0: ਅੱਖੀ ਸੂਤਕ ਵੇਖਣਾ ਪਰਤਰਿਆ ਪਾਤਨ ਰੂਪ ਕੰਨੀ ਸੂਤਕ ਕੰਨ ਪੈ ਲਾਇਤ ਬਾਰੀ ਖਾਏ ਨਾਨਕ ਹੰਸਾ ਆਦਮੀ ਬੱਧੇ ਜੰਪੁਰ ਜਾਏ ਮਹੱਲਾ ਪਹਿਲਾ ਸਭ ਸੂਤਕ ਭਰਮ ਹੈ ਦੂਜੇ ਲੱਗੇ ਜਾਏ ਜਨਮ ਮਰਨ ਹੁਕਮ ਹੈ ਖਾਣਾ ਪੀਣਾ ਪਵਿੱਤਰ ਹੈ ਦੀ ਤਾਂਜ ਜਿਕ ਸੰਭਾਹੇ ਨਾਨਕ ਜਿਨੀ ਗੁਰੂ ਬੁੱਝਿਆ ਤੇ ਨਾ ਸੂਤਕ ਨਾ ਇਹ ਪੌੜੀ ਸਤਿਗੁਰੂ ਵੱਡਾ ਕਰ ਸਲਾਹੀਏ
1: ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲ ਤਾਂ ਨਦਰੀਆਂ ਆਈਆਂ ਜਾਤ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠਿਆ ਨੌ ਨਿੰਦ ਪਾਈਆਂ ਸਹਿਤ ਉੱਠਿਆ ਨੌ ਨਿੰਦ ਪਾਈਆਂ
0: ਗੁਰ ਸਿੱਖਾਂ

ਕਿਰਤਤਾ ਹੋ ਪਾਖ ਪਵਿੱਤ ਪਾਪੀ ਸੋਟਨ ਗੱਡਿਆ ਥੁੱਕਾਂ ਪਈਆਂ ਤਿਤ ਜਿਤ ਮੁਖ ਨਾਮ ਨਾ ਉਚਰੇ ਬਿਨ ਨਾ ਵੇ ਰਸ ਖਾਹੇ ਨਾਨਕ ਵੇ ਜਾਣੀਐ ਤਿਤ ਮੁਖ ਥੁੱਕਾਂ ਪਾਹੇ।

ਪੰਡਾ ਹੀ ਪੰਡ ਉਪਜੈ ਪੰਡਾ ਬਾਜ ਨਾ ਕੋਏ ਨਾਨਕ ਪੰਡਾ ਬਹਰਾ ਇੱਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਐ ਭਾਗਾ ਰਤੀ ਚਾ ਨਾਨਕ ਤੇ ਮੁਖ ਉਜਲੇ ਜਿਸ ਸੱਚੇ ਦਰਬਾਰ ਪੌੜੀ ਸਭ ਕੋ ਆਖੈ ਆਪਣਾ ਜਿਸ ਨਾ

ਗੁਰ ਸਿੱਖ

0: ਆਪੇ ਹੀ ਕਰਨਾ ਕੀ ਉਹ ਕਲ ਆਪੇ ਹੀ ਤੈ ਧਾਰੀ ਹੈ ਦੇਖੇ ਕੀਤਾ ਆਪਣਾ ਤਰਕ ਚੀ ਪੱਕੀ ਸਾਰੀ ਹੈ ਜੋ ਆਇਆ ਸੋ ਚਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿ ਉਹ ਸਹਿ ਮਨੋ ਵਸਾਰੀ ਹੈ ਆਪਣ ਹੱਥੀ ਆਪਣਾ ਆਪੇ ਹੀ ਕਾ ਸਵਾਰੀ ਹੈ
1: ਆਸਾ ਮਹੱਲਾ ਚੌਥਾ ਜਿੰਨਾ ਭੇਟਿਆ ਮੇਰਾ ਪੂਰਾ ਸਤਿਗੁਰੂ ਤਿੰਨ ਹਰ ਨਾਮ

ਇੱਕ ਨਹੀਂ ਆਸ ਕੀ ਦੂਜੇ ਲੱਗੇ ਜਾਏ, ਨਾਨਕ ਆਸਕ ਕਾਂਡੀਏ ਸਧਿਰੇ ਸਮਾਏ। ਚੰਗੇ ਚੰਗਾ ਕਰ ਮੰਨੈ ਮੰਦੇ ਮੰਦਾ ਹੋਏ, ਆਸ ਕੇ ਹੁਣ ਆਖੀਏ ਜੇ ਲੇਖੇ ਵਰਤੇ।

ਸੇ ਵੈ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਏ ਆਪਣਾ ਸਾ ਘਰ ਬਰੀ ਕੋ ਘਾਲੀਐ ਮੰਦਾ ਮੁੰਦਾ ਕੀਤੀ ਦੇ ਲੰਬੀ ਨਦਰ ਨਿਹਾਲੀਐ ਜੋ ਸਾਹਿਬ ਨਾ ਨਹਾਰੀਐ ਤੇ ਵੇਹੋ ਪਾਸਾ ਢਾਲੀਐ ਕਿਛਲਾ

0: ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ ਨਾਨਕ ਜਿਸ ਨੂੰ ਲੱਗਾ ਤਿਸ ਮੇਲੇ ਲੱਗਾ ਸੋ ਪ੍ਰਵਾਨ ਮਹੱਲਾ ਦੂਜਾ
1: ਜੋ ਜੀ ਹੋਏ ਸੋ ਗਏ ਮੁਹ ਕਾ ਕਹਿਆ ਵਾ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹੋ ਨਿਆਓ।

0: ਮਾਤ ਸਾਹਿਬ ਤੁਠੈ ਜੋ ਮਿਲੈ ਮਹੱਲਾ ਦੂਜਾ
1: ਏਕ ਨਹੀਂ ਚਾਕਰੀ ਜਿਤ ਭਗ ਸਮਨਾ ਜਾਏ ਨਾਨਕ ਸੇਵਕ ਕਾਢੀਏ ਜਿਸੇ ਤੀ ਖਸਮ ਸਮਾਏ ਪੜੀ ਨਾਨਕ ਅੰਤ।

ਹੁਣੇ ਤੁਸੀਂ ਸਰਵਣ ਕੀਤਾ ਬਹੁਤ ਪਿਆਰਾ ਜਿਹਾ ਸ਼ਬਦ। ਸੱਚਮੁੱਚ ਜਦੋਂ ਅਸੀਂ ਪਰਮਾਤਮਾ ਨੂੰ ਆਪਣਾ ਸਭ ਕੁਝ ਮੰਨ ਲੈਂਦੇ ਹਾਂ ਤਾਂ ਮਨ ਦੇ ਜਿਹੜੇ ਡਰ ਨੇ, ਚਿੰਤਾਵਾਂ ਨੇ ਅਤੇ ਜਿਹੜਾ ਅਕੇਲਾਪਨ ਹੈ ਨਾ, ਉਹਦੀ ਥਾਂ ਵਿਸ਼ਵਾਸ ਅਤੇ ਸਹਾਰਾ ਆ ਜਾਂਦਾ ਹੈ। ਦੋਸਤੋ, ਦੁਨੀਆ ਦੇ ਰੰਗ ਤਾਂ ਹਰ ਰੋਜ਼ ਬਦਲਦੇ ਰਹਿੰਦੇ ਨੇ, ਪਰ ਇੱਕ ਰੰਗ ਅਜਿਹਾ ਹੈ ਜੋ ਕਦੇ ਫਿੱਕਾ ਨਹੀਂ ਪੈਂਦਾ, ਅਤੇ ਉਹ ਹੈ ਰੱਬ ਦੇ ਨਾਮ ਦਾ ਰੰਗ। ਜਿਸ ਮਨ ਨੂੰ ਨਾਮ ਦਾ ਰਸ ਮਿਲ ਜਾਂਦਾ ਹੈ ਨਾ, ਉਹ ਮਨ ਸ਼ਾਂਤ ਰਹਿੰਦਾ ਅਤੇ ਸੰਤੁਸ਼ਟ ਵੀ। ਆਓ ਇਸੇ ਪਾਵਨ ਸੰਦੇਸ਼ ਨਾਲ ਭਗਤੀ ਸੰਗੀਤ ਦੇ ਇਸ ਪ੍ਰੋਗਰਾਮ ਆਰਾਧਨਾ 'ਚ ਸਰਵਣ ਕਰਦੇ ਹਾਂ ਅਗਲਾ ਭਜਨ।

ਦੋਸਤੋ, ਭਜਨ ਸਾਨੂੰ ਇਹ ਸਿਖਾਉਂਦੇ ਨੇ ਕਿ ਜਦੋਂ ਮਨ ਪ੍ਰਭੂ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ ਤਾਂ ਜੀਵਨ ਦੇ ਦੁੱਖ ਸੁੱਖ ਵੀ ਹਲਕੇ ਲੱਗਣ ਲੱਗ ਪੈਂਦੇ ਨੇ। ਦੋਸਤੋ, ਇਸ ਸੰਸਾਰ 'ਚ ਰਿਸ਼ਤੇ ਬਹੁਤ ਹਨ, ਸਹਾਰੇ ਵੀ ਬਹੁਤ ਹਨ, ਪਰ ਜਦੋਂ ਗੱਲ ਅਟਲ ਵਿਸ਼ਵਾਸ ਦੀ ਆਉਂਦੀ ਹੈ ਤਾਂ ਸਭ ਤੋਂ ਵੱਡਾ ਸਹਾਰਾ ਸਿਰਫ ਪਰਮਾਤਮਾ ਹੀ ਹੁੰਦਾ ਹੈ। ਉਸ ਦੀ ਕਿਰਪਾ ਨਾਲ ਵੀ ਸਾਨੂੰ ਹਿੰਮਤ ਮਿਲਦੀ ਹੈ, ਰਾਹ ਮਿਲਦਾ ਹੈ ਅਤੇ ਮਨ ਨੂੰ ਸਕੂਨ ਮਿਲਦਾ ਹੈ। ਆਓ ਇਸੇ ਅਟਲ ਭਰੋਸੇ ਅਤੇ ਸਮਰਪਣ ਦੀ ਭਾਵਨਾ ਨਾਲ ਸੁਣਦੇ ਹਾਂ ਭਗਤੀ ਸੰਗੀਤ ਇਸ ਪ੍ਰੋਗਰਾਮ ਆਰਾਧਨਾ 'ਚ ਅਗਲਾ ਭਜਨ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ ਰੁਲੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਤਕੜਾ ਸ਼ੁਕਰ ਮਾਲਕ ਦਾ, ਤੁਸੀਂ ਆਪਣਾ ਦੱਸੋ
1: ਜੇ। ਵਧੀਆ ਚੌਲ ਘਰ ਚ ਬਣਦੇ ਹੋਣ ਤੇ ਆਂਡੇ ਗਾਂਢ ਨੂੰ ਪਤਾ ਲੱਗ ਜਾਂਦਾ ਹੈ।
0: ਸਹੀ ਗੱਲ,
1: ਬਾਸਮਤੀ ਜਿਹੜੀ ਹੈ ਨਾ,
0: ਖੁਸ਼ਬੂਦਾਰ
1: ਚੀਜ਼ ਹੈਗੀ।
0: ਹੁਣ ਤਾਂ ਸੰਧੂ ਸਾਹਿਬ, ਜਿਹੜੀ ਤੁਸੀਂ ਬਾਸਮਤੀ ਦੀ ਗੱਲ ਕੀਤੀ ਹੈ ਨਾ, ਤੇ ਸਾਡੇ ਸਰਕਾਰ ਵੱਲੋਂ ਵੀ ਜ਼ੋਰ ਦਿੱਤਾ ਜਾ ਰਿਹਾ, ਇੱਕ ਤਾਂ ਝੋਨੇ ਦੀ ਸਿੱਧੀ ਬਿਜਾਈ ਤੇ ਇੱਕ ਬਾਸਮਤੀ ਵਾਲ ਰਕਬਾ।
1: ਹਾਂ, ਪੰਜਾਬ ਦੇ ਕੁਝ ਖਾਸ ਰਕਬੇ ਆ ਜੀ ਰੁਲੀਆ ਰਾਮ ਜੀ,
0: ਬਸ ਇਹੀ ਚੀਜ਼ ਹੈ।
1: ਹਾਂ, ਇਹ ਹਰ ਪਾਸੇ ਨਹੀਂ ਬੀਜਣੀ,
0: ਚਾਹੇ ਮਹਾਰਾਜ ਨੇ ਸਾਨੂੰ ਕਿਸਮਾਂ ਦੇ ਦਿੱਤੀਆਂ ਵੀ ਬਾਸਮਤੀ ਦੀਆਂ ਕਿਸਮਾਂ ਆਪਾਂ ਲਾ ਸਕਦੇ ਹਾਂ, ਪਰ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਨਾ, ਕੁਛ ਇਲਾਕੇ ਹੈ ਕਿ ਜਿਨ੍ਹਾਂ ਦੇ ਵਿੱਚ ਬਾਸਮਤੀ ਦੀ ਕੁਆਲਿਟੀ ਜਿਹੜੀ ਹੈ ਉਹ ਬਹੁਤ ਹੀ ਬਿਹਤਰ ਕੁਆਲਿਟੀ ਦੀ ਬਾਸਮਤੀ ਆਪਾਂ ਪੈਦਾ ਕਰ ਸਕਦੇ ਹਾਂ। ਜਿੱਦਾਂ ਹੁਣ ਆਪਾਂ ਜਾਣਦੇ ਹਾਂ ਗੁਰਦਾਸਪੁਰ ਦਾ ਇਲਾਕਾ ਹੋ ਗਿਆ, ਅੰਮ੍ਰਿਤਸਰ ਦਾ ਇਲਾਕਾ, ਹੁਸ਼ਿਆਰਪੁਰ ਦਾ ਇਲਾਕਾ, ਇਹ ਇਲਾਕੇ ਐਸੇ ਹੈ ਅਤੇ ਕਿਉਂਕਿ ਇੱਥੇ ਵਾਤਾਵਰਨ ਇੱਦਾਂ ਦਾ ਹੈ ਕਿ ਉਹ ਠੰਡਕ ਜਿਹੜੀ ਬਾਸਮਤੀ ਨੂੰ ਚਾਹੀਦੀ ਹੈ ਉਹ ਮਿਲ ਜਾਂਦੀ ਹੈ।
1: ਮਿਲ ਜਾਂਦੀ ਹੈ ਜੀ, ਕਿਉਂਕਿ ਇਹਨੂੰ ਜਦੋਂ ਆਪਾਂ ਕਹਿੰਦੇ ਕਿ ਪੱਕਣ ਸਮੇਂ ਇੱਕ ਖਾਸ ਵਾਤਾਵਰਨ ਦੀ ਲੋੜ
0: ਪੈਂਦੀ ਹੈ, ਪੈਂਦੀ ਹੈ,
1: ਤਾਂ ਕਿ ਜਿਹੜਾ ਚੌਲਾਂ ਦਾ ਸਹੀ ਆਕਾਰ ਤੇ ਖੁਸ਼ਬੂ
0: ਹੀ ਨਹੀਂ ਬਣਦੀ ਜੀ। ਦੇਖੋ ਇਹੀ ਫਰਕ ਹੈ ਵੀ ਜੇ ਹੁਣ ਖੁਸ਼ਕ ਇਲਾਕੇ ਦੇ ਵਿੱਚ ਆਪਾਂ ਬਾਸਮਤੀ ਪੈਦਾ ਕਰਦੇ ਹਾਂ

0: ਤੇ ਇਸ ਇਲਾਕੇ 'ਚ ਪੈਦਾ ਕਰਦੇ ਹਾਂ, ਤੁਸੀਂ ਚੌਲਾਂ ਦੇ ਚੱਕ ਕੇ ਮੁੱਠੀ ਭਰ ਕੇ ਦੇਖ ਲਓ, ਖੁਸ਼ਬੂ ਤੋਂ ਪਤਾ ਲੱਗ ਜਾਂਦਾ।
1: ਹਾਂ, ਅਤੇ ਇਹਦੀ ਪਛਾਣ ਹੀ ਖੁਸ਼ਬੂ ਕਰਕੇ ਹੈ ਜੀ।
0: ਬਿਲਕੁਲ,
1: ਅਤੇ ਬਾਹਰਲੇ ਮੁਲਕਾਂ 'ਚ ਤਾਂ ਬਹੁਤ ਹੀ ਮੰਗ ਹੈ ਜੀ,
0: ਮੰਗ ਹੈ
1: ਜੇ ਅਸੀਂ ਵਧੀਆ ਕਿਸਮ ਦੀ ਬਾਸਮਤੀ ਪੈਦਾ ਕਰੀਏ। ਸੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਬਹੁਤ ਸਾਰੀਆਂ ਕਿਸਮਾਂ ਦੀ ਦੇਖੋ ਸਿਫਾਰਿਸ਼ ਕੀਤੀ ਹੈ ਕਿ ਢੁੱਕਵੀਂ ਕਿਸਮ ਦੀ ਚੋਣ ਕਰਕੇ ਆਪਣੇ ਇਲਾਕੇ ਨਾਲ ਵਧੀਆ ਪਨੀਰੀ ਤਿਆਰ ਕਰੀਏ, ਅਤੇ ਪੈਸਾ ਪੈਸਾ ਹੈ ਜੀ।
0: ਦੇਖੋ ਜਿਹੜਾ ਕਿਸਮ ਨਾਲ ਸਿਫਾਰਿਸ਼ ਕੀਤੀ ਸੀ ਬੀਜਣੀ ਜਿਹੜੀ ਬਿਹਤਰ, ਕਿਉਂਕਿ ਅੱਗੇ ਜਾ ਕੇ ਸੰਧੂ ਸਾਹਿਬ ਫਿਰ ਮੰਡੀਕਾਰੀ ਦੇ ਵਿੱਚ ਬੜੀ ਦਿੱਕਤ ਆ ਜਾਂਦੀ ਹੈ, ਇਹ ਆਪਾਂ ਸਾਰੇ ਜਾਣਦੇ ਹਾਂ। ਸੋ ਇਸ ਕਰਕੇ ਜਿਹੜੀਆਂ ਕਿਸਮਾਂ ਸਿਫਾਰਿਸ਼ ਕੀਤੀਆਂ ਜਾਂਦੀਆਂ ਹੈ ਯੂਨੀਵਰਸਿਟੀ ਵੱਲੋਂ, ਸਾਨੂੰ ਉਹਨਾਂ ਨੂੂੰ ਵੀ ਤਰਜੀਹ ਦੇਣੀ ਚਾਹੀਦੀ ਹੈ। ਕਈ ਵਾਰੀ ਅਸੀਂ ਜਾਂਦੇ ਹਾਂ ਗੁਆਂਢੀ ਰਾਜਾਂ 'ਚ ਚਲੇ ਜਾਂਦੇ ਹਾਂ, ਉੱਥੋਂ ਜਾ ਕੇ ਕਿਸਮ ਲੈ ਆਉਂਦੇ
1: ਹਾਂ, ਗੈਰ ਪ੍ਰਮਾਣਿਤ ਕਿਸਮਾਂ, ਕਿਉਂ
0: ਗੈਰ ਪ੍ਰਮਾਣਿਤ ਕਿਸਮ ਹੋ ਜਾਂਦੇ, ਸਾਡੇ ਇਲਾਕੇ ਲਈ ਉਹ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਸੋ ਇਸ ਕਰਕੇ ਸਾਡੇ ਇਲਾਕੇ ਦੇ ਵਿੱਚ ਉਹਨੂੰ ਨਹੀਂ ਬੀਜਣਾ ਚਾਹੀਦਾ।
1: ਹਾਂ, ਦੇਖੋ ਰੁੜੀਆ ਰਾਮ ਜੀ, ਪੰਜਾਬ ਬਾਸਮਤੀ ਨੰਬਰ 7 ਕਿਸਮ ਆ ਇੱਕ, ਅਤੇ ਪੂਸਾ ਬਾਸਮਤੀ 17-18, ਬੜਾ ਸੌਖਾ ਨਾਮ ਹੈ ਦੇਖੋ ਜੀ, 17-18, ਅਤੇ ਪੂਸਾ ਬਾਸਮਤੀ 16-37 ਹੈਗੀ ਆ, ਬਾਸਮਤੀ ਨੰਬਰ 5 ਹੈ, CSR 30 ਨੰਬਰ ਹੈ, ਅਤੇ ਪੂਸਾ ਬਾਸਮਤੀ 1509, ਬੜੀ ਵਧੀਆ ਪੁਰਾਣੀ ਕਿਸਮ ਹੈ,
0: ਪੁਰਾਣੀ ਕਿਸਮ ਹੈ,
1: ਅਤੇ 11-21 ਦਾ ਜਵਾਬ ਹੀ ਨਹੀਂ ਜੀ।
0: ਬਿਲਕੁਲ,
1: ਸਭ ਤੋਂ ਜ਼ਿਆਦਾ ਜੇ ਆਪਾਂ ਦੇਖੀਏ ਕਿਸਾਨ ਵੀਰ ਪਸੰਦ ਕਰਦੇ ਜੀ,
0: ਰਕਬਾ ਵੀ ਹੈ 11-21 ਥੱਲੇ, ਜ਼ਿਆਦਾ ਰਕਬਾ ਹੈ,
1: ਵਧੀਆ। ਸੋ ਇਸ ਤਰੀਕੇ ਦੀਆਂ ਇਹ ਕਿਸਮਾਂ ਨੇ, ਕਿਸਮ ਦੀ ਚੋਣ ਕਰਕੇ, ਅਤੇ ਦੇਖੋ ਪਨੀਰੀ ਜਦੋਂ ਬੀਜਣੀ ਆ ਨਾ, ਆਹ ਜਿਹੜਾ ਪਹਿਲਾ ਪੰਦਰਵਾੜਾ ਸਭ ਤੋਂ ਢੁਕਵਾਂ ਹੈ ਜੀ।
0: ਬਿਲਕੁਲ,
1: ਪਛੇਤ ਨਾ ਕਰੋ,
0: ਪਛੇਤ ਨਾਲ ਤਾਂ ਫਿਰ ਨੁਕਸਾਨ ਹੋ।
1: ਹਾਂ, ਕਿਉਂਕਿ ਜਦੋਂ ਪਛੇਤ ਕਰਾਂਗੇ, 25-30 ਦਿਨ ਦੀ ਪਨੀਰੀ ਆਪਾਂ ਪੁੱਟ ਕੇ ਲਾਉਣੀ, ਫਿਰ ਪੁੱਟ ਕੇ ਲਾਉਣ ਵੇਲੇ ਵੀ ਸਮੱਸਿਆ ਆਊਗੀ।
0: ਆਊਗੀ ਜੀ, ਆਊਗੀ ਆਊਗੀ ਪੱਕਾ।
1: ਸੋ ਜਿਹੜੀਆਂ ਕਿਸਮਾਂ ਦੀ ਗੱਲ ਕਰ ਰਹੇ ਸੀ ਨਾ, ਜਿਹੜੀ ਪਹਿਲਾਂ ਪੰਦਰਵਾੜੇ 'ਚ ਬੀਜਣੀਆਂ ਉਹ ਕਿਸਮਾਂ ਵੱਖਰੀਆਂ, ਅਤੇ ਜੇ ਪਛੇਤੀਆਂ ਦੂਜੇ ਪੰਦਰਵਾੜੇ 'ਚ ਬੀਜਣੀਆਂ ਉਹ ਵੱਖਰੀਆਂ ਨੇ ਰੁਲੀ ਆਰਾਮ, ਪੱਕਣ ਦੇ ਹਿਸਾਬ ਨਾਲ ਜਿਹੜਾ ਨਾ ਉਹ ਰੱਖਿਆ ਗਿਆ।
0: ਠੀਕ,
1: ਜਿੱਦਾਂ ਜੇ ਪਹਿਲੇ ਪੰਦਰਵਾੜੇ ਦੀ ਰੁਲੀ ਆਰਾਮ ਜੀ ਗੱਲ ਕਰੋ, ਤਾਂ ਪੰਜਾਬ ਬਾਸਮਤੀ ਨੰਬਰ 7 ਆ, 5 ਪੂਸਾ ਬਾਸਮਤੀ, 11-21, 16-37 ਅਤੇ 17-18
0: ਜੀ
1: ਪਹਿਲਾ ਪੰਦਰਵਾੜਾ।
0: ਠੀਕ,
1: ਬਹੁਤ ਢੁਕਵਾਂ ਇਹਦੀ ਪਨੀਰੀ ਬੀਜਣ ਦਾ, ਅਤੇ CSR 30 ਅਤੇ ਪੂਸਾ ਬਾਸਮਤੀ 1509, ਦੋ ਹੀ ਕਿਸਮਾਂ ਨੇ ਜੀ।
0: ਅੱਛਾ,
1: ਜੇ ਪਛੜ ਜਾਓ
0: ਦੂਜੇ ਪੰਦਰਵਾੜੇ,
1: ਦੂਜੇ ਪੰਦਰਵਾੜੇ 'ਚ, ਅਤੇ ਉਸ ਹਿਸਾਬ ਨਾਲ ਮਹੀਨੇ ਮਹੀਨੇ ਬਾਅਦ ਆਪਾਂ ਨੇ ਪੁੱਟ ਕੇ ਪਨੀਰੀ ਜਾੜੀ ਆਪਣੀ।
0: ਉਹ ਤਾਂ ਦੇਖੋ ਆਪਾਂ ਸਾਰੇ ਜਾਣਦੇ, 25-30 ਦਿਨ ਦੀ ਪਨੀਰੀ ਤਿਆਰ ਹੋ ਜਾਂਦੀ, ਗੰਢ ਨਹੀਂ ਬਣਨੀ ਚਾਹੀਦੀ, ਜੇ ਗੰਢ ਪੱਕ ਗਈ ਦੇਖੋ ਉਹ ਤਾਂ ਫਿਰ ਦਿੱਕਤ ਆਊਗੀ।
1: ਹਾਂ, ਬਹੁਤੀ ਜਿਹੜੀ ਵੱਡੀ ਉਮਰ ਦੀ ਪਨੀਰੀ ਜਿਹੜੀ ਹੈ ਨਾ, ਉਹ ਨਹੀਂ ਲਾਉਣੀ ਚਾਹੀਦੀ ਜੀ। ਸੋ ਵਧੀਆ ਆਪਾਂ ਦੇਖੋ ਕਿ ਖੇਤ ਨੂੰ ਜਿਹੜਾ ਨਾ ਇੱਕ ਸਮੱਸਿਆ ਆ ਜਾਂਦੀ ਰੁਲੀਆ ਰਾਮ ਜੀ, ਕਿ ਕਈ ਵਾਰ ਨਿਮਾਟੋਡ ਦੀ ਸਮੱਸਿਆ ਆਉਂਦੀ ਆ।
0: ਇਹ ਤਾਂ ਦੇਖੋ ਸੰਧੂ ਸਾਹਿਬ ਜਿਹੜੇ ਤੁਸੀਂ ਜ਼ਿਕਰ,
1: ਪਹਿਲਾਂ ਸੋਧ ਲਓ ਜ਼ਮੀਨ,
0: ਇਹੀ
1: ਪਨੀਰੀ ਬੀਜਣ ਤੋਂ ਪਹਿਲਾਂ,
0: ਪਨੀਰੀ ਬੀਜਣ ਤੋਂ ਪਹਿਲਾਂ ਇਹੀ ਅਸ਼ਕੇ ਜਾਈਏ, ਕਿਉਂਕਿ ਇਹ ਗੱਲ ਬੜੀ ਇੱਕ ਜਿੱਦਾਂ ਕਹਿੰਦੇ ਨਾ ਵੀ ਇਹਦੇ 'ਚ ਸਾਡਾ ਹਜ਼ਾਰਾਂ ਦਾ ਫਾਇਦਾ ਹੈ। ਜੇ ਅਸੀਂ ਜਿੱਥੇ ਪਨੀਰੀ ਲਾਉਣੀ ਆ ਉਹਨੇ ਖੱਤੇ ਨੂੰ ਸੋਧ ਕੇ ਪਨੀਰੀ ਨੂੰ ਬੀਜੀ ਹੈ, ਜਿੱਦਾਂ ਨਿਮਾਟੋਡ ਦੀ ਤੁਸੀਂ ਗੱਲ ਕੀਤੀ ਹੈ, ਅਤੇ ਉਹ ਫਸਲ ਦੇ ਵਿੱਚ ਸਾਡੀ ਸਮੱਸਿਆ ਦਾ ਹੱਲ ਹੋ ਜਾਂਦਾ ਸਾਰੀ ਫਸਲ ਦੇ ਵਿੱਚ।
1: ਅੱਛਾ, ਜਿਹੜੀ ਪਨੀਰੀ ਬੀਜਣੀ ਹੈ ਨਾ, ਉਹ ਜਗ੍ਹਾ ਦੀ ਚੋਣ ਦਾ ਵੀ ਖਿਆਲ ਰੱਖੋ।
0: ਹਾਂ, ਇਹ ਤਾਂ
1: ਪਹਿਲਾਂ ਉੱਥੇ ਕੋਈ ਨਾ ਬੀਜੀ ਨਾ ਹੋਵੇ,
0: ਹਾਂ ਦੁਬਾਰਾ ਨਾ ਪਨੀਰੀ ਉੱਥੇ ਬੀਜੋ ਜਿਹੜੀ ਜਗ੍ਹਾ 'ਤੇ ਇੱਕ ਵਾਰੀ ਬੀਜੀ
1: ਬੀਜੀ ਹੋਈ ਆ,
0: ਅਤੇ ਦੂਸਰੀ ਵਾਰ ਪਨੀਰੀ ਦਾ ਉੱਥੇ
1: ਰਲਾ ਹੋ ਜਾਂਦਾ,
0: ਰਲਾ ਹੋ ਜਾਂਦਾ, ਰਲਾ ਹੋ ਜਾਂਦਾ।
1: ਦੇਖੋ ਹੁਣ ਆਪਾਂ ਯਕੀਨ ਦੇਖੋ ਰੁੜੀ ਆਰਾਮ ਜੀ ਗੱਲ ਕਰਦੇ ਹਾਂ, ਚਲੋ ਫਸਲ ਦਾ ਪੈਦਾ ਕਰਦੇ ਹੀ ਹਾਂ, ਕਈ ਕਿਸਾਨ ਵੀਰਾਂ ਦਾ ਨਾਮ ਹੈ ਉਹ ਸਿਰਫ ਪਨੀਰੀ ਹੀ ਪੈਦਾ ਕਰਦੇ ਆ ਜੀ।
0: ਬਿਲਕੁਲ ਜੀ,
1: ਕਿਉਂਕਿ ਬੜੀ ਵਿਕਦੀ ਹੈ ਖਾਲਸ ਪਨੀਰੀ ਜਿਹਦੇ ਵਧੀਆ ਤਿਆਰ ਕੀਤੀ ਹੋਵੇ। ਸੋ ਇਸ ਤਰੀਕੇ ਨਾਲ ਜੇ ਬੜੀ ਮਹਿੰਗੀ ਕਈ ਵਾਰ ਲੋੜ ਪੈਣ 'ਤੇ ਮਿਲਦੀ ਵੀ ਨਹੀਂ ਜੀ,
0: ਮਿਲਦੀ ਨਹੀਂ ਜੀ, ਬੁੱਕ ਕਰਾਉਣੀ ਪੈਂਦੀ ਹੈ। ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਜਿਹੜੇ ਪਨੀਰੀਆਂ ਵਾਲੇ ਕਿਸਾਨ ਹੈ ਉਹਨਾਂ ਕੋਲ ਤਾਂ ਫਿਰ ਪਹਿਲਾਂ ਤੁਹਾਨੂੰ ਬੁੱਕ ਕਰਾਉਣਾ ਪੈਂਦਾ ਜੀ, ਮੈਨੂੰ ਇੰਨੇ ਖੱਤੇ ਦੀ ਪਨੀਰੀ ਚਾਹੀਦੀ ਹੈ,
1: ਜੋ
0: ਉਹ ਨਾ ਬਣਾਉਣਾ ਪੈਂਦਾ।
1: ਹਾਂ, ਨਾ ਜੇ ਦੇਖੋ ਵਧੀਆ ਆਪਾਂ ਪੈਦਾ ਕਰਾਂਗੇ ਇੱਕ ਵਾਰੀ,
0: ਹਾਂ,
1: ਅਤੇ ਨਾਮ ਤੁਹਾਡਾ ਬਣ ਗਿਆ ਤਾਂ ਦੂਰ ਦੂਰ ਤੋਂ ਆਪੇ।
0: ਇਹ ਤਾਂ ਹੁਣ ਦੇਖੋ ਜੀ ਪਨੀਰੀਆਂ ਦਾ, ਦੇਖੋ ਪਨੀਰੀਆਂ ਦਾ ਕੰਮ ਜਿਹੜੇ ਸਬਜ਼ੀਆਂ ਦੀ ਪਨੀਰੀ ਤਿਆਰ ਕਰਦੇ ਹੈ,
1: ਹਾਂ,
0: ਅਤੇ ਉੱਥੇ ਵੀ ਇਹੀ ਚੀਜ਼ ਹੈ, ਉੱਥੇ ਵੀ ਪੈਸਾ ਬਾਬਾ ਕਮਾਉਂਦੇ ਆ। ਪਰ ਗੱਲ ਉਹੀ ਹੈ ਕਿ ਉਹ ਜਾਤ ਜਿਹੜੀ ਹੈ ਉਹ ਕਿਸੇ ਕਿਸੇ ਨੂੰ ਹੈ ਕਿ ਪਨੀਰੀ ਨੂੰ ਆਪਾਂ ਪੈਦਾ ਕਿੱਦਾਂ ਕਰਨਾ ਹੈ।
1: ਜੋ ਦੇਖੋ ਮਾਹਰ ਆਪਾਂ ਨੂੰ ਸਿਫਾਰਿਸ਼ ਕਰਦੇ ਆ ਨਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ, ਉਹਨਾਂ ਦੀ ਸਲਾਹ ਲੈ ਲਓ, ਉਹਦੀ ਸਲਾਹ ਦੇ ਮੁਤਾਬਕ ਜੇ ਵਧੀਆ ਆਪਾਂ ਕੰਮ ਕਰਾਂਗੇ ਤਾਂ ਫਾਇਦੇ ਵਧੀਆ ਹੋਣਗੇ।
0: ਗੱਲ ਤਾਂ ਦੇਖੋ ਜੀ ਨਜ਼ਰ ਹੈ ਕਿ ਜੇ ਬਰੀਕੀ ਦੀ ਨਜ਼ਰ ਦੇ ਨਾਲ ਪਨੀਰੀ ਦਾ ਮਤਲਬ ਇਹੀ ਹੈ ਕਿ ਛੋਟੀਆਂ ਛੋਟੀਆਂ ਮਹੀਨ ਜਿਹੜੀਆਂ ਗੱਲਾਂ ਹੈ ਉਹਨਾਂ ਨੂੰ ਆਪਾਂ ਨੇ ਅਮਲ ਦੇ ਵਿੱਚ ਲੈ ਕੇ ਆਉਣਾ ਹੈ। ਇਹ ਅਲਾ ਸੇਟ ਕੰਮ ਨਹੀਂ।

0: ਕਰਨਾ ਫਸਲ ਵਾਲਾ ਵੀ ਚਲੋ ਬੀਜ ਤੀਜੀ ਦੇਖ ਰੇਖ ਨਹੀਂ ਕਰਨੀ। ਇਹ ਤਾਂ ਜਿੱਦਾਂ ਇਹ ਹੈ ਵੀ ਜ਼ਮੀਨ ਦੀ ਸੋਧ ਤੋਂ ਲੈ ਕੇ ਕਾਸ਼ਤਕਾਰੀ ਤੱਕ ਬੀਜ ਦੀ ਮਾਤਰਾ, ਬੀਜ ਬਿਜਾਈ ਦਾ ਢੰਗ, ਜ਼ਮੀਨ ਦੀ ਕਿਸਮ, ਸਾਰੀਆਂ ਚੀਜ਼ਾਂ ਹੀ, ਜਗ੍ਹਾ ਦੀ ਚੋਣ, ਇਹ ਸਾਰੀਆਂ ਚੀਜ਼ਾਂ ਹੀ ਜਿਹੜੀਆਂ ਹੈ ਕਾਮਯਾਬ ਪਨੀਰੀ ਉਗਾਉਣ ਲਈ ਬਹੁਤ ਹੀ ਜ਼ਿਆਦਾ
1: ਬਹੁਤ ਜ਼ਰੂਰੀ ਹੈ ਜੀ। ਇਹ ਆਪਾਂ ਹੁਣ ਕਹਿੰਦੇ ਹਾਂ ਦੇਖੋ ਬੀਜ ਨੂੰ ਜੇ ਪਾਣੀ 'ਚ ਭਿਉਂ ਲਓ ਅਤੇ ਕਈ ਗੱਲਾਂ ਹੋ ਜਾਂਦੀਆਂ ਵੀ ਜਿਹੜਾ ਹਲਕਾ ਬੀਜ ਉੱਪਰ ਤਰ ਪੈਂਦਾ ਸੁੱਟ ਦਿਓ ਉਹਨੂੰ,
0: ਬਿਲਕੁਲ
1: ਜਿਹੜਾ ਥੱਲੇ ਬੈਠ ਗਿਆ ਉਹ ਆਪਾਂ ਉਹਨੂੰ ਉਹਦੀ ਪਨੀਰੀ
0: ਕਰਕੇ। ਜਿੱਦਾਂ ਤੁਸੀਂ ਮਾਟਰਾਂ ਦੀ ਗੱਲ ਕਰਦੇ ਹੋ, ਮਾਟਰ ਵੀ ਕਹਿੰਦੇ ਹੁੰਦੇ ਪਾਣੀ ਪੀਏ ਪੁਣ ਕੇ ਅਤੇ ਬੀਜ ਪਾਈਏ ਚੁਣ ਕੇ, ਉਹੀ ਗੱਲ।
1: ਸੋ ਦੇਖੋ ਉਹਦੇ ਨਾਲ ਜੇ ਹੁਣ 8 ਕਿਲੋ ਬੀਜ ਅਸੀਂ ਪਾਉਣਾ ਹੈ ਅਤੇ ਜਿਹੜਾ ਉਹ ਥੱਲੇ ਬੈਠਿਆ ਬੀਜ ਹੀ ਪਾਉਣਾ ਹੈ ਤਾਂ ਕਿ ਜਿਹੜੀ ਹੁੰਦੀ ਨਾ ਰੁੜੀ ਆਰਾਮ ਜੀ ਕਿ ਚਲੋ ਪਨੀਰੀ ਤਿਆਰ ਕਰਨੇ ਬੂਟ ਜੋ ਪੁੱਟ ਕੇ ਲਾਉਣੇ ਉਹਨਾਂ ਦੀ ਮਾਤਰਾ ਮਿਕਦਾਰ ਸਹੀ ਹੋਣੀ ਚਾਹੀਦੀ ਹੈ। ਇਹਦੇ ਬੂਟਿਆਂ ਦਾ ਥੋੜ੍ਹਾ ਮਤਾ ਫਰਕ ਪੈ ਗਿਆ ਅਤੇ ਉਹਦੇ ਨਾਲ ਆਪਣੇ ਝਾੜ 'ਤੇ ਸਿੱਧਾ ਅਸਰ ਪੈਂਦਾ ਹੈ।
0: ਪੈਂਦਾ ਜੀ ਪੈਂਦਾ। ਇਸ ਕਰਕੇ ਬਿਜਾਈ ਲੁਆਈ ਵੇਲੇ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ।
1: ਪਨੀਰ ਦਾ ਵੀ ਧਿਆਨ,
0: ਪਨੀਰੀ ਪੁੱਟਣ ਦਾ ਧਿਆਨ ਰੱਖਣਾ ਜੀ। ਖਾਸ ਤੌਰ ਦੇ ਉੱਤੇ ਜਦੋਂ ਪਨੀਰੀ ਪੁੱਟਦੇ ਹਾਂ ਉਹਦਾ ਢੰਗ ਤਰੀਕਾ ਕੀ ਹੈ ਉਹ ਵੀ ਬੜਾ ਜ਼ਰੂਰੀ ਹੈ।
1: ਉਹ ਵੀ ਆਪਾਂ ਨੂੰ ਬਹੁਤ ਜ਼ਰੂਰੀ ਹੁੰਦਾ ਕਿ ਆਪਾਂ ਜਿਹੜੇ ਖੇਤ ਤਿਆਰੀ ਕਰਦੇ ਹਾਂ ਨਾ ਵੀ ਇਸ ਤਰੀਕੇ ਦਾ ਵੀ ਰੱਖੋ ਵੀ ਸੌਖੀ ਪੁੱਟੀ ਜਾਏ।
0: ਬਿਲਕੁਲ ਜੀ ਬਿਲਕੁਲ।
1: ਆਪਾਂ ਕਹਿੰਦੇ ਹਾਂ ਵੀ ਜਿਹੜੀ ਰੂੜੀ ਦੀ ਖਾਦ ਨਾ ਵਾਹਵਾ ਪਾਉਂਦੇ ਹਾਂ ਤਾਂ ਕਿ ਜੜ੍ਹਾਂ ਬਹੁਤੀਆਂ ਡੂੰਘੀਆਂ ਨਾ ਜਾਣ, ਫਿਰ ਪੁਟਾਈ ਸਮੇਂ ਫਿਰ ਆਪਾਂ ਨੂੰ ਔਖੇ ਨਹੀਂ ਹੁੰਦੇ ਜੀ ਉਹ।
0: ਬਿਲਕੁਲ ਜੀ, ਇਹ ਤਾਂ ਇਹੀ ਆ ਵੀ ਹੱਥ ਹੀ ਪਾਉਣਾ ਤੁਸੀਂ, ਜ਼ੋਰ ਨਹੀਂ ਲਾਉਣਾ। ਫਿਰ ਤਾਂ
1: ਜੜ੍ਹ ਟੁੱਟ ਗਈ ਤਾਂ ਫਿਰ ਫਾਇਦਾ ਹੈ ਕੋਈ?
0: ਜੜ੍ਹ ਗਈ ਤਾਂ ਫਿਰ ਕਹਿੰਦੇ ਹੁੰਦੇ ਫਸਲ ਦਾ ਜਿਹੜਾ ਹੈ
1: ਉਹ ਕੋਈ ਫਾਇਦਾ ਹੀ ਨਹੀਂ ਜੀ ਉਹਦਾ।
0: ਫਿਰ ਆਪਾਂ ਦੇਖਾਂਗੇ ਬੂਟੇ ਜਿਹੜੇ ਕੁੰਕੜੀਆਂ ਨੂੰ ਗਰਦਨਾ ਮਰੋੜੀ ਬੈਠੇ ਹੁੰਦੇ ਆ ਉਹਦਾ ਉਹ ਹਿਸਾਬ ਕਿਤਾਬ ਇਹੀ ਹੁੰਦਾ। ਸੋ ਇਹ ਚੀਜ਼ਾਂ ਜਿਹੜੀਆਂ ਹੈ ਛੋਟੀਆਂ ਛੋਟੀਆਂ ਗੱਲਾਂ, ਅਤੇ ਜੇ ਇਹਨਾਂ 'ਤੇ ਆਪਾਂ ਥੋੜ੍ਹਾ ਜਿਹਾ ਨਜ਼ਰਸਾਨੀ ਕਰਦੇ ਹਾਂ ਤਾਂ ਫਾਇਦਾ ਸਾਡਾ ਜਿਹੜਾ ਫਸਲ ਦੇ ਵਿੱਚ ਸਾਨੂੰ ਮਿਲਦਾ। ਚੱਲੀਏ ਆਪਾਂ ਜੀ।
1: ਜੈ ਹਿੰਦ ਜੀ।
0: ਜੈ ਜੀ।

ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਖੇਤੀਬਾੜੀ, ਮੀਡੀਅਮ ਵੇਵ 343.6 meter, ਯਾਨੀ 873 kHz, DRM 864 kHz, FM 100.8 MHz, FM 100.9 MHz ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਮੁਤਾਬਿਕ ਸਵੇਰ ਦੇ 6:40 ਹੋ ਰਹੇ ਨੇ, ਅਤੇ ਆਓ ਹੁਣ ਸਰਵਨ ਕਰਦੇ ਹਾਂ ਮਾਨਸ ਗਾਨ ਦਾ 133 ਭਾਗ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਮਾਨਸ ਗਾਨ ਦਾ 133ਵਾਂ ਭਾਗ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪਰਿਚੈ।

ਹੋਵੇਗਾ ਜੀ ਸ਼ਾਮ 6:30 ਵਜੇ। ਅਤੇ ਇਸ ਵਿੱਚ ਅੱਜ ਬਰਸਾਤ 'ਚ ਸਬਜ਼ੀਆਂ ਵਿਸ਼ੇ 'ਤੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਜਾਣਕਾਰੀ ਦੇਣਗੇ ਡਾਕਟਰ ਦਿਲਪ੍ਰੀਤ ਤਲਵਾੜ। ਸ਼ਾਮ 7:40 'ਤੇ ਤੁਸੀਂ ਸੁਣੋਗੇ ਵਿਵਿਧਾ ਹਿੰਦੀ ਟੋਕ। ਰਾਤ 8 ਵਜੇ ਤੁਸੀਂ ਸੁਣੋਗੇ ਸਾਡਾ ਈਵਨਿੰਗ ਸ਼ੋਅ ਜ਼ਿੰਦਗੀ ਹਸੀਨ ਹੈ।

ਰਾਤੀ 9:30 ਵਜੇ ਤੁਸੀਂ ਸੁਣੋਗੇ ਜੀ ਹਿੰਦੀ ਨਾਟਕ ਛੁੱਟੀਆਂ ਹੋ ਗਈਆਂ ਮਾਂ, ਰਵਿੰਦਰ ਨਾਥ ਟੈਗੋਰ ਦੀ ਕਹਾਣੀ 'ਤੇ ਆਧਾਰਿਤ ਰੇਡੀਓ ਨਾਟਕ ਰੂਪਾਂਤਰਨ ਰਾਤ 9:30 ਵਜੇ ਪੇਸ਼ ਕੀਤਾ ਜਾਵੇਗਾ। ਅਤੇ ਇਸ 'ਚ ਕਲਾਕਾਰ ਹੋਣਗੇ ਵਿਨੋਦ ਧੀਰ, ਸੁਨੀਲ ਜੋਸ਼ੀ, ਚਮਨ ਅਰੋੜਾ, ਸਰਿਤਾ ਤਿਵਾੜੀ, ਬਾਂਕਾ ਬਹਾਦੁਰ ਅਰੋੜਾ, ਸਾਧਿਆ ਬੱਸੀ, ਅਰਿਕਸ਼ਿਤ, ਯਸ਼ ਜੋਤੀ, ਰਿਸ਼ਭ ਗਣੇਸ਼, ਜੈ ਭਾਰਤੀ ਅਤੇ ਪ੍ਰਸਤੁਤੀ ਹੋਵੇਗੀ ਗੁਰਵਿੰਦਰ ਸਿੰਘ। ਉਸ ਤੋਂ ਬਾਅਦ ਰਾਤ 10:02 'ਤੇ ਤੁਸੀਂ ਸੁਣੋਗੇ ਜੀ ਕਵਿਤਾ ਗੋਸ਼ਟੀ। ਇਸ 'ਚ ਭਾਗ ਲੈਣਗੇ ਸੁਰਿੰਦਰਪ੍ਰੀਤ ਕੰਨਿਆ, ਬਲਵਿੰਦਰ ਸਿੰਘ ਬਾਲਮ, ਹਰਨੇਕ ਸਿੰਘ ਕਲੇਰ ਅਤੇ ਮੰਗਲਦੀਪ। ਉਸ ਤੋਂ ਬਾਅਦ ਰਾਤ 10:30 ਵਜੇ ਤੁਸੀਂ ਸੁਣੋਗੇ ਜੀ ਗਜ਼ਲਾਂ। ਸੋ ਇਹ ਸੀ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ। ਹੁਣ ਤੋਂ ਬਸ ਕੁਝ ਹੀ ਪਲਾਂ 'ਚ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਸੰਸਕ੍ਰਿਤ 'ਚ ਸਮਾਚਾਰ।

ਸਮਾਜ ਵਿੱਚ ਸਰਗਰਮ ਯੋਗਦਾਨ ਪਾਉਣ ਵਾਲੇ ਨਾਗਰਿਕ ਤਿਆਰ ਕਰਨਾ ਹੈ। ਉਹਨਾਂ ਨੇ ਕੱਲ੍ਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ 51ਵੀਂ ਕੋਨਵੋਕੇਸ਼ਨ ਵਿੱਚ 456 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ। ਪੰਜਾਬ 'ਚ SIR ਪ੍ਰਕਿਰਿਆ ਦੇ ਹਿੱਸੇ ਵਜੋਂ ਪੰਜਾਬ ਭਰ ਦੇ ਵੋਟ ਕੇਂਦਰਾਂ 'ਤੇ ਲਾਏ ਗਏ 2 ਰੋਜ਼ਾ ਵਿਸ਼ੇਸ਼ ਕੈਂਪਾਂ ਦੌਰਾਨ 30 ਲੱਖ ਤੋਂ ਵੱਧ ਵੋਟਰਾਂ ਨੇ ਆਪਣੀ ਗਣਨਾ ਫਾਰਮ ਭਰੇ। ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਇੱਕ ਵਿਸ਼ੇਸ਼ ਸਮਾਰੋਹ 'ਚ ਜ਼ਿਲ੍ਹਾ ਪਠਾਨਕੋਟ ਦੇ ਵੱਖ ਵੱਖ ਵਰਗਾਂ ਨਾਲ ਸੰਬੰਧਿਤ ਕਰੀਬ 150 ਲਾਭਪਾਤਰੀਆਂ ਨੂੰ ਨਵੇਂ ਰਾਸ਼ਨ ਡਿਪੋ ਅਲਾਟ ਕੀਤੇ। ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਤੱਕ ਪੰਜਾਬ ਸਮੇਤ ਦੇਸ਼ ਦੇ ਉੱਤਰੀ ਹਿੱਸਿਆਂ ਵਿੱਚ ਬਾਰਿਸ਼ ਦੀ ਪੇਸ਼ਨਗੋਈ ਕੀਤੀ ਹੈ। ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਸੈਮੀਫਾਈਨਲ ਮੁਕਾਬਲੇ ਤੈਅ ਹੋ ਗਏ ਨੇ। ਫਰਾਂਸ ਦਾ ਸਪੇਨ ਨਾਲ ਅਤੇ ਅਰਜਨਟੀਨਾ ਦਾ ਇੰਗਲੈਂਡ ਨਾਲ ਮੁਕਾਬਲਾ ਹੋਵੇਗਾ। ਇਹ ਸਨ ਅੱਜ ਦੀਆਂ ਮੁੱਖ ਖਬਰਾਂ।

ਬਿਲਕੁਲ ਜੀ, ਜੇਕਰ ਦਿਨ ਦੀ ਸ਼ੁਰੂਆਤ ਰੱਬ ਦੇ ਨਾਮ ਨਾਲ ਹੋਵੇ ਨਾ, ਤਾਂ ਫਿਰ ਸਾਰਾ ਦਿਨ ਸੋਹਣਾ ਲੰਘਦਾ ਹੈ। ਅਤੇ ਇਸ ਅਹਿਸਾਸ ਨਾਲ ਹੋਵੇ ਕਿ ਰੱਬ ਸਾਡੇ ਅੰਗ ਸੰਗ ਹੈ। ਜਾਵੇਦ ਅਲੀ ਕੈਲਾਸ਼ ਖੇਰ ਦੀ ਆਵਾਜ਼ 'ਚ ਤੁਸੀਂ ਬਹੁਤ ਸੋਹਣਾ ਜਿਹਾ ਗੀਤ ਇੰਜੋਏ ਕਰ ਰਹੇ ਸੀ। ਪ੍ਰੋਗਰਾਮ ਸੋਹਣੀ ਸਵੇਰ 'ਚ ਦੋਸਤੋ ਹੁਣ ਵੇਲਾ ਹੋ ਚੁੱਕਿਆ ਹੈ ਅੱਜ ਦੇ ਪੋਜ਼ਿਟਿਵ ਵਿਚਾਰ ਦਾ। ਅਸੀਂ ਅਕਸਰ ਸੋਚਦੇ ਹਾਂ ਕਿ ਵੱਡਾ ਇਨਸਾਨ ਉਹ ਹੁੰਦਾ ਹੈ ਜਿਸ ਕੋਲ ਬਹੁਤ ਜ਼ਿਆਦਾ ਦੌਲਤ ਹੋਵੇ। ਆਮ ਤੌਰ 'ਤੇ ਲੋਕਾਂ ਦੀ ਇਹ ਸੋਚ ਹੁੰਦੀ ਹੈ, ਅਕਸਰ ਅਸੀਂ ਇਹੀ ਗੱਲ ਸੋਚਦੇ ਹਾਂ ਕਿ ਬਹੁਤ ਦੌਲਤ ਵਾਲਾ ਇਨਸਾਨ ਜਿਹੜਾ ਨਾ, ਉਹ ਬਹੁਤ ਵੱਡਾ ਹੈ, ਉਹ ਬਹੁਤ ਉੱਚਾ ਅਹੁਦਾ ਹੈ ਉਹਦਾ। ਪਰ ਅਸਲ ਵਿੱਚ ਇਨਸਾਨ ਦੀ ਜਿਹੜੀ ਅਸਲੀ ਉੱਚਾਈ ਹੈ ਨਾ ਦੋਸਤੋ, ਉਹ ਉਸਦੀ ਸੋਚ ਨਾਲ ਮਾਪੀ ਜਾਂਦੀ ਹੈ। ਸਾਦਾ ਜੀਵਨ ਅਤੇ ਉੱਚੀ ਸੋਚ, ਇਹ ਸਿਰਫ ਇੱਕ ਕਹਾਵਤ ਨਹੀਂ, ਅਸੀਂ ਕਿਤਾਬਾਂ 'ਚ ਵੀ ਪੜ੍ਹਿਆ ਹੈ ਕਿ ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ, ਸਾਦਾ ਜੀਵਨ ਅਤੇ ਉੱਚੀ ਸੋਚ, ਇਹ ਸਿਰਫ ਇੱਕ ਕਹਾਵਤ ਨਹੀਂ ਸਗੋਂ ਖੁਸ਼ਹਾਲ ਜੀਵਨ ਦਾ ਰਾਹ ਹੈ ਦੋਸਤੋ। ਸਾਦਗੀ ਸਾਨੂੰ ਜੀਵਨ ਨਾਲ ਜਿਹੜਾ ਨਾ ਉਹ ਜੋੜ ਕੇ ਰੱਖਦੀ ਹੈ, ਅਤੇ ਉੱਚੀ ਸੋਚ ਸਾਨੂੰ ਅੱਗੇ ਵਧਣ ਦੀ ਪ੍ਰੇਰਣਾ ਦਿੰਦੀ ਹੈ। ਕਹਿੰਦੇ ਨੇ ਜਦੋਂ ਦਿਲ 'ਚ ਨਮਰਤਾ ਹੋਵੇ, ਸੋਚ ਵਿੱਚ ਸਫਾਈ ਹੋਵੇ ਅਤੇ ਨੀਤ ਵਿੱਚ ਭਲਾਈ ਹੋਵੇ, ਤਾਂ ਇਨਸਾਨ ਜਿਹੜਾ ਨਾ ਉਹ ਬਿਨਾਂ ਸ਼ੋਰ ਕੀਤੇ ਵੀ ਲੋਕਾਂ ਦੇ ਦਿਲਾਂ ਨੂੰ ਜਿੱਤ ਲੈਂਦਾ ਹੈ। ਅਤੇ ਅੱਜ ਦਾ ਪੋਜ਼ਿਟਿਵ ਵਿਚਾਰ ਵੀ ਇਹੀ ਹੈ ਦੋਸਤੋ ਕਿ ਜ਼ਿੰਦਗੀ ਨੂੰ ਸਾਦਾ ਰੱਖੋ ਪਰ ਆਪਣੀ ਵਿਚਾਰ ਹਮੇਸ਼ਾ ਉੱਚੇ ਰੱਖੋ, ਕਿਉਂਕਿ ਇਨਸਾਨ ਦੀ ਜਿਹੜੀ ਪਹਿਚਾਣ ਹੈ ਨਾ, ਉਸਦੇ ਕੱਪੜਿਆਂ ਨਾਲ ਨਹੀਂ, ਉਸਦੀ ਸੋਚ ਅਤੇ ਉਸਦੇ ਵਿਹਾਰ ਨਾਲ ਹੁੰਦੀ ਹੈ। ਅਤੇ ਦੋਸਤੋ ਜੇਕਰ ਅਸੀਂ

ਸਿੰਪਲਿਸਿਟੀ ਦੇ ਨਾਲ, ਸਾਦਗੀ ਦੇ ਨਾਲ ਅੱਗੇ ਵੱਧਦੇ ਹਾਂ ਨਾ, ਅਤੇ ਫਿਰ ਉਸ ਸਾਦਗੀ ਵਿੱਚ ਰੱਬ ਆਪ ਵਾਸ ਕਰਦਾ। ਅਤੇ ਰੱਬ, ਅਸੀਂ ਅਕਸਰ ਇਹ ਵੀ ਗੱਲ ਸੁਣੀਏ ਕਿ ਅਸੀਂ ਬਹੁਤ ਜ਼ਿਆਦਾ ਪੂਜਾ ਪਾਠ ਕਰਦੇ ਹਾਂ, ਮੁਬਾਰਕ ਹੈ ਦੋਸਤੋ, ਉਹ ਸਭ ਕੁਛ ਮੁਬਾਰਕ ਹੈ, ਪਰ ਉਸ ਤੋਂ ਪਹਿਲਾਂ ਜੇਕਰ ਅਸੀਂ ਚੰਗੇ ਇਨਸਾਨ ਹਾਂ, ਅਤੇ ਫਿਰ ਅਸੀਂ ਦੂਜੇ ਇਨਸਾਨ ਦੀ ਵੀ ਜੇਕਰ ਕਦਰ ਕਰਦੇ ਹਾਂ ਨਾ, ਤਾਂ ਅਸਲੀ ਜਿਹੜੀ ਇਬਾਦਤ ਹੈ ਉਹ ਇਹੀ ਹੈ ਕਿ ਅਸੀਂ ਰੱਬ ਨੂੰ ਮਨਾ ਲਿਆ। ਅਤੇ ਰੱਬ ਨੂੰ ਕਿਵੇਂ ਮਨਾਉਣਾ, ਉਹ ਅਗਲਾ ਗੀਤ ਸਾਨੂੰ ਜਿਹੜਾ ਨਾ ਉਹ ਬਹੁਤ ਸੋਹਣੇ ਤਰੀਕੇ ਨਾਲ ਸਮਝਾ ਰਿਹਾ, ਗੁਰਦਾਸ ਮਾਨ, ਮਾਸਟਰ ਸਲੀਮ ਅਤੇ ਜਸਪਿੰਦਰ ਦੀ ਆਵਾਜ਼। ਲਓ ਜੀ, ਇਸ ਪ੍ਰੋਗਰਾਮ 'ਚ ਸੁਣੋ ਅਗਲਾ ਗੀਤ।

ਬਿਲਕੁਲ ਜੀ, ਰੱਬ ਦਿਲਾਂ ਦੇ ਅੰਦਰ ਹੈ ਅਤੇ ਸਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਗੁਰਦਾਸ ਮਾਨ, ਮਾਸਟਰ ਸਲੀਮ ਅਤੇ ਜਸਪਿੰਦਰ ਦੀ ਆਵਾਜ਼ 'ਚ ਇਹ ਗੀਤ ਤੁਸੀਂ ਸੁਣ ਰਹੇ ਸੀ। ਦੋਸਤੋ, ਹਰ ਦਿਨ ਆਪਣੇ ਨਾਲ ਕੁਝ ਨਵੀਆਂ ਉਮੀਦਾਂ ਲੈ ਕੇ ਆਉਂਦਾ, ਪਰ ਇਸੇ ਦਿਨ ਦੀਆਂ ਕੁਝ ਅਜਿਹੀਆਂ ਯਾਦਾਂ ਵੀ ਹੁੰਦੀਆਂ ਨੇ ਜੋ ਇਤਿਹਾਸ ਦੇ ਪੰਨਿਆਂ ਵਿੱਚ ਹਮੇਸ਼ਾ ਲਈ ਦਰਜ ਹੋ ਚੁੱਕੀਆਂ ਨੇ। ਅਤੇ ਅੱਜ ਜੇਕਰ ਅਸੀਂ ਗੱਲ ਕਰੀਏ 13 ਜੁਲਾਈ ਦੀ, ਤਾਂ 13 ਜੁਲਾਈ ਦੇ ਦਿਨ ਇਤਿਹਾਸ 'ਚ ਕਿਹੜੀਆਂ ਕਿਹੜੀਆਂ ਅਹਿਮ ਘਟਨਾਵਾਂ ਵਾਪਰੀਆਂ ਸਨ, ਉਹਨਾਂ ਬਾਰੇ ਹੁਣ ਅਸੀਂ ਗੱਲ ਕਰਦੇ ਹਾਂ, ਉਹਨਾਂ ਬਾਰੇ ਜਾਣਦੇ ਹਾਂ। ਦੋਸਤੋ, ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਸਾਲ 1974 ਦੀ। ਅੱਜ ਦੇ ਦਿਨ ਭਾਰਤੀ ਕ੍ਰਿਕਟ ਟੀਮ ਨੇ ਆਪਣਾ ਪਹਿਲਾ ਵਨਡੇ ਅੰਤਰਰਾਸ਼ਟਰੀ ਮੈਚ ਜਿਹੜਾ ਨਾ ਉਹ ਦੱਸਿਆ ਜਾਂਦਾ ਹੈ ਕਿ ਖੇਡਿਆ ਸੀ, ਅਤੇ ਇਹ ਮੈਚ ਇੰਗਲੈਂਡ ਦੇ ਖਿਲਾਫ਼ ਖੇਡਿਆ ਗਿਆ ਸੀ ਅਤੇ ਟੀਮ ਦੀ ਕਪਤਾਨੀ ਅਜੀਤ ਵਾਡੇਕਰ ਨੇ ਕੀਤੀ ਸੀ। ਭਾਵੇਂ ਭਾਰਤ ਜਿਹੜਾ ਉਹ ਮੈਚ ਨਹੀਂ ਜਿੱਤ ਸਕਿਆ, ਪਰ ਇਸ ਦਿਨ ਨਾਲ ਭਾਰਤੀ ਕ੍ਰਿਕਟ ਦੇ ਵਨਡੇ ਜਿਹੜਾ ਸਫ਼ਰ ਹੈ ਉਸਦੀ ਸ਼ੁਰੂਆਤ ਹੋ ਗਈ ਸੀ, ਜਿਸ ਨੇ ਅੱਗੇ ਚੱਲ ਕੇ ਕਈ ਇਤਿਹਾਸਿਕ ਉਪਲਬਧੀਆਂ ਹਾਸਲ ਕੀਤੀਆਂ ਸਨ। ਅਤੇ ਜੇਕਰ ਅਸੀਂ ਅੱਗੇ ਗੱਲ ਕਰੀਏ ਦੋਸਤੋ, ਇਸ ਤੋਂ ਇਲਾਵਾ 13 ਜੁਲਾਈ 1930 ਨੂੰ ਉਰੂਗਵੇ ਵਿੱਚ ਦੁਨੀਆ ਦੀ ਪਹਿਲੀ ਫੁੱਟਬਾਲ ਵਰਲਡ ਕੱਪ ਦੀ ਜਿਹੜੀ ਹੈ ਨਾ ਉਹ ਸ਼ੁਰੂਆਤ ਹੋਈ ਸੀ, ਅਤੇ ਉਦਘਾਟਨੀ ਮੁਕਾਬਲੇ ਵਿੱਚ ਜਿਹੜਾ ਇਹ ਦੱਸਿਆ ਜਾਂਦਾ ਕਿ ਫਰਾਂਸ ਨੇ ਮੈਕਸੀਕੋ ਨੂੰ 4-1 ਨਾਲ ਹਰਾਇਆ ਸੀ। ਅਤੇ ਅੱਜ ਜਿਹੜਾ ਹੈ, ਜੇਕਰ ਅਸੀਂ ਅੱਜ ਦੀ ਗੱਲ ਕਰੀਏ, ਤਾਂ ਫੀਫਾ ਵਰਲਡ ਕੱਪ ਦੁਨੀਆ ਦੇ ਸਭ ਤੋਂ ਵੱਡੇ ਖੇਡ ਮੁਕਾਬਲਿਆਂ ਵਿੱਚੋਂ ਨਾ ਇੱਕ ਮੰਨਿਆ ਜਾਂਦਾ। ਅਤੇ ਇਤਿਹਾਸ ਦੇ ਜੇਕਰ ਹੁਣ ਪੰਨਿਆਂ ਦੀ ਅਸੀਂ ਗੱਲ ਕਰ ਹੀ ਰਹੇ ਹਾਂ, ਅਤੇ 13 ਜੁਲਾਈ 1929 ਵੀ ਇੱਕ ਅਹਿਮ ਦਿਨ ਵਜੋਂ ਦਰਜ ਹੈ ਜੀ ਇਤਿਹਾਸ ਦੇ ਪੰਨਿਆਂ 'ਚ। ਅੱਜ ਦੇ ਦਿਨ ਮਹਾਨ ਆਜ਼ਾਦੀ ਸੈਨਾਨੀ ਜਤਿੰਦਰ ਨਾਥ ਦਾਸ ਨੇ ਲਾਹੌਰ ਜੇਲ੍ਹ 'ਚ ਦੱਸਿਆ ਜਾਂਦਾ ਕਿ ਰਾਜਨੀਤਿਕ ਕੈਦੀਆਂ ਦੇ ਹੱਕਾਂ ਲਈ ਨਾ ਇਤਿਹਾਸਿਕ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਉਹਨਾਂ ਦਾ ਇਹ ਜਿਹੜਾ ਬਲੀਦਾਨ ਹੈ ਉਹ ਅੱਜ ਵੀ ਦੇਸ਼ ਭਗਤੀ ਅਤੇ ਹਿੰਮਤ ਦੀ ਮਿਸਾਲ ਮੰਨਿਆ ਜਾਂਦਾ ਹੈ। ਦੋਸਤੋ, ਇਸ ਤੋਂ ਇਲਾਵਾ 13 ਜੁਲਾਈ 2016 ਨੂੰ ਥੇਰੇਸਾ ਮੇ ਨੇ ਯੂਨਾਈਟਿਡ ਕਿੰਗਡਮ ਦੀ ਦੂਜੀ ਮਹਿਲਾ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ। ਦੋਸਤੋ, ਇਤਿਹਾਸ ਜਿਹੜਾ ਹੈ ਨਾ ਉਹ ਸਿਰਫ ਬੀਤੇ ਸਮੇਂ ਦੀ ਕਹਾਣੀ ਨਹੀਂ ਹੁੰਦਾ, ਸਗੋਂ ਉਹ ਸਾਨੂੰ ਸਿਖਾਉਂਦਾ ਹੈ ਜੀ ਕਿ ਇੱਕ ਦਿਨ ਇੱਕ ਫੈਸਲਾ ਜਾਂ ਜਿਹੜੀ ਕੀਤੀ ਹੋਈ ਹਿੰਮਤ ਹੈ ਨਾ, ਹਿੰਮਤ ਭਰਿਆ ਜਿਹੜਾ ਕਦਮ ਹੈ, ਉਹ ਆਉਣ ਵਾਲੀ ਪੀੜ੍ਹੀਆਂ ਲਈ ਵੀ ਮਿਸਾਲ ਬਣ ਸਕਦਾ ਹੈ। ਅਤੇ ਦੋਸਤੋ, ਹੁਣ ਪ੍ਰੋਗਰਾਮ 'ਚ ਕਿਉਂਕਿ ਦੇਖੋ ਇਤਿਹਾਸ ਦੇ ਪੰਨਿਆਂ ਦੀ ਗੱਲ ਇਸ ਲਈ ਵੀ ਜ਼ਰੂਰੀ ਹੈ ਕਿ ਜਿਹੜੀ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਜਾਂ ਫਿਰ ਜਿਹੜੇ ਜਿਨ੍ਹਾਂ ਨੂੰ ਹੁਣ ਅਸੀਂ ਜੈਨਜ਼ੀ ਕਹਿ ਰਹੇ ਹਾਂ, ਜੇਕਰ ਉਹਨਾਂ ਨੂੰ ਇਹਨਾਂ ਇਤਿਹਾਸ ਦੇ ਵਿੱਚ ਹੋਏ ਬਲੀਦਾਨਾਂ ਬਾਰੇ ਨੌਲੇਜ ਹੋਵੇਗੀ ਤਾਂ ਉਹ ਵੀ ਦੇਸ਼ ਬਾਰੇ ਜਿਹੜਾ ਨਾ ਉਹ ਸੋਚਣਗੇ। ਅਤੇ ਆਪਣੇ ਲਈ ਤਾਂ ਹਰ ਕੋਈ ਜ਼ਿੰਦਗੀ ਦੇ ਵਿੱਚ ਕਰ ਲੈਂਦਾ ਹੈ, ਗੱਲ ਉਦੋਂ ਬਣਦੀ ਹੈ ਜਦੋਂ ਅਸੀਂ ਆਪਣਾ ਜੀਵਨ ਦੂਜਿਆਂ ਲਈ ਜੀਏ।

0: ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਐਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਪ੍ਰੋਗਰਾਮ ਸੋਹਣੀ ਸਵੇਰ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਅਤੇ ਹੁਣ ਵੇਲਾ ਜੀ ਪ੍ਰੋਗਰਾਮ 'ਚ ਤੁਹਾਨੂੰ ਮੌਸਮ ਬਾਰੇ ਜਾਣਕਾਰੀ ਦੇਣ ਦਾ। IMD ਵੱਲੋਂ ਕਿਹੜੀ ਕਿਹੜੀ ਜਾਣਕਾਰੀ ਜਿਹੜੀ ਹੈ ਉਹ ਦਿੱਤੀਆਂ ਗਈਆਂ ਉਸ ਬਾਰੇ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਜਿਹੜਾ ਬੀਤਿਆ ਕੱਲ੍ਹ ਹੈ, ਯਾਨੀ ਕਿ ਜਿਹੜਾ ਸੰਡੇ ਅਸੀਂ ਸਾਰਿਆਂ ਨੇ ਬਿਤਾਇਆ ਹੈ ਕੱਲ੍ਹ। ਅਤੇ ਖਾਸ ਤੌਰ 'ਤੇ ਜੇਕਰ ਅਸੀਂ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਕੱਲ੍ਹ ਸਾਰਾ ਦਿਨ ਜਿਹੜੀ ਬਾਰਿਸ਼ ਹੋਈ ਹੈ, ਦਿਨ 'ਚ 3 ਵਾਰ ਬਾਰਿਸ਼ ਹੋਈ ਹੈ ਅਤੇ ਠੰਡ ਪਾ ਦਿੱਤੀ ਹੈ ਉਸਨੇ ਜਲੰਧਰ 'ਚ। ਅਤੇ ਨਾਲ ਦੇ ਨਾਲ ਪੰਜਾਬ 'ਚ ਜੇਕਰ ਅਸੀਂ ਗੱਲ ਕਰੀਏ ਮੌਸਮ ਵਿਭਾਗ ਵੱਲੋਂ ਅੱਜ ਤਾਂ ਕਿਹਾ ਜਾ ਰਿਹਾ ਕਿ ਜ਼ਿਲ੍ਹਿਆਂ 'ਚ ਜਿਹੜਾ ਨਾ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਅਲਰਟ ਜਾਰੀ ਕੀਤਾ ਗਿਆ ਹੈ। ਅਤੇ ਅਸੀਂ ਮੌਸਮ ਵਿਗਿਆਨ ਨੇ ਦੇ ਵੱਲੋਂ ਜਿਹੜਾ ਨਾ ਉਹ ਕਿਹਾ ਜਾ ਰਿਹਾ ਕਿ ਹਾਲੇ ਅਗਲੇ 3 ਦਿਨਾਂ ਤੱਕ ਪੰਜਾਬ ਸਮੇਤ ਦੇਸ਼ ਦੇ ਉੱਤਰੀ ਹਿੱਸਿਆਂ ਵਿੱਚ ਬਾਰਿਸ਼ ਦੀ ਜਿਹੜੀ ਪੇਸ਼ਨਗੋਈ ਹੈ ਉਹ ਕੀਤੀ ਗਈ ਹੈ। ਹਾਲਾਂਕਿ ਜੇਕਰ ਅਸੀਂ ਗੱਲ ਕਰੀਏ IMD ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਮੌਨਸੂਨ ਦੀ ਜਿਹੜੀ ਰਫ਼ਤਾਰ ਹੈ ਨਾ ਉਹ ਹਾਲੇ ਹੌਲੀ ਹੌਲੀ ਮੌਨਸੂਨ ਜਿਹੜਾ ਨਾ ਉਹ ਚੱਲੇਗਾ, ਪਰ ਮੌਸਮ ਵਿਭਾਗ ਵੱਲੋਂ ਕਿਤੇ ਨਾ ਕਿਤੇ ਇਹ ਵੀ ਕਿਹਾ ਗਿਆ ਹੈ ਕਿ ਕਮਜ਼ੋਰ ਮੌਨਸੂਨ ਜਿਹੜਾ ਉਹ ਰਹੇਗਾ। ਪਰ ਅੱਜ ਜੇਕਰ ਅਸੀਂ ਗੱਲ ਕਰੀਏ ਤਾਂ ਅੱਜ ਕਈ ਜ਼ਿਲ੍ਹਿਆਂ 'ਚ ਬਾਰਿਸ਼ ਦੀ ਸੰਭਾਵਨਾ ਜਿਹੜੀ ਉਹ ਬਣੀ ਹੋਈ ਹੈ, ਜਿਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ, ਅੰਮ੍ਰਿਤਸਰ, ਇਸ ਦੇ ਨਾਲ ਹੀ ਲੁਧਿਆਣਾ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਮੋਹਾਲੀ ਜਿਹੜਾ ਉਹ ਇਹ ਜ਼ਿਲ੍ਹੇ ਕੁਝ ਸ਼ਾਮਲ ਨੇ। ਅਤੇ ਜੇਕਰ ਦੋਸਤੋ ਬਾਰਿਸ਼ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਉਹਦੇ ਨਾਲ ਤਾਪਮਾਨ 'ਚ ਗਿਰਾਵਟ ਜਿਹੜੀ ਹੈ ਉਹ ਜ਼ਰੂਰ ਦਰਜ ਕੀਤੀ ਜਾਵੇਗੀ। ਅਤੇ ਜੇਕਰ ਤਾਪਮਾਨ 'ਚ ਗਿਰਾਵਟ ਹੋਵੇਗੀ ਤਾਂ ਮੌਸਮ ਜਿਹੜਾ ਉਹ ਸੋਹਣਾ ਹੋਵੇਗਾ ਅਤੇ ਠੰਡਾ ਜਿਹੜਾ ਨਾ ਉਹ ਬਣਿਆ ਰਹੇਗਾ। ਕਿਉਂਕਿ ਜੇਕਰ ਅਸੀਂ ਗੱਲ ਕਰੀਏ ਬੀਤੇ ਕਈ ਦਿਨਾਂ ਦੀ ਤਾਂ ਕਾਫੀ ਜ਼ਿਆਦਾ ਜਿਹੜੀ ਉਮਸ ਭਰੀ ਗਰਮੀ ਪੈ ਰਹੀ ਸੀ ਉਹਦੇ ਨਾਲ ਬਹੁਤ ਜ਼ਿਆਦਾ ਲੋਕਾਂ ਦਾ ਹਾਲ ਬੇਹਾਲ ਹੋਇਆ ਸੀ, ਪਰ ਕੱਲ੍ਹ ਜਿਹੜੀ ਬਾਰਿਸ਼ ਹੋਈ ਹੈ ਅਤੇ ਅੱਜ ਸਵੇਰ ਤੋਂ ਵੀ ਜਲੰਧਰ ਦੀ ਜੇਕਰ ਅਸੀਂ ਗੱਲ ਕਰੀਏ ਜ਼ਿਲ੍ਹੇ ਦੀ ਤਾਂ ਮੌਸਮ ਜਿਹੜਾ ਉਹ ਹਵਾ ਚੱਲ ਰਹੀ ਹੈ, ਵਧੀਆ ਬਣਿਆ ਹੋਇਆ। ਅਤੇ ਤੁਸੀਂ ਮੌਸਮ ਨੂੰ ਵੀ ਇੰਜੋਏ ਕਰਨਾ ਅਤੇ ਨਾਲ ਦੇ ਨਾਲ ਆਪਣੀ ਸਿਹਤ ਦਾ ਵੀ ਖਿਆਲ ਰੱਖਣਾ। ਉਹ ਸਿਹਤ ਦਾ ਖਿਆਲ ਅਸੀਂ ਕਿਵੇਂ ਰੱਖਣਾ, ਖਾਸ ਤੌਰ 'ਤੇ ਮੌਨਸੂਨ ਦੇ ਵਿੱਚ ਅਤੇ ਬਾਰਿਸ਼ ਦੇ ਦਿਨਾਂ 'ਚ, ਉਹ ਵੀ ਬਹੁਤ ਜ਼ਿਆਦਾ ਜ਼ਰੂਰੀ। ਉਹਦੇ ਲਈ ਇਹ ਪ੍ਰੋਗਰਾਮ ਸੋਹਣੀ ਸਵੇਰ 'ਚ ਕੁਝ ਟਿਪਸ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਅਰਿਜੀਤ ਸਿੰਘ ਦੀ ਆਵਾਜ਼ 'ਚ ਇੰਜੋਏ ਕਰੋ ਇਹ ਗੀਤ।

ਬਹੁਤ ਜ਼ਿਆਦਾ ਵੱਧ ਜਾਂਦਾ। ਅਤੇ ਇਹਦੇ ਜੇਕਰ ਅਸੀਂ ਸਿਮਟਮਸ ਦੀ ਗੱਲ ਕਰੀਏ, ਅਤੇ ਜਦੋਂ ਕਿਸੇ ਨੂੰ ਲੱਗਣ ਲੱਗੇ ਕਿ ਤੇਜ਼ ਬੁਖਾਰ ਹੈ, ਤੇਜ਼ ਸਿਰ ਦਰਦ ਹੈ, ਜਾਂ ਫਿਰ ਹੋਰ ਕਈ ਜਿਹੜੇ ਅਜਿਹੇ ਸਿਮਟਮਸ ਨੇ ਉਹ ਤੁਹਾਨੂੰ ਲੱਗਦੇ ਨੇ, ਅਤੇ ਤੁਰੰਤ ਸੈਲਫ ਮੈਡੀਕੇਸ਼ਨ ਅਕਸਰ ਜਿਹੜੇ ਲੋਕ ਨੇ ਨਾ ਦੋਸਤੋ ਆਪਣੇ ਆਪ ਹੀ ਦਵਾਈ ਲੈਣ ਲੱਗ ਪੈਂਦੇ ਨੇ। ਪਰ ਕੋਸ਼ਿਸ਼ ਕਰਨੀ ਹੈ ਕਿ ਡਾਕਟਰ ਨਾਲ ਜ਼ਰੂਰ ਕੰਸਲਟ ਕਰਨਾ ਹੈ, ਅਤੇ ਫਿਰ ਜਿਹੜੀ ਹੈ ਨਾ ਉਹ ਮੈਡੀਕੇਸ਼ਨ ਵੱਲ ਤੁਸੀਂ ਅੱਗੇ ਵਧਣਾ ਹੈ। ਅਤੇ ਦੋਸਤੋ ਇਸ ਮੌਸਮ 'ਚ ਖਾਣ ਪਾਣ ਦਾ ਜਿਹੜਾ ਨਾ ਉਹ ਵੀ ਖਾਸ ਧਿਆਨ ਰੱਖਣਾ ਹੈ। ਕੋਸ਼ਿਸ਼ ਕਰੋ ਕਿ ਘਰ ਦਾ ਜਿਹੜਾ ਤਾਜ਼ਾ ਅਤੇ ਗਰਮ ਭੋਜਨ ਹੀ ਤੁਸੀਂ ਖਾਓ। ਹਰੀਆਂ ਸਬਜ਼ੀਆਂ, ਮੌਸਮੀ ਜਿਹੜੇ ਫਲ ਨੇ, ਦਾਲ ਹੈ, ਵਾਈਟਾਮਿਨ ਸੀ ਜਿਹੜੀਆਂ ਭਰਪੂਰ ਵਾਈਟਾਮਿਨ ਸੀ ਵਾਲੀ ਜਿਹੜੀ ਚੀਜ਼ਾਂ ਨੇ, ਜਿਵੇਂ ਕਿ ਨਿੰਬੂ ਹੋ ਗਿਆ, ਆਂਵਲਾ ਹੋ ਗਿਆ, ਇਹ ਆਪਣੀ ਖੁਰਾਕ 'ਚ ਤੁਸੀਂ ਸ਼ਾਮਿਲ ਕਰੋ, ਤਾਂ ਜੋ ਸਰੀਰ ਦੀ ਜਿਹੜੀ ਰੋਗ ਪ੍ਰਤੀਰੋਧਕ ਸਮਰੱਥਾ ਹੈ ਨਾ, ਜਿਹੜੀ ਸਾਡੀ ਇਮਿਊਨਿਟੀ ਹੈ ਉਹ ਮਜ਼ਬੂਤ ਹੋਵੇ। ਬਾਹਰ ਦਾ ਕੱਟਿਆ ਹੋਇਆ ਜਿਹੜਾ ਫਲ ਹੈ, ਜਾਂ ਫਿਰ ਖੁੱਲ੍ਹਾ ਖਾਣਾ ਹੈ, ਜਾਂ ਫਿਰ ਸੜਕ ਕਿਨਾਰੇ ਮਿਲਣ ਵਾਲਾ ਜਿਹੜਾ ਭੋਜਨ ਹੈ ਨਾ, ਉਹਨੂੰ ਜਿੰਨਾ ਹੋ ਸਕਦਾ ਹੈ ਦੋਸਤੋ ਉਹਨੂੰ ਅਵੋਇਡ ਕਰੋ ਇਹਨਾਂ ਦਿਨਾਂ 'ਚ। ਨਾਲ ਹੀ ਪਾਣੀ ਹਮੇਸ਼ਾ ਸਾਫ਼ ਅਤੇ ਉਬਲਿਆ ਜਾਂ ਫਿਰ ਫਿਲਟਰ ਵਾਲਾ ਹੀ ਜੇ ਤੁਸੀਂ ਪੀਓ, ਤਾਂ ਜੋ

0: 'ਚ ਅਸੀਂ ਮੌਸਮ ਨੂੰ ਇੰਜੋਏ ਵੀ ਕਰੀਏ ਅਤੇ ਨਾਲ ਦੇ ਨਾਲ ਸਿਹਤਮੰਦ ਵੀ ਰਹਿ ਸਕੀਏ। ਤਾਂ ਦੋਸਤੋ, ਪ੍ਰੋਗਰਾਮ ਸੋਹਣੀ ਸਵੇਰ ਚੱਲ ਰਿਹਾ ਅਤੇ ਸੋਹਣੀਆਂ ਸੋਹਣੀਆਂ ਗੱਲਾਂ ਹੋ ਰਹੀਆਂ ਨੇ, ਅਤੇ ਜਦੋਂ ਸੋਹਣੀਆਂ ਸੋਹਣੀਆਂ ਗੱਲਾਂ ਹੋਣ ਤਾਂ ਗੱਲ ਇਹ ਵੀ ਇੱਕ ਬਣਦੀ ਹੈ ਕਿ ਵੇਲਾ ਜੋ ਮਰਜ਼ੀ ਹੋਵੇ। ਹੁਣ ਜਿਵੇਂ ਪੂਰੇ ਸਾਲ 'ਚ ਮੌਸਮ ਜਿਹੜਾ ਉਹ ਹਰ ਰੁੱਤ ਲੈ ਕੇ ਆਉਂਦਾ, ਉਸੇ ਤਰ੍ਹਾਂ ਸਾਡਾ ਜੀਵਨ ਹੈ। ਕਦੇ ਸੁੱਖ ਆਉਂਦਾ, ਕਦੇ ਦੁੱਖ ਆਉਂਦਾ ਦੋਸਤੋ, ਪਰ ਫਰਕ ਸਿਰਫ ਇੰਨਾ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਬਿਤਾ ਰਹੇ ਹਾਂ, ਕਿਵੇਂ ਇਹਨੂੰ ਗੁਜ਼ਾਰ ਰਹੇ ਹਾਂ, ਉਹ ਸਾਡੇ 'ਤੇ ਡਿਪੈਂਡ ਕਰਦਾ, ਖੁਸ਼ੀ ਨਾਲ ਕਿ ਗਮੀ ਨਾਲ। ਪਰ ਕੋਸ਼ਿਸ਼ ਕਰੋ ਕਿ ਖੁਸ਼ ਰਹਿ ਕੇ ਇਸ ਜੀਵਨ ਨੂੰ ਅਸੀਂ ਬਤੀਤ ਕਰੀਏ। ਅਗਲਾ ਗੀਤ ਪ੍ਰੋਗਰਾਮ 'ਚ ਮੁਹੰਮਦ ਰਫੀ ਦੀ ਆਵਾਜ਼ 'ਚ ਬਹੁਤ ਸੋਹਣਾ ਗੀਤ ਹੈ, ਇੰਜੋਏ ਕਰੋ।
1: ਦੁੱਖ ਹੋ ਜਾਂ ਸੁੱਖ, ਜਬ ਸਦਾ ਸੰਗ ਰਹੇ ਨਾ ਕੋ,

ਇਹ ਸਾਡੇ ਜੀਵਨ ਦਾ ਇੱਕ ਪਾਰਟ ਨੇ, ਅਸੀਂ ਇਹਨਾਂ ਦੇ ਨਾਲ ਹੀ ਅੱਗੇ ਵਧਣਾ ਹੈ ਅਤੇ ਇਹਨਾਂ ਕੋਲ ਸਿੱਖਦੇ ਸਿੱਖਦੇ ਹੀ ਅੱਗੇ ਵਧਣਾ। ਬਹੁਤ ਸੋਹਣਾ ਗੀਤ ਮੁਹੰਮਦ ਰਫੀ ਦੀ ਆਵਾਜ਼ 'ਚ ਤੁਸੀਂ ਸੁਣ ਰਹੇ ਸੀ। ਦੋਸਤੋ, ਹੁਣ ਇੱਕ ਬਹੁਤ ਇੰਪੋਰਟੈਂਟ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕਰਨ ਜਾ ਰਹੇ ਹਾਂ, ਜੋ ਹੈ ਜੀ ਕਿ ਅੱਜ ਕੱਲ੍ਹ ਅਸੀਂ ਸਾਰੇ ਸੋਸ਼ਲ ਮੀਡੀਆ ਦਾ ਯੂਜ਼ ਕਰ ਰਹੇ ਹਾਂ, ਅਤੇ ਸੋਸ਼ਲ ਮੀਡੀਆ 'ਚ ਜਦੋਂ ਅਸੀਂ ਫੋਨ 'ਤੇ ਕੁਛ ਸਕਰੋਲਿੰਗ ਕਰ ਰਹੇ ਹੁੰਦੇ ਹਾਂ ਕਿ ਕਿੰਨੀ ਸਾਰੀ ਵੀਡੀਓਜ਼ ਆ ਰਹੀਆਂ ਹੁੰਦੀਆਂ ਨੇ, ਚਾਹੇ ਉਹ ਕੋਈ ਵੀ ਪਲੈਟਫਾਰਮ ਹੈਗਾ, ਚਾਹੇ ਉਹ ਫੇਸਬੁੱਕ ਹੈ, ਇੰਸਟਾਗ੍ਰਾਮ ਹੈ, ਯੂਟਿਊਬ ਹੈ, ਅਸੀਂ ਬਹੁਤ ਸਾਰੇ ਵੀਡੀਓਜ਼ ਜਿਹੜੇ ਆ ਉਹ ਦੇਖਦੇ ਹਾਂ, ਅਤੇ ਕਈ ਵਾਰੀ ਸਾਡੇ ਅੱਗੇ ਨਾ ਐਡਸ ਆ ਜਾਂਦੀਆਂ ਨੇ। ਬਹੁਤ ਸਾਰੀ ਜਿਹੜੇ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਜੋ ਵੀ ਅਸੀਂ ਵੀਡੀਓ ਦੇਖ ਰਹੇ ਹੁੰਦੇ ਹਾਂ ਉਸ ਦੌਰਾਨ ਕਈ ਐਡਸ ਜਿਹੜੀਆਂ ਨੇ ਉਹ ਲੱਗੀਆਂ ਹੁੰਦੀਆਂ ਨੇ, ਪਰ ਉਹਦੇ ਵਿੱਚ ਹੀ ਨਾ ਵਾਚ ਅਤੇ ਵਾਚ ਐਂਡ ਅਰਨ ਐਪਸ ਦੀ ਜਿਹੜੀਆਂ ਨੇ ਨਾ ਉਹ ਐਡ ਆ ਰਹੀਆਂ ਹੁੰਦੀਆਂ ਨੇ। ਯਾਨੀ ਕਿ ਤੁਸੀਂ ਉਹ ਕਹਿੰਦੇ ਨੇ ਤੁਹਾਨੂੰ ਕਿ ਤੁਸੀਂ ਐਡ ਦੇਖੋ ਅਤੇ ਨਾਲ ਦੇ ਨਾਲ ਤੁਸੀਂ ਪੈਸਾ ਕਮਾਓ, ਪਰ ਵੀਡੀਓ ਦੇਖੋ ਅਤੇ ਛੋਟੇ ਛੋਟੇ ਔਨਲਾਈਨ ਟਾਸਕ ਜਿਹੜੇ ਨੇ ਉਹ ਪੂਰੇ ਕਰਨ ਦੇ ਬਦਲੇ ਉਹ ਦਾਅਵਾ ਕਰਦੇ ਨੇ ਕਿ ਤੁਹਾਨੂੰ ਅਸੀਂ ਪੈਸੇ ਦੇਵਾਂਗੇ। ਪਰ ਦੋਸਤੋ, ਅੱਜ ਕੱਲ੍ਹ ਅਸੀਂ ਜਾਣਦੇ ਹਾਂ ਕਿ ਜਿਵੇਂ ਪਹਿਲਾਂ ਹੁੰਦਾ ਸੀ ਕਿ ਬਹੁਤ ਜ਼ਿਆਦਾ ਚੋਰੀ ਹੋ ਗਈ, ਲੁੱਟ ਹੋ ਗਈ, ਉਹ ਹਾਲੇ ਵੀ ਹੋ ਰਹੀਆਂ ਨੇ, ਪਰ ਔਨਲਾਈਨ ਵੀ ਇਹ ਸਭ ਕੁਝ ਚੱਲ ਰਿਹਾ ਅਤੇ ਉਹ ਦਾਅਵਾ ਕਰਦੇ ਨੇ ਜਿਹੜੇ ਸਾਈਬਰ ਜਿਹੜੇ ਫਰੋਡਸ ਹੋ ਰਹੇ ਨੇ, ਸਾਈਬਰ ਕ੍ਰਿਮੀਨਲਸ ਨੇ, ਉਹ ਕਹਿੰਦੇ ਨੇ ਕਿ ਪਾਰਟ ਟਾਈਮ ਦਾ ਲਾਲਚ ਦਿੱਤਾ ਜਾਂਦਾ ਹੈ, ਅਤੇ ਕਈ ਜਿਹੜੇ ਸਟੂਡੈਂਟਸ ਨੇ ਜਾਂ ਫਿਰ ਜਿਹੜੇ ਅੱਜ ਕੱਲ੍ਹ ਦੇ ਬੱਚੇ ਨੇ ਉਹ ਇਹਨਾਂ ਜਿਹੜੇ ਸਾਈਬਰ ਕ੍ਰਿਮੀਨਲਸ ਨੇ, ਜਿਹੜੇ ਹੈਕਰਸ ਨੇ, ਉਹਨਾਂ ਦੇ ਜਾਲ 'ਚ ਜਿਹੜਾ ਨਾ ਉਹ ਫਸ ਜਾਂਦੇ ਨੇ। ਪਰ ਤੁਹਾਨੂੰ ਇੱਥੇ ਦੱਸ ਦਈਏ ਕਿ ਹਾਲ ਹੀ 'ਚ ਗ੍ਰਹਿ ਮੰਤਰਾਲੇ ਅਤੇ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਵੱਲੋਂ ਜਿਹੜਾ ਨਾ ਉਹ ਵਾਚ ਐਂਡ ਅਰਨ ਐਪਸ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ। ਅਤੇ ਇਹਦੇ ਵਿੱਚ ਅਸੀਂ ਤੁਹਾਨੂੰ ਦੱਸੀਏ ਕਿ ਜਿਹੜੇ ਠੱਗ ਨੇ ਉਹ ਫੇਕ ਇੱਕ ਔਨਲਾਈਨ ਐਡ ਬਣਾਉਂਦੇ ਨੇ, ਅਤੇ ਕਿ ਕਿਵੇਂ ਵੀਡੀਓ 'ਚੋਂ ਜਿਹੜਾ ਉਹ ਕਮਾਇਆ ਜਾ ਸਕਦਾ ਹੈ, ਅਤੇ ਤੁਹਾਨੂੰ ਦੱਸਿਆ ਜਾਂਦਾ ਉਹਦੇ 'ਚ ਕਿ ਐਡ ਨਾਲ ਜਿਹੜਾ ਇੱਕ ਐਪ ਹੈ ਉਹ ਲਿੰਕ ਹੁੰਦਾ, ਉਸ ਤੋਂ ਬਾਅਦ ਉਹ ਇੱਕ ਗੈਰ ਜ਼ਰੂਰੀ ਪਰਮਿਸ਼ਨ ਜਿਹੜਾ ਉਹ ਮੰਗਦਾ, ਅਤੇ ਤੁਹਾਨੂੰ ਕਿਹਾ ਜਾਂਦਾ ਕਿ ਤੁਸੀਂ ਅਰਨ ਕਰੋਗੇ, ਤੁਸੀਂ ਕਮਾਓਗੇ ਉਸ ਤੋਂ ਪੈਸਾ, ਅਤੇ ਪੈਸਾ ਵਿਦਰੋਲ ਦਾ ਜਿਹੜਾ ਨਾ ਉਹ ਪੋਪਅਪ ਵੀ ਦਿਖਾਉਂਦਾ, ਅਤੇ ਕਿਹਾ ਜਾਂਦਾ ਕਿ ਪਹਿਲਾਂ ਨਾ ਇਸ ਐਡ ਦੇ ਵਿੱਚ ਪੈਸਾ ਲੋਕਾਂ ਨੂੰ ਆਉਣ ਵੀ ਲੱਗ ਪੈਂਦਾ, ਅਤੇ ਐਂਡਰੋਇਡ ਐਪ ਦਾ ਜਿਹੜਾ ਨਾ ਇੰਸਟੋਲੇਸ਼ਨ ਫਾਈਲ ਪੈਕੇਜ ਹੁੰਦਾ, ਫਰਜ਼ੀ ਲਿੰਕ ਹੁੰਦਾ, ਅਤੇ ਇਹਨੂੰ ਡਾਊਨਲੋਡ ਬਿਲਕੁਲ ਵੀ ਜਿਹੜਾ ਨਾ ਉਹ ਦੋਸਤੋ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਜੇਕਰ ਤੁਹਾਡੇ ਅੱਗੇ ਅਜਿਹੀਆਂ ਐਡਸ ਆਉਂਦੀਆਂ ਵੀ ਨੇ ਉਹ ਤੁਸੀਂ ਨਹੀਂ ਕਰਨਾ। ਸਭ ਤੋਂ ਪਹਿਲਾਂ ਹੈ ਕਿ ਇਹਨੂੰ ਪਹਿਚਾਨਣਾ ਕਿਵੇਂ ਹੈ, ਅਤੇ ਇਹਦੇ ਵਿੱਚ ਹੁੰਦਾ ਕਿ ਨੋ ਵਰਕ ਇੰਸਟੈਂਟ ਮਨੀ, ਯਾਨੀ ਕਿ ਫਟਾਫਟ ਜਿਹੜਾ ਪੈਸਾ ਹੈ ਨਾ ਉਹ ਆ ਜਾਵੇਗਾ, ਇਸ ਤਰ੍ਹਾਂ ਦੀ ਜਿਹੜੇ ਹੈ ਉਹ ਇੱਕ ਐਡ ਬਣਾਈ ਹੁੰਦੀ ਹੈ ਇਹਨਾਂ ਨੇ, ਅਤੇ ਐਪ ਲਿੰਕ ਜਿਹੜਾ ਨਾ ਉਹਨੂੰ ਤੁਸੀਂ ਫਾਈਲ ਦੇ ਨਾਲ ਤੁਹਾਨੂੰ ਕਿਹਾ ਜਾਂਦਾ ਕਿ ਲਿੰਕ ਹੈਗਾ ਉਹ 'ਤੇ ਰਿਵਿਊ ਕੀਤਾ ਜਾਂਦਾ, ਉਸ ਤੋਂ ਬਾਅਦ 5 star ਦੀ ਰੇਟਿੰਗ ਵੀ ਦਿਖਾਈ ਜਾਂਦੀ ਹੈ ਤੁਹਾਨੂੰ, ਅਤੇ ਪਰ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਅਜਿਹੀਆਂ ਐਡਸ 'ਤੇ ਭਰੋਸਾ ਨਹੀਂ ਕਰਨਾ, ਬਚ ਕੇ ਰਹਿਣਾ ਇਹਨਾਂ ਤੋਂ, ਕਿਸੇ ਵੀ ਤਰ੍ਹਾਂ ਦੇ ਆਸਾਨ ਕਮਾਈ ਵਾਲੇ ਝਾਂਸੇ 'ਚ ਨਹੀਂ ਆਉਣਾ, ਬਿਲਕੁਲ ਅਣਜਾਣ APK ਜਿਹੜਾ ਉਹਨੂੰ ਲਿੰਕ ਨੂੰ ਬਿਲਕੁਲ ਤੁਸੀਂ ਜਾਂ ਐਪ ਨੂੰ ਇੰਸਟਾਲ ਨਹੀਂ ਕਰਨਾ, ਫੇਕ ਐਡ 'ਤੇ ਬਿਲਕੁਲ ਭਰੋਸਾ ਨਹੀਂ ਕਰਨਾ, ਅਤੇ ਕੋਈ ਵੀ ਤੁਹਾਨੂੰ ਲੱਗਦਾ ਕਿਸੇ ਨੂੰ ਕੋਈ ਵੀ ਤੁਹਾਨੂੰ ਕਹਿ ਰਿਹਾ ਕਿ ਨੰਬਰ ਫਿਲ ਕਰੋ, OTP ਆਇਆ, ਉਹ ਤੁਸੀਂ ਕੁਛ ਨਹੀਂ ਦੇਣਾ, ਕਿਉਂਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਦੋਸਤੋ ਇਹ ਸਾਈਬਰ ਕ੍ਰਾਈਮ ਵੱਧ ਰਿਹਾ, ਅਤੇ ਜੇਕਰ ਤੁਹਾਨੂੰ ਲੱਗਦਾ ਕਿ ਤੁਸੀਂ ਸ਼ਿਕਾਰ ਹੋ ਗਏ ਉਸ ਸਾਈਬਰ ਕ੍ਰਾਈਮ ਦੇ, ਤਾਂ ਸਾਈਬਰ ਹੈਲਪਲਾਈਨ ਨੰਬਰ 1930 ਇਸ 'ਤੇ ਤੁਸੀਂ ਤੁਰੰਤ ਕਾਲ ਕਰਨੀ ਹੈ। ਤੁਸੀਂ ਨੈਸ਼ਨਲ ਸਾਈਬਰ ਕ੍ਰਾਈਮ ਪੋਰਟਲ cybercrime.gov.in 'ਤੇ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ, ਅਤੇ ਇਹਨਾਂ ਗੱਲਾਂ ਦਾ ਤੁਸੀਂ ਬਹੁਤ ਜ਼ਿਆਦਾ ਧਿਆਨ ਰੱਖਣਾ ਦੋਸਤੋ, ਕਿਉਂਕਿ ਅੱਜ ਕੱਲ੍ਹ ਸਾਈਬਰ ਕ੍ਰਾਈਮ ਬਹੁਤ ਜ਼ਿਆਦਾ ਵੱਧ ਰਿਹਾ, ਅਤੇ ਉਹ ਆਪਣੇ ਹੱਥ 'ਚ ਹੀ ਹੈ ਸਾਡਾ ਬਚਾਅ। ਅਸੀਂ ਸੋਸ਼ਲ ਮੀਡੀਆ ਦਾ ਯੂਜ਼ ਵੀ ਕਰਨਾ, ਪਰ ਨਾਲ ਦੇ ਨਾਲ ਅਸੀਂ ਆਪਣੇ ਅਲਰਟ ਵੀ ਰਹਿਣਾ। ਅਤੇ ਹੁਣ ਪ੍ਰੋਗਰਾਮ ਸੋਹਣੀ ਸਵੇਰ 'ਚ ਸਤਿੰਦਰ ਸਰਤਾਜ ਦੀ ਆਵਾਜ਼ ਸੁਣੋਏਗੀ।

ਹਾਂਜੀ ਦੋਸਤੋ, ਹੁਣ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਵੇਲਾ ਆ ਗਿਆ ਜੀ ਪ੍ਰੋਗਰਾਮ ਸੋਹਣੀ ਸਵੇਰ 'ਚੋਂ। ਉਮੀਦ ਕਰਦੀ ਹਾਂ ਕਿ ਅੱਜ ਦੇ ਪ੍ਰੋਗਰਾਮ ਸੋਹਣੀ ਸਵੇਰ ਵਿੱਚ ਸਾਂਝੀਆਂ ਕੀਤੀਆਂ ਗੱਲਾਂ, ਜਾਣਕਾਰੀਆਂ, ਪੋਜ਼ਿਟਿਵ ਵਿਚਾਰ ਅਤੇ ਸੁਰੀਲੇ ਗੀਤ ਨੇ ਤੁਹਾਡੇ ਦਿਨ ਦੀ ਜਿਹੜੀ ਸ਼ੁਰੂਆਤ ਹੈ ਨਾ ਉਹਨੂੰ ਹੋਰ ਸੋਹਣਾ ਬਣਾਇਆ ਹੋਵੇਗਾ। ਜਾਂਦੇ ਜਾਂਦੇ ਦੋਸਤੋ, ਬਸ ਇਹੀ ਕਹਾਂਗੇ ਕਿ ਜ਼ਿੰਦਗੀ ਵਿੱਚ ਹਾਲਾਤ ਭਾਵੇਂ ਕਿਹੋ ਜਿਹੇ ਵੀ ਆ ਜਾਣ, ਆਪਣੇ ਹੌਸਲੇ ਨੂੰ ਕਦੇ ਕਮਜ਼ੋਰ ਨਾ ਹੋਣ ਦਿਓ। ਹਰ ਨਵਾਂ ਦਿਨ ਇੱਕ ਨਵੀਂ ਉਮੀਦ ਲੈ ਕੇ ਆਉਂਦਾ ਹੈ, ਅਸੀਂ ਸਭ ਜਾਣਦੇ ਹਾਂ। ਇਸ 'ਤੇ ਵਿਸ਼ਵਾਸ ਰੱਖਣ ਦੀ ਬਹੁਤ ਲੋੜ ਹੈ, ਇਸ ਲਈ ਭਰੋਸਾ ਰੱਖੋ, ਮੁਸਕੁਰਾਉਂਦੇ ਰਹੋ ਅਤੇ ਆਪਣੇ ਸੁਪਨਿਆਂ ਵੱਲ ਕਦਮ ਵਧਾਉਂਦੇ ਰਹੋ। ਇਸੇ ਖੂਬਸੂਰਤ ਸੰਦੇਸ਼ ਨੂੰ ਬਿਆਨ ਕਰਦਾ ਅੱਜ ਦਾ ਸਾਡਾ ਆਖਰੀ ਗੀਤ, ਆਪਣੀ ਦੋਸਤ ਸ਼ੁਭਤਾ ਨੂੰ ਹੁਣ ਇਸ ਪ੍ਰੋਗਰਾਮ ਸੋਹਣੀ ਸਵੇਰ 'ਚੋਂ ਇਸੇ ਗੀਤ ਨਾਲ ਦਿਓ ਇਜਾਜ਼ਤ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੋਹਣੀ ਸਵੇਰ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਹੁਣ ਤੋਂ ਬਸ ਕੁਝ ਹੀ ਪਲਾਂ 'ਚ ਤੁਸੀਂ ਸਾਡੀ ਦਿੱਲੀ ਕੇਂਦਰ ਤੋਂ ਸੁਣੋਗੇ ਸਮਾਚਾਰ ਪ੍ਰਭਾਤ, 8:15 ਵਜੇ ਤੁਸੀਂ ਸੁਣੋਗੇ ਮੋਰਨਿੰਗ ਨਿਊਜ਼, ਅਤੇ 8:30 ਵਜੇ ਤੁਸੀਂ ਸੁਣੋਗੇ ਖਬਰਾਂ ਪੰਜਾਬੀ 'ਚ। ਹੁਣ ਤੋਂ ਬਸ ਕੁਝ ਹੀ ਪਲਾਂ 'ਚ ਤੁਸੀਂ ਸਾਡੀ ਦਿੱਲੀ ਕੇਂਦਰ ਤੋਂ ਸੁਣ ਰਹੇ ਹੋ ਸਮਾਚਾਰ ਪ੍ਰਭਾਤ।

नमस्कार, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਭਾਰਤੀ ਪਹਾੜ ਖੋਜ ਸੰਗਠਨ ਇਸਰੋ ਨੇ ਗਗਨਯਾਨ ਕਰੂ ਮੋਡਿਊਲ ਸਿਸਟਮ ਦੇ 3 ਅਹਿਮ ਪ੍ਰੀਖਣ ਸਫਲਤਾਪੂਰਵਕ ਪੂਰੇ ਕਰ ਲਏ ਨੇ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਯੂਰਪ ਨਾਲ ਭਾਰਤ ਦੀ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਅੱਜ ਤੋਂ 17 ਜੁਲਾਈ ਤੱਕ ਸਪੇਨ, ਬੈਲਜੀਅਮ ਅਤੇ ਫਿਨਲੈਂਡ ਦੇ ਦੌਰੇ 'ਤੇ ਹੋਣਗੇ। ਕੋਲੰਬੀਆ ਵਿੱਚ 56ਵੇਂ ਅੰਤਰਰਾਸ਼ਟਰੀ ਭੌਤਿਕ ਵਿਗਿਆਨ ਓਲੰਪੀਆਡ ਵਿੱਚ ਪੰਜ ਭਾਰਤੀ ਵਿਦਿਆਰਥੀਆਂ ਨੇ ਸੋਨੇ ਦੇ ਤਮਗੇ ਜਿੱਤੇ ਨੇ। ਅਮਰੀਕਾ ਨੇ ਈਰਾਨ ਵਿਰੁੱਧ ਨਵੇਂ ਫੌਜੀ ਹਮਲੇ ਸ਼ੁਰੂ ਕੀਤੇ ਨੇ। ਤਾਜ਼ਾ ਹਮਲਿਆਂ ਨਾਲ ਖਾੜੀ ਇਲਾਕੇ ਵਿੱਚ ਹਾਲਤ ਹੋਰ ਗੰਭੀਰ ਹੋ ਗਈ ਹੈ ਅਤੇ ਇਟਲੀ ਦੇ ਯਾਨਿਕ ਸਿੰਦਰ ਨੇ ਵਿੰਬਲਡਨ ਟੈਨਿਸ ਟੂਰਨਾਮੈਂਟ ਵਿੱਚ ਮਰਦਾਂ ਦੇ ਸਿੰਗਲਸ ਦਾ ਖਿਤਾਬ ਜਿੱਤ ਲਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਗਗਨਯਾਨ ਕਰੂ ਮੋਡਿਊਲ ਸਿਸਟਮ ਦੇ 3 ਵੱਡੇ ਪ੍ਰੀਖਣ ਸਫਲਤਾਪੂਰਵਕ ਪੂਰੇ ਕਰ ਲਏ ਨੇ। ਪਹਿਲਾ ਟੈਸਟ ਸਮੁੰਦਰ 'ਚ ਉਤਰਨ ਤੋਂ ਬਾਅਦ ਕਰੂ ਮੋਡਿਊਲ ਦੀ ਸਿੱਧੀ ਸਥਿਤੀ ਨੂੰ ਯਕੀਨੀ ਬਣਾਉਣ ਨਾਲ ਸੰਬੰਧਿਤ ਸੀ, ਜਿਸ ਨੂੰ ਚਾਲਕ ਦਲ ਦੀ ਸੁਰੱਖਿਆ ਲਈ ਸਭ ਤੋਂ ਮਹੱਤਵਪੂਰਨ ਜ਼ਰੂਰਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਦੂਜੇ ਟੈਸਟ ਵਿੱਚ ਪੁਲਾੜ ਯਾਤਰੀਆਂ ਦੇ ਕੇਬਿਨ ਕਰਿਊ ਮੋਡਿਊਲ ਅਤੇ ਬਿਜਲੀ ਦੇਣ ਵਾਲੇ ਸਰਵਿਸ ਮੋਡਿਊਲ ਦਰਮਿਆਨ ਕੜੀ ਦਾ ਕੰਮ ਕਰਨ ਵਾਲੇ ਅੰਬਿਲੀਕਲ ਮੈਕੈਨਿਜ਼ਮ ਦੇ ਵੱਖ ਹੋਣ ਦੀ ਜਾਂਚ ਕੀਤੀ ਗਈ। ਤੀਜੀ ਪਰਖ ਵਿੱਚ ਐਪੈਕਸ ਕਵਰ ਦੇ ਵੱਖ ਹੋਣ ਦੀ ਘਟਨਾ ਦੌਰਾਨ ਚਾਲਕ ਦਲ ਦੇ ਮੋਡਿਊਲ ਦੇ ਢਾਂਚਾਗਤ ਏਕੀਕਰਨ ਦੀ ਪੁਸ਼ਟੀ ਕੀਤੀ ਗਈ। ਮਿਸ਼ਨ ਦੌਰਾਨ ਕੈਬਿਨ ਦੀ ਰਫ਼ਤਾਰ ਬਹੁਤ ਤੇਜ਼ ਹੁੰਦੀ ਹੈ, ਇਸ ਨੂੰ ਹੌਲੀ ਕਰਨ ਲਈ ਵੱਡੇ ਪੈਰਾਸ਼ੂਟ ਤਾਇਨਾਤ ਕੀਤੇ ਜਾਂਦੇ ਨੇ। ਇਹਨਾਂ 3 ਪਰਖਾਂ ਰਾਹੀਂ ਇਸਰੋ ਨੇ ਪੁਸ਼ਟੀ ਕੀਤੀ ਹੈ ਕਿ ਪੁਲਾੜ ਯਾਤਰੀਆਂ ਦਾ ਕੈਬਿਨ ਸਹੀ ਸਮੇਂ 'ਤੇ ਵੱਖ ਹੋ ਜਾਏਗਾ, ਇਸ 'ਤੇ ਪੈਰਾਸ਼ੂਟ ਸਹੀ ਢੰਗ ਨਾਲ ਤਾਇਨਾਤ ਹੋਣਗੇ ਅਤੇ ਇਹ ਟਕਰਾਉਣ 'ਤੇ ਡੁੱਬੇਗਾ ਜਾਂ ਪਲਟੇਗਾ ਨਹੀਂ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅੱਜ ਤੋਂ 17 ਜੁਲਾਈ ਤੱਕ ਸਪੇਨ, ਬੈਲਜੀਅਮ ਅਤੇ ਫਿਨਲੈਂਡ ਦੇ ਦੌਰੇ 'ਤੇ ਹੋਣਗੇ। ਇਸ ਦੌਰੇ ਦੌਰਾਨ ਉਹ ਇੱਕ ਉੱਚ ਪੱਧਰੀ ਭਾਰਤੀ ਵਪਾਰਕ ਵਫਦ ਦੀ ਅਗਵਾਈ ਕਰਨਗੇ। ਵਣਜ ਅਤੇ ਉਦਯੋਗ ਮੰਤਰਾਲੇ ਨੇ ਕਿਹਾ ਕਿ ਇਸ ਦੌਰੇ ਦਾ ਉਦੇਸ਼ ਵਪਾਰ, ਨਿਵੇਸ਼, ਤਕਨਾਲੋਜੀ, ਨਵੀਨਤਾ ਅਤੇ ਸਥਿਰਤਾ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਯੂਰਪ ਨਾਲ ਭਾਰਤ ਦੀ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨਾ ਹੈ। ਦੌਰੇ ਦੇ ਪਹਿਲੇ ਪੜਾਅ ਵਿੱਚ ਸ਼੍ਰੀ ਗੋਇਲ ਅੱਜ ਸਪੇਨ ਦੀ ਯਾਤਰਾ ਕਰਨਗੇ। 14 ਅਤੇ 15 ਜੁਲਾਈ ਨੂੰ ਬੈਲਜੀਅਮ ਦੀ ਆਪਣੀ ਯਾਤਰਾ ਦੌਰਾਨ ਸ਼੍ਰੀ ਗੋਇਲ ਥੇਲਸ ਅਤੇ ਸਿਲੋਕਸ ਸਮੂਹ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਨਗੇ। ਉਹ ਭਾਰਤ ਯੂਰਪੀਅਨ ਯੂਨੀਅਨ ਵਪਾਰ ਗੋਲਮੇਜ਼ ਅਤੇ ਵਪਾਰ ਅਤੇ ਤਕਨਾਲੋਜੀ ਪ੍ਰੀਸ਼ਦ ਦੀ ਮੀਟਿੰਗ ਵਿੱਚ ਵੀ ਹਿੱਸਾ ਲੈਣਗੇ। ਆਪਣੇ ਦੌਰੇ ਦੇ ਤੀਜੇ ਪੜਾਅ ਵਿੱਚ ਸ਼੍ਰੀ ਗੋਇਲ 16 ਅਤੇ 17 ਜੁਲਾਈ ਨੂੰ ਫਿਨਲੈਂਡ ਦਾ ਦੌਰਾ ਕਰਨਗੇ। ਉਹ ਭਾਰਤ ਫਿਨਲੈਂਡ ਵਪਾਰ ਗੋਲਮੇਜ਼ ਵਿੱਚ ਹਿੱਸਾ ਲੈਣਗੇ। ਫਿਨਲੈਂਡ ਦੀ ਆਪਣੀ ਯਾਤਰਾ ਦੌਰਾਨ ਸ਼੍ਰੀ ਗੋਇਲ ਦੂਰ ਸੰਚਾਰ, ਉੱਨਤ ਨਿਰਮਾਣ, ਸਾਫ਼ ਸੁਥਰੀ ਊਰਜਾ, ਗਤੀਸ਼ੀਲਤਾ ਅਤੇ ਨਵੀਨਤਾ ਦੇ ਖੇਤਰਾਂ ਵਿੱਚ ਸਹਿਯੋਗ ਦੀ ਘੋਖ ਕਰਨ ਲਈ ਫਿਨਲੈਂਡ ਦੀਆਂ ਪ੍ਰਮੁੱਖ ਕੰਪਨੀਆਂ ਅਤੇ ਖੋਜ ਸੰਸਥਾਵਾਂ ਦਾ ਦੌਰਾ ਕਰਨਗੇ। ਭਾਰਤ ਨੇ ਕਤਰ ਦੇ ਸਾਬਕ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦੇ ਦੇਹਾਂਤ 'ਤੇ ਸ਼ਰਧਾਂਜਲੀ ਦੇਣ ਲਈ ਅੱਜ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਉਹਨਾਂ ਦਾ ਕੱਲ੍ਹ ਦੇਹਾਂਤ ਹੋ ਗਿਆ ਸੀ। ਸੋਗ ਦੌਰਾਨ ਦੇਸ਼ ਭਰ ਦੀਆਂ ਉਹਨਾਂ ਸਾਰੀਆਂ ਇਮਾਰਤਾਂ 'ਤੇ ਰਾਸ਼ਟਰੀ ਝੰਡਾ ਅੱਧਾ ਚੁੱਕਿਆ ਰਹੇਗਾ, ਜਿੱਥੇ ਰਾਸ਼ਟਰੀ ਝੰਡਾ ਨਿਯਮਤ ਤੌਰ 'ਤੇ ਲਹਿਰਾਇਆ ਜਾਂਦਾ ਹੈ। ਅੱਜ ਕੋਈ ਵੀ ਅਧਿਕਾਰਤ ਮਨੋਰੰਜਨ ਪ੍ਰੋਗਰਾਮ ਨਹੀਂ ਆਯੋਜਿਤ ਕੀਤਾ ਜਾਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦੇ ਦੇਹਾਂਤ 'ਤੇ ਸੋਗ ਪ੍ਰਗਟ ਕਰਦਿਆਂ ਕਿਹਾ ਕਿ ਉਹ ਇੱਕ ਦੂਰਦਰਸ਼ੀ ਨੇਤਾ ਸਨ, ਜਿਨ੍ਹਾਂ ਨੇ ਕਤਰ ਨੂੰ ਵਿਕਾਸ ਅਤੇ ਖੁਸ਼ਹਾਲੀ ਦੀਆਂ ਨਵੀਆਂ ਉਚਾਈਆਂ 'ਤੇ ਪਹੁੰਚਾਇਆ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੰਸਦੀ ਮਾਮਲਿਆਂ ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਭਾਰਤ ਸਰਕਾਰ

ਸੋਗ ਸੁਨੇਹਾ ਦੇਣ ਲਈ ਕਤਰ ਜਾ ਰਹੇ ਨੇ। ਪੱਛਮੀ ਬੰਗਾਲ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਅਪਰਾਧ ਵਿਰੋਧੀ ਦੋ ਨਵੇਂ ਕਾਨੂੰਨ ਅੱਜ ਤੋਂ ਰਾਜ ਵਿੱਚ ਲਾਗੂ ਹੋ ਗਏ ਨੇ। ਰਾਜਪਾਲ ਨੇ ਸਮਾਜ ਵਿਰੋਧੀ ਗਤੀਵਿਧੀਆਂ ਅਤੇ ਕੰਟਰੋਲ ਨਾਲ ਸੰਬੰਧਿਤ ਬਿੱਲ ਨੂੰ ਆਪਣੀ ਸਹਿਮਤੀ ਦੇ ਦਿੱਤੀ ਹੈ। ਇਸ ਸਾਲ ਜੂਨ ਵਿੱਚ ਪੱਛਮੀ ਬੰਗਾਲ ਵਿਧਾਨ ਸਭਾ ਨੇ ਪੱਛਮੀ ਬੰਗਾਲ ਜਨਤਕ ਸੁਰੱਖਿਆ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਕੰਟਰੋਲ ਬਿੱਲ ਅਤੇ ਪੱਛਮੀ ਬੰਗਾਲ ਜਨਤਕ ਵਿਵਸਥਾ ਰੱਖ ਰਖਾਅ ਸੋਧ ਬਿੱਲ 2026 ਪਾਸ ਕੀਤੇ ਸਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਗਾਂਧੀ ਨਗਰ ਸਥਿਤ ਨੈਸ਼ਨਲ ਫੋਰੈਂਸਿਕ ਸਾਇੰਸਿਸ ਯੂਨੀਵਰਸਿਟੀ ਕੈਂਪਸ ਵਿਖੇ 11ਵੀਂ ਇੰਟਰਪੋਲ ਡਿਜੀਟਲ ਫੋਰੈਂਸਿਕ ਮਾਹਿਰ ਸਮੂਹ ਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ। ਉਹ ਪਹਿਲੇ ਅੰਤਰਰਾਸ਼ਟਰੀ ਜਾਂਚਕਰਤਾ ਅਪਰਾਧ ਮੁਕਾਬਲੇ ਅਤੇ ਸੰਮੇਲਨ ਦੇ ਉਦਘਾਟਨੀ ਸਮਾਰੋਹ ਵਿੱਚ ਵੀ ਹਿੱਸਾ ਲੈਣਗੇ। ਭਾਰਤ 2022 ਤੋਂ ਬਾਅਦ ਦੂਜੀ ਵਾਰ ਇਸ ਵਕਾਰੀ ਅੰਤਰਰਾਸ਼ਟਰੀ ਫੋਰਮ ਦੀ ਮੇਜ਼ਬਾਨੀ ਕਰ ਰਿਹਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ARRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਕੋਲੰਬੀਆ ਦੇ ਬੁਕਾਰਮੰਗਾ ਵਿੱਚ ਆਯੋਜਿਤ 56ਵੇਂ ਅੰਤਰਰਾਸ਼ਟਰੀ ਭੌਤਿਕ ਵਿਗਿਆਨ ਓਲੰਪੀਆਡ 2026 ਵਿੱਚ 5 ਭਾਰਤੀ ਵਿਦਿਆਰਥੀਆਂ ਨੇ ਸੋਨੇ ਦੇ ਤਮਗੇ ਜਿੱਤੇ ਨੇ। ਇਹਨਾਂ ਨੌਜਵਾਨ ਭੌਤਿਕ ਵਿਗਿਆਨੀਆਂ ਨੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਨਾਲ ਦੇਸ਼ ਦਾ ਮਾਣ ਵਧਾਇਆ ਹੈ। ਸੋਨੇ ਦਾ ਤਮਗਾ ਜਿੱਤਣ ਵਾਲੇ ਪੁਣੇ ਦੇ ਕਨਿਸ਼ਕ ਜੈਨ, ਇੰਦੌਰ ਦੇ ਰਿਦੇਸ਼ ਅਨੰਤ ਬੈਂਡਲੇ, ਨਵੀਂ ਦਿੱਲੀ ਦੇ ਰਿਸ਼ਿਤ ਗਰਗ, ਮੁੰਬਈ ਦੇ ਸ੍ਰੇਸ਼ਟ ਸੁਰੱਈਆ ਅਤੇ ਅਹਿਮਦਾਬਾਦ ਦੇ ਸਵਰਿਤ ਜੋਸ਼ੀ ਨੇ। ਭਾਰਤ ਨੇ ਮੁਕਾਬਲੇ ਵਿੱਚ ਸਾਂਝੇ ਤੌਰ 'ਤੇ ਪਹਿਲਾ ਸਥਾਨ ਹਾਸਲ ਕੀਤਾ ਹੈ। ਪਰਮਾਣੂ ਊਰਜਾ ਵਿਭਾਗ ਦੇ ਸਕੱਤਰ ਡਾਕਟਰ ਅਜੀਤ ਕੁਮਾਰ ਮੋਹੰਤੀ ਨੇ ਤਮਗਾ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਨੌਜਵਾਨ ਭੌਤਿਕ ਵਿਗਿਆਨੀ ਦੀ ਇਹ ਬੇਮਿਸਾਲ ਪ੍ਰਾਪਤੀ ਦੇਸ਼ ਲਈ ਬਹੁਤ ਮਾਣ ਵਾਲੀ ਗੱਲ ਹੈ। ਨੌਜਵਾਨ ਮਾਮਲਿਆਂ ਦੇ ਖੇਡ ਮੰਤਰਾਲੇ ਨੇ ਮੇਰਾ ਯੁਵਾ ਭਾਰਤ ਰਾਹੀਂ ਦੇਸ਼ ਵਿਆਪੀ ਨਸ਼ਾ ਮੁਕਤ ਯੁਵਾ ਵਿਕਸਿਤ ਭਾਰਤ ਮੁਹਿੰਮ ਦਾ ਅਗਲਾ ਪੜਾਅ ਸ਼ੁਰੂ ਕੀਤਾ ਹੈ। ਮੁਕਾਬਲੇ 3 ਪੜਾਵਾਂ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ 'ਤੇ ਹੋਣਗੇ। ਮੰਤਰਾਲੇ ਅਨੁਸਾਰ ਮਾਈ ਇੰਡੀਆ ਪੋਰਟਲ 'ਤੇ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ ਹੋ ਰਹੀ ਹੈ। ਜ਼ਿਲ੍ਹਾ ਪੱਧਰੀ ਮੁਕਾਬਲੇ 24 ਤੋਂ 27 ਜੁਲਾਈ ਤੱਕ ਆਯੋਜਿਤ ਕੀਤੇ ਜਾਣਗੇ। ਜ਼ਿਲ੍ਹਾ ਪੱਧਰੀ ਜੇਤੂ ਰਾਜ ਪੱਧਰੀ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣਗੇ। ਰਾਜ ਪੱਧਰੀ ਜੇਤੂ ਨੂੰ 12 ਅਤੇ 13 ਅਗਸਤ ਨੂੰ ਰਾਸ਼ਟਰੀ ਯੁਵਾ ਸੰਮੇਲਨ ਲਈ ਨਵੀਂ ਦਿੱਲੀ ਬੁਲਾਇਆ ਜਾਏਗਾ। ਇਹ ਮੁਕਾਬਲੇ 15 ਤੋਂ 29 ਸਾਲ ਦੀ ਉਮਰ ਦੇ ਨੌਜਵਾਨਾਂ ਲਈ ਖੁੱਲ੍ਹੇ ਨੇ। ਨੌਜਵਾਨ ਆਪਣੀਆਂ ਰਚਨਾਵਾਂ ਹਿੰਦੀ, ਅੰਗਰੇਜ਼ੀ ਜਾਂ ਕਿਸੇ ਵੀ ਖੇਤਰੀ ਭਾਸ਼ਾ ਵਿੱਚ ਜਮ੍ਹਾਂ ਕਰਾ ਸਕਦੇ ਨੇ। ਅਮਰੀਕਾ ਨੇ ਈਰਾਨ ਵਿਰੁੱਧ ਨਵੇਂ ਫੌਜੀ ਹਮਲੇ ਸ਼ੁਰੂ ਕੀਤੇ ਨੇ। ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਹੈ ਕਿ ਇਸ ਕਾਰਵਾਈ ਦਾ ਉਦੇਸ਼ ਹੌਰਮੂਸ ਜਲ ਮਾਰਗ ਤੋਂ ਲੰਘਣ ਵਾਲੇ ਸਿਵਿਲੀਅਨ ਨਾਵਿਕਾਂ ਅਤੇ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੀ ਈਰਾਨ ਦੀ ਸਮਰੱਥਾ ਨੂੰ ਹੋਰ ਕਮਜ਼ੋਰ ਕਰਨਾ ਹੈ। ਤਾਜ਼ਾ ਹਮਲਿਆਂ ਨਾਲ ਖਾੜੀ ਇਲਾਕੇ ਵਿੱਚ ਸਥਿਤੀ ਹੋਰ ਗੰਭੀਰ ਹੋ ਗਈ ਹੈ। ਈਰਾਨ ਦੇ ਪ੍ਰੈਸ ਟੀਵੀ ਅਨੁਸਾਰ ਅਮਰੀਕੀ ਹਮਲਿਆਂ ਤੋਂ ਬਾਅਦ ਦੱਖਣੀ ਇਰਾਨੀ ਸ਼ਹਿਰਾਂ ਜਸਕ, ਬੰਦਰ ਅਬਾਸ ਅਤੇ ਸਿਰਿਕ ਵਿੱਚ 3 ਧਮਾਕੇ ਸੁਣੇ ਗਏ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੌਰਮੂਜ਼ ਸਟ੍ਰੇਟ ਉੱਤੇ ਈਰਾਨ ਦੇ ਕੰਟਰੋਲ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਜਲਮਾਰਗ ਵਪਾਰਕ ਆਵਾਜਾਈ ਲਈ ਖੁੱਲ੍ਹਾ ਹੈ। ਇਸ ਦੌਰਾਨ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਰਸ ਨੇ ਈਰਾਨ ਅਤੇ ਅਮਰੀਕਾ ਵਿਚਕਾਰ ਨਵੇਂ ਸਿਰੇ ਤੋਂ ਫੌਜੀ ਟਕਰਾਅ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਟਕਰਾਅ ਦੀ ਵਾਪਸੀ ਦੇ ਖੇਤਰ ਦੇ ਲੋਕਾਂ, ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਅਤੇ ਵਿਸ਼ਵ ਅਰਥ ਵਿਵਸਥਾ ਲਈ ਤਬਾਹਕੁਨ ਨਤੀਜੇ ਹੋਣਗੇ। ਸੰਯੁਕਤ ਰਾਸ਼ਟਰ ਦੇ ਮੁਖੀ ਨੇ ਅਮਰੀਕਾ ਅਤੇ ਈਰਾਨ ਦੋਵਾਂ ਨੂੰ ਗੱਲਬਾਤ ਮੁੜ ਸ਼ੁਰੂ ਕਰਨ ਅਤੇ ਕੂਟਨੀਤੀ ਰਾਹੀਂ ਆਪਣੇ ਆਪਸੀ ਮੁੱਦਿਆਂ ਨੂੰ ਹੱਲ ਕਰਨ ਦੀ ਅਪੀਲ ਕੀਤੀ ਹੈ। ਥਾਈਲੈਂਡ ਦੀ ਰਾਜਧਾਨੀ ਬੈਂਕੌਕ ਵਿੱਚ ਇੱਕ ਬਾਰ ਵਿੱਚ ਅੱਗ ਲੱਗਣ ਕਾਰਨ 27 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ 9 ਪੁਰਸ਼ ਅਤੇ 8 ਔਰਤਾਂ ਸ਼ਾਮਲ ਨੇ। 60 ਤੋਂ ਵੱਧ ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੱਕ ਹੈ ਅੱਗ ਬਿਜਲੀ ਦਾ ਸ਼ਾਰਟ ਸਰਕਟ ਕਾਰਨ ਲੱਗੀ ਹੈ। ਸਾਬਕ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਕਦਰਾਂ ਕੀਮਤਾਂ 'ਤੇ ਆਧਾਰਿਤ ਰਾਜਨੀਤੀ ਅਤੇ ਜਨਤਕ ਜੀਵਨ ਵਿੱਚ ਨੌਜਵਾਨਾਂ ਦੀ ਵਧੇਰੇ ਸ਼ਮੂਲੀਅਤ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨੇਤਾਵਾਂ ਨੂੰ ਵਿਚਾਰਧਾਰਾ ਪ੍ਰਤੀ ਵਚਨਬੱਧ ਰਹਿਣਾ ਚਾਹੀਦਾ ਅਤੇ ਰਾਜਨੀਤਿਕ ਪਾਰਟੀਆਂ ਬਦਲਣ ਤੋਂ ਪਹਿਲਾਂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਇਟਲੀ ਦੇ ਯਾਨਿਕ ਸਿੰਨਰ ਨੇ ਵਿੰਬਲਡਨ ਟੈਨਿਸ ਟੂਰਨਾਮੈਂਟ ਵਿੱਚ ਮਰਦਾਂ ਦੇ ਸਿੰਗਲਸ ਦਾ ਖਿਤਾਬ ਜਿੱਤ ਲਿਆ ਹੈ। ਚੋਟੀ ਦਾ ਦਰਜਾ ਪ੍ਰਾਪਤ ਸਿੰਨਰ ਨੇ ਫਾਈਨਲ ਵਿੱਚ ਦੂਜਾ ਦਰਜਾ ਪ੍ਰਾਪਤ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੂੰ 6-7, 7-6, 6-3, 6-4 ਨਾਲ ਹਰਾਇਆ। ਇਹ ਸਿੰਨਰ ਦਾ ਲਗਾਤਾਰ ਦੂਜਾ ਵਿੰਬਲਡਨ ਸਿੰਗਲਸ ਖਿਤਾਬ ਹੈ ਅਤੇ 5ਵਾਂ ਗ੍ਰੈਂਡ ਸਲੈਮ ਖਿਤਾਬ ਹੈ। ਮਹਿਲਾ ਡਬਲਸ ਦਾ ਖਿਤਾਬ ਚੀਨ ਅਤੇ ਫਰਾਂਸ ਦੀ ਜੋੜੀ ਗੂ ਹਾਨਿਊ ਅਤੇ ਕ੍ਰਿਸਟੀਨਾ ਮਾਰਡੇਨੋਵਿਕ ਨੇ ਜਿੱਤਿਆ। ਫਾਈਨਲ ਵਿੱਚ 10ਵੀਂ ਦਰਜਾ ਪ੍ਰਾਪਤ ਜੋੜੀਆਂ, ਦੂਜਾ ਦਰਜਾ ਪ੍ਰਾਪਤ ਕੈਨੇਡੀ ਬ੍ਰਾਜ਼ੀਲੀਅਨ ਜੋੜੀ ਗੈਬਰੀਐਲਾ ਦਾਬਰੋਵਸਕੀ ਅਤੇ ਲੂਇਸਾ ਸਟੈਫਨੀ ਨੂੰ 6-3, 7-5 ਨਾਲ ਹਰਾਇਆ।

0: ਭਾਰਤ ਨੇ ਲਾਰਡਸ ਵਿੱਚ ਇੰਗਲੈਂਡ ਖਿਲਾਫ ਇੱਕੋ ਇੱਕ ਮਹਿਲਾ ਟੈਸਟ ਮੈਚ ਵਿੱਚ ਆਪਣੀ ਪਕੜ ਮਜ਼ਬੂਤ ਕਰ ਲਈ ਹੈ। 269 ਦੌੜਾਂ ਦੀ ਲੀਡ ਨਾਲ ਦੂਜੇ ਦਿਨ ਦੀ ਸ਼ੁਰੂਆਤ ਕਰਦਿਆਂ ਭਾਰਤ ਨੇ 7 ਵਿਕਟਾਂ ਅਤੇ 341 ਦੌੜਾਂ 'ਤੇ ਆਪਣੀ ਦੂਜੀ ਪਾਰੀ ਖਤਮ ਕਰਨ ਦਾ ਐਲਾਨ ਕੀਤਾ ਅਤੇ ਇੰਗਲੈਂਡ ਨੂੰ 457 ਦੌੜਾਂ ਦਾ ਟੀਚਾ ਦਿੱਤਾ। ਜਵਾਬ ਵਿੱਚ ਇੰਗਲੈਂਡ ਨੇ ਦਿਨ ਦੀ ਖੇਡ ਖਤਮ ਹੋਣ ਤੱਕ 6 ਵਿਕਟਾਂ ਅਤੇ 130 ਦੌੜਾਂ ਬਣਾਈਆਂ ਸਨ। ਮੈਚ ਜਿੱਤਣ ਲਈ ਭਾਰਤ ਸਿਰਫ 4 ਵਿਕਟਾਂ ਦੂਰ ਹੈ। ਇਸ ਦੌਰਾਨ ਭਾਰਤ ਦੀ ਵਿਕਟਕੀਪਰ ਬੱਲੇਬਾਜ਼ ਯਾਸਿਕਾ ਭਾਟੀਆ ਲਾਰਡਸ ਵਿੱਚ ਟੈਸਟ ਸੈਂਕੜਾ ਲਾਉਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਗਗਨਯਾਨ ਕਰੂ ਮਾਡਲ ਸਿਸਟਮ ਦੇ 3 ਅਹਿਮ ਪ੍ਰੀਖਣ ਸਫਲਤਾਪੂਰਵਕ ਪੂਰੇ ਕਰ ਲਏ ਨੇ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਯੂਰਪ ਨਾਲ ਭਾਰਤ ਦੀ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਅੱਜ ਤੋਂ 17 ਜੁਲਾਈ ਤੱਕ ਸਪੇਨ, ਬੈਲਜੀਅਮ ਅਤੇ ਫਿਨਲੈਂਡ ਦੇ ਦੌਰੇ 'ਤੇ ਹੋਣਗੇ। ਕੋਲੰਬੀਆ ਵਿੱਚ 56ਵੇਂ ਅੰਤਰਰਾਸ਼ਟਰੀ ਭੌਤਿਕ ਵਿਗਿਆਨ ਓਲੰਪੀਆਡ ਵਿੱਚ 5 ਭਾਰਤੀ ਵਿਦਿਆਰਥੀਆਂ ਨੇ ਸੋਨੇ ਦੇ ਤਮਗੇ ਜਿੱਤੇ ਨੇ ਅਤੇ ਇਟਲੀ ਦੇ ਯਾਨਿਕ ਸਿੰਦਰ ਨੇ ਵਿੰਬਲਡਨ ਟੈਨਿਸ ਟੂਰਨਾਮੈਂਟ ਵਿੱਚ ਮਰਦਾਂ ਦੇ ਸਿੰਗਲਸ ਦਾ ਖਿਤਾਬ ਜਿੱਤ ਲਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਅਤੇ ਨਿਊਜ਼ ਔਨ ਏਅਰ ਐਪ 'ਤੇ ਸੁਣ ਸਕਦੇ ਹੋ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਮੁਤਾਬਕ ਸਵੇਰ 'ਤੇ 8:40 ਹੋ ਰਹੇ ਨੇ। ਪ੍ਰੋਗਰਾਮ ਮਹਿਕ ਪੰਜਾਬ ਦੀ ਨੂੰ ਬਸ ਥੋੜ੍ਹਾ ਜਿਹਾ ਇੰਤਜ਼ਾਰ ਹੋਰ।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਕ

0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ। ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

ਦੀ ਗੱਲਬਾਤ ਸੀ ਪਰ ਤੂੰ ਨਾ ਸਮਝ ਸਕੀ, ਇਹ ਸਾਹਾਂ ਦੀ ਮੁਲਾਕਾਤ ਸੀ ਪਰ ਤੂੰ ਨਾ ਸਮਝ ਸਕੀ, ਕੁਝ ਅਣਛੂਹੇ ਜਜ਼ਬਾਤ ਸੀ ਪਰ ਤੂੰ ਨਾ ਸਮਝ ਸਕੀ, ਸਾਡੀ ਕੱਲਿਆਂ ਦੀ ਔਰਾਤ ਸੀ ਪਰ ਤੂੰ ਨਾ ਸਮਝ ਸਕੀ।

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇੜੇ ਪ੍ਰੋਗਰਾਮ ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣ ਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
1: ਜੀ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
3: ਦਾਦੂ, ਇਹ ਕਿਹੜਾ ਪੌਦਾ ਹੈ?
4: ਟੈਂਜਰੀਨ, ਬਹੁਤ ਮਿੱਠਾ ਹੁੰਦਾ ਹੈ, ਤੋੜੀ ਨਾ। ਹਾਂ, ਫ੍ਰੀ ਫੋਰਨ ਟ੍ਰਿਪ ਲਿੰਕ ਤੇ ਕਲਿੱਕ ਕਰੋ, ਹੁਣੇ ਕਰਦਾ।
3: ਦਾਦੂ ਰੁਕੋ, ਲਿੰਕ ਤੇ ਕਲਿੱਕ ਨਾ ਕਰਨਾ।
4: ਕਿਉਂ?
3: ਇਹ SMS ਸਕੈਮ ਹੈ, ਕਲਿੱਕ ਕਰੋਗੇ ਤਾਂ ਤੁਹਾਡੇ ਬੈਂਕ ਡਿਟੇਲਸ ਹੋਣਗੇ ਚੋਰੀ।
4: ਓਹ, ਥੈਂਕਸ ਗੱਪੂ, ਬਚਾ ਲਿਆ ਹਾਂ। ਆ ਲੈ, ਤੇਰੀ ਸਮਝਦਾਰੀ ਦਾ ਫਲ।
5: RBI ਕਹਿੰਦਾ ਹੈ, ਸਮਾਰਟ ਬਣੋ, ਕੂਲ ਰਹੋ।
2: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਹੈ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
6: ਪ੍ਰੋਗਰਾਮ ਮਹਿਕ ਪੰਜਾਬ ਦੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ 'ਚ ਅਗਲਾ ਗੀਤ ਫਿਲਮ ਮਸਤੀ 'ਚੋਂ ਗੁਰਦਾਸ ਮਾਨ ਦਾ ਗਾਇਆ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਮੁਤਾਬਿਕ ਸਵੇਰ ਦੇ 9 ਵੱਜ ਰਹੇ ਨੇ ਅਤੇ ਹੁਣ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਗਨਯਾਨ ਕਰੂ ਮੋਡਿਊਲ ਸਿਸਟਮ ਦੇ 3 ਅਹਿਮ ਪ੍ਰੀਖਣ ਸਫਲਤਾਪੂਰਵਕ ਪੂਰੇ ਕਰ ਲਏ ਨੇ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਯੂਰਪ ਨਾਲ ਭਾਰਤ ਦੀ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਅੱਜ ਤੋਂ 17 ਜੁਲਾਈ ਤੱਕ ਸਪੇਨ, ਬੈਲਜੀਅਮ ਅਤੇ ਫਿਨਲੈਂਡ ਦੇ ਦੌਰੇ 'ਤੇ ਹੋਣਗੇ। ਕੋਲੰਬੀਆ ਵਿੱਚ 56ਵੇਂ ਅੰਤਰਰਾਸ਼ਟਰੀ ਭੌਤਿਕ ਵਿਗਿਆਨ ਓਲੰਪੀਆਡ ਵਿੱਚ 5 ਭਾਰਤੀ ਵਿਦਿਆਰਥੀਆਂ ਨੇ ਸੋਨੇ ਦੇ ਤਮਗੇ ਜਿੱਤੇ ਨੇ। ਭਾਰਤ ਨੇ ਕਤਰ ਦੇ ਸਾਬਕਾ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦੇ ਦੇਹਾਂਤ 'ਤੇ ਸ਼ਰਧਾਂਜਲੀ ਦੇਣ ਲਈ ਅੱਜ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਅਮਰੀਕਾ ਨੇ ਇਰਾਨ ਵਿਰੁੱਧ ਨਵੇਂ ਫੌਜੀ ਹਮਲੇ ਸ਼ੁਰੂ ਕੀਤੇ ਨੇ। ਤਾਜ਼ਾ ਹਮਲਿਆਂ ਨਾਲ ਖਾੜੀ ਇਲਾਕੇ ਵਿੱਚ ਸਥਿਤੀ ਹੋਰ ਗੰਭੀਰ ਹੋ ਗਈ ਹੈ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਹੈ ਕਿ ਸਿੱਖਿਆ ਦਾ ਅਸਲ ਉਦੇਸ਼ ਰਾਸ਼ਟਰ ਦੇ ਵਿਕਾਸ ਵਿੱਚ ਸਰਗਰਮ ਯੋਗਦਾਨ ਪਾਉਣ ਵਾਲੇ ਨਾਗਰਿਕ ਤਿਆਰ ਕਰਨਾ ਹੈ। ਪੰਜਾਬ 'ਚ SIR ਪ੍ਰਕਿਰਿਆ ਦੇ ਹਿੱਸੇ ਵਜੋਂ ਪੰਜਾਬ ਭਰ ਦੇ ਵੋਟ ਕੇਂਦਰਾਂ 'ਤੇ ਲਾਏ ਗਏ 2 ਰੋਜ਼ਾ ਵਿਸ਼ੇਸ਼ ਕੈਂਪ ਦੌਰਾਨ 30 ਲੱਖ ਤੋਂ ਵੱਧ ਵੋਟਰਾਂ ਨੇ ਆਪਣੇ ਗਣਨਾ ਫਾਰਮ ਭਰੇ। ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਇੱਕ ਵਿਸ਼ੇਸ਼ ਸਮਾਰੋਹ 'ਚ ਜ਼ਿਲ੍ਹਾ ਪਠਾਨਕੋਟ ਦੇ ਵੱਖ ਵੱਖ ਵਰਗਾਂ ਨਾਲ ਸੰਬੰਧਿਤ ਕਰੀਬ 150 ਲਾਭਪਾਤਰੀਆਂ ਨੂੰ ਨਵੇਂ ਰਾਸ਼ਨ ਡਿਪੂ ਅਲਾਟ ਕੀਤੇ। ਮੌਸਮ ਵਿਭਾਗ ਨੇ ਅਗਲੇ 2 ਤੋਂ 3 ਦਿਨਾਂ ਦੌਰਾਨ ਉੱਤਰ ਅਤੇ ਪੂਰਬੀ ਭਾਰਤ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ਨਗੋਈ ਕੀਤੀ ਹੈ। ਇਸ ਦੌਰਾਨ ਅੱਜ ਜਲੰਧਰ ਅਤੇ ਮੋਹਾਲੀ ਸਮੇਤ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ ਹੈ। ਇਟਲੀ ਦੇ ਯਾਨਿਕ ਸਿਨਰ ਨੇ ਵਿੰਬਲਡਨ ਟੈਨਿਸ ਟੂਰਨਾਮੈਂਟ ਵਿੱਚ ਮਰਦਾਂ ਦੀ ਸਿੰਗਲਸ ਦਾ ਖਿਤਾਬ ਜਿੱਤ ਲਿਆ ਹੈ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM 100.8 ਮੈਗਾਹਰਟਸ, FM 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਮੁਤਾਬਿਕ ਸਵੇਰ ਦੇ 9:02 ਹੋ ਰਹੇ ਨੇ। ਹੁਣ ਪੇਸ਼ ਕਰਨ ਜਾ ਰਹੇ ਹਾਂ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਇਸ ਪ੍ਰੋਗਰਾਮ 'ਚ ਅੱਜ ਤੁਸੀਂ ਕਲਾਕਾਰ ਸਹਿਜਦੀਪ ਸਿੰਘ ਵੱਲੋਂ ਸਿਤਾਰ ਵਾਦਨ ਰਾਗ ਮੀਆਂ ਕੀ ਤੋੜੀ ਸੁਣੋਗੇ। ਇਸ 'ਚ ਉਹਨਾਂ ਦੇ ਨਾਲ ਤਬਲੇ 'ਤੇ ਸੰਗਤ ਕਰਨਗੇ ਮੋਹਨਦੀਪ ਬਾਵਰਾ।

ਹੁਣ ਤੁਸੀਂ ਸੁਣ ਰਹੇ ਸੀ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਇਸ ਪ੍ਰੋਗਰਾਮ 'ਚ ਅੱਜ ਤੁਸੀਂ ਕਲਾਕਾਰ ਸਹਿਜਦੀਪ ਸਿੰਘ ਵੱਲੋਂ ਸਿਤਾਰ ਵਾਦਨ ਰਾਗ ਮੀਆਂ ਕੀ ਤੋੜੀ ਸੁਣਿਆ। ਇਸ 'ਚ ਉਹਨਾਂ ਨਾਲ ਤਬਲੇ 'ਤੇ ਸੰਗਤ ਕਰ ਰਹੇ ਸੀ ਮੋਹਨਦੀਪ ਬਾਵਰਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਮੁਤਾਬਕ ਸਵੇਰ ਦੇ 9:31 ਹੋ ਰਹੇ ਨੇ ਅਤੇ ਹੁਣ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਗਜ਼ਲਾਂ। ਦੋਸਤੋ, ਗਜ਼ਲ ਸਿਰਫ ਸੁਣੀ ਨਹੀਂ ਜਾਂਦੀ। ਅਕਸਰ ਅਸੀਂ ਇਹ ਗੱਲ ਮਹਿਸੂਸ ਕੀਤੀ ਹੋਵੇਗੀ ਕਿ ਗਜ਼ਲਾਂ ਬਹੁਤ ਕੁਛ ਸਾਡੇ ਮਨ ਦੇ ਜਜ਼ਬਾਤਾਂ ਰਾਹੀਂ, ਜੋ ਮਨ ਦੇ ਜਜ਼ਬਾਤ ਹੁੰਦੇ ਨੇ, ਉਹਨਾਂ ਨੂੰ ਬਿਆਨ ਕਰ ਜਾਂਦੀਆਂ ਨੇ। ਕਈ ਵਾਰ ਇਹ ਦਿਲ ਦੀ ਖਾਮੋਸ਼ੀ ਨੂੰ ਆਵਾਜ਼ ਦਿੰਦੀਆਂ ਨੇ ਅਤੇ ਕਈ ਵਾਰ ਯਾਦਾਂ ਨੂੰ ਤਾਜ਼ਾ ਕਰ ਦਿੰਦੀਆਂ ਨੇ ਅਤੇ ਕਈ ਵਾਰ ਜ਼ਿੰਦਗੀ ਦਾ ਅਸਲ ਜਿਹੜਾ ਮਤਲਬ ਹੈ ਨਾ, ਉਹ ਵੀ ਸਮਝਾ ਜਾਂਦੀਆਂ ਨੇ। ਅਤੇ ਆਓ ਜੀ, ਇਸ ਸੋਹਣੇ ਅਹਿਸਾਸ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦੀ ਗਜ਼ਲਾਂ ਦੀ ਇਹ ਮਹਿਫਿਲ। ਸਭ ਤੋਂ ਪਹਿਲੀ ਗਜ਼ਲ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜਗਜੀਤ ਸਿੰਘ ਜੀ ਦੀ ਆਵਾਜ਼ 'ਚ। ਕਹਿੰਦੇ ਨੇ, ਜ਼ਿੰਦਗੀ ਹਰ ਰੋਜ਼ ਸਾਨੂੰ ਕੁਝ ਨਾ ਕੁਝ ਸਿਖਾਉਂਦੀ ਹੈ। ਹਰ ਤਜ਼ਰਬਾ, ਹਰ ਖੁਸ਼ੀ ਅਤੇ ਹਰ ਮੁਸ਼ਕਲ ਸਾਡੀ ਜ਼ਿੰਦਗੀ ਦੀ ਕਿਤਾਬ ਦਾ ਨਾ ਇੱਕ ਨਵਾਂ ਸਫ਼ਾ ਬਣ ਜਾਂਦੀ ਹੈ। ਇਹਨਾਂ ਹੀ ਖੂਬਸੂਰਤ ਜਜ਼ਬਾਤਾਂ ਨੂੰ ਆਪਣੀ ਮਖਮਲੀ ਆਵਾਜ਼ ਵਿੱਚ ਸਜਾਇਆ ਹੈ ਜਗਜੀਤ ਸਿੰਘ ਜੀ ਨੇ। ਆਓ ਸੁਣੀਏ ਉਹਨਾਂ ਦੀ ਇਹ ਖੂਬਸੂਰਤ ਗਜ਼ਲ।

ਦੋਸਤੋ, ਹੁਣੇ ਤੁਸੀਂ ਜਗਜੀਤ ਸਿੰਘ ਜੀ ਦੇ ਦਿਲ ਨੂੰ ਛੂਹ ਲੈਣ ਵਾਲੀ ਗਜ਼ਲ ਸੁਣੀ। ਸੱਚਮੁੱਚ ਜ਼ਿੰਦਗੀ ਦਾ ਹਰ ਸਫ਼ਾ ਸਾਨੂੰ ਕੁਛ ਨਾ ਕੁਛ ਨਵਾਂ ਸਿਖਾ ਕੇ ਜਾਂਦਾ ਹੈ। ਅਤੇ ਦੋਸਤੋ, ਜ਼ਿੰਦਗੀ ਵਿੱਚ ਅਸੀਂ ਬਹੁਤ ਸਾਰੀਆਂ ਯੋਜਨਾਵਾਂ ਬਣਾਉਂਦੇ ਹਾਂ, ਬਹੁਤ ਸਾਰੇ ਸੁਪਨੇ ਸਜਾਉਂਦੇ ਹਾਂ, ਪਰ ਕਈ ਵਾਰ ਤਕਦੀਰ ਅਤੇ ਤਦਬੀਰ ਦੇ ਵਿਚਕਾਰ ਦਾ ਇਹ ਸਫ਼ਰ ਵੀ ਇਨਸਾਨ ਨੂੰ ਸਭ ਤੋਂ ਵੱਡੇ ਸਬਕ ਸਿਖਾ ਜਾਂਦਾ ਹੈ। ਇਸੇ ਖੂਬਸੂਰਤ ਅਹਿਸਾਸ ਨੂੰ ਆਪਣੀ ਦਿਲਕਸ਼ ਆਵਾਜ਼ ਵਿੱਚ ਪੇਸ਼ ਕੀਤਾ ਹੈ ਪੰਕਜ ਉਦਾਸ ਨੇ, ਅਤੇ ਆਓ ਸੁਣਦੇ ਹਾਂ

ਵਾਹ ਜੀ ਵਾਹ ਦੋਸਤੋ, ਹੁਣੇ ਤੁਸੀਂ ਪੰਕਜ ਉਦਾਸ ਜੀ ਦੀ ਖੂਬਸੂਰਤ ਗਜ਼ਲ ਸੁਣੀ। ਉਹਨਾਂ ਦੀ ਆਵਾਜ਼ ਦੀ ਨਰਮਾਈ ਹਰ ਅਹਿਸਾਸ ਨੂੰ ਹੋਰ ਵੀ ਡੂੰਘਾ ਕਰ ਦਿੰਦੀ ਹੈ। ਅਤੇ ਹੁਣ ਇਸ ਮਹਿਫਿਲ ਨੂੰ ਅੱਗੇ ਵਧਾਉਂਦੇ ਹਾਂ ਅਤੇ ਗਜ਼ਲ ਗਾਇਕੀ ਦੀ ਇੱਕ ਹੋਰ ਬੇਮਿਸਾਲ ਆਵਾਜ਼ ਸੁਣਦੇ ਹਾਂ। ਕਈ ਵਾਰ ਦਿਲ ਦੇ ਅੰਦਰ ਜਜ਼ਬਾਤਾਂ ਦਾ ਐਸਾ ਮੌਸਮ ਬਣ ਜਾਂਦਾ ਹੈ ਨਾ ਦੋਸਤੋ, ਕਿ ਬਿਨਾਂ ਬਾਰਿਸ਼ ਦੇ ਵੀ ਮਨ ਭਿੱਜ ਜਾਂਦਾ ਹੈ। ਕੁਝ ਯਾਦਾਂ, ਕੁਝ ਮੁਲਾਕਾਤਾਂ ਅਤੇ ਕੁਝ ਇੰਤਜ਼ਾਰ ਐਸੇ ਹੁੰਦੇ ਨੇ ਜੋ ਹਰ ਰਾਤ ਨੂੰ ਆਪਣੀ ਰੰਗ ਵਿੱਚ ਰੰਗ ਦਿੰਦੇ ਨੇ। ਇਹਨਾਂ ਹੀ ਨਾਜ਼ੁਕ ਅਹਿਸਾਸਾਂ ਨੂੰ ਆਪਣੀ ਦਿਲਕਸ਼ ਅੰਦਾਜ਼ ਵਿੱਚ ਪੇਸ਼ ਕੀਤਾ ਹੈ ਗੁਲਾਮ ਅਲੀ ਸਾਹਿਬ ਨੇ। ਆਓ ਜੀ, ਹੁਣ ਸੁਣਦੇ ਹਾਂ ਗੁਲਾਮ ਅਲੀ ਸਾਹਿਬ ਦੀ ਇਹ ਬੇਹੱਦ ਖੂਬਸੂਰਤ ਗਜ਼ਲ।

ਦੋਸਤੋ, ਹੁਣੇ ਤੁਸੀਂ ਸੁਣੀ ਗੁਲਾਮ ਅਲੀ ਸਾਹਿਬ ਦੀ ਆਵਾਜ਼ 'ਚ ਬਹੁਤ ਸੋਹਣੀ ਜਿਹੀ ਗਜ਼ਲ। ਅਤੇ ਹੁਣ ਇੱਕ ਹੋਰ ਖੂਬਸੂਰਤ ਗਜ਼ਲ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਚੰਦਨ ਦਾਸ ਦੀ ਆਵਾਜ਼ 'ਚ। ਦੋਸਤੋ, ਜ਼ਿੰਦਗੀ ਨਾਲ ਕਦੇ ਸ਼ਿਕਾਇਤ ਵੀ ਹੁੰਦੀ ਹੈ, ਕਦੇ ਮੁਹੱਬਤ ਵੀ। ਪਰ ਜੋ ਲੋਕ ਹਰ ਹਾਲ ਵਿੱਚ ਜ਼ਿੰਦਗੀ ਨੂੰ ਮੁਸਕਰਾ ਕੇ ਗਲੇ ਲਗਾਉਂਦੇ ਨੇ ਨਾ, ਉਹੀ ਅਸਲ ਮਾਇਨੇ ਵਿੱਚ ਜੀਣਾ ਜਾਣਦੇ ਨੇ। ਇਹਨਾਂ ਹੀ ਜਜ਼ਬਾਤਾਂ ਨੂੰ ਆਪਣੀ ਖਾਸ ਅਦਾਇਗੀ ਨਾਲ ਸਜਾਇਆ ਹੈ ਜੀ ਚੰਦਨ ਦਾਸ ਜੀ ਨੇ। ਅਤੇ ਆਓ ਸੁਣਦੇ ਹਾਂ ਇਹ ਖੂਬਸੂਰਤ ਗਜ਼ਲ।

ਦੋਸਤੋ, ਇਸੇ ਆਖਰੀ ਗਜ਼ਲ ਦੇ ਨਾਲ ਅੱਜ ਦੀ ਸਾਡੀ ਗਜ਼ਲਾਂ ਦੀ ਮਹਿਫਿਲ ਨੂੰ ਇੱਥੇ ਹੀ ਵਿਰਾਮ ਦਿੰਦੇ ਹਾਂ। ਉਮੀਦ ਹੈ ਅੱਜ ਦੀਆਂ ਇਹਨਾਂ ਖੂਬਸੂਰਤ ਗਜ਼ਲਾਂ ਨੇ ਤੁਹਾਡੇ ਦਿਲ ਨੂੰ ਸਕੂਨ ਦੇ ਕੁਝ ਪਲ ਦਿੱਤੇ ਹੋਣਗੇ। ਗਜ਼ਲਾਂ ਦੀ ਦੋਸਤੋ ਖਾਸੀਅਤ ਇਹ ਹੈ ਕਿ ਹਰ ਵਾਰ ਸੁਣਨ 'ਤੇ ਕੋਈ ਨਾ ਕੋਈ ਨਵਾਂ ਅਹਿਸਾਸ, ਕੋਈ ਨਵੀਂ ਯਾਦ ਅਤੇ ਕੋਈ ਨਵੀਂ ਗੱਲ ਦਿਲ ਵਿੱਚ ਲੈ ਆਉਂਦੀਆਂ ਨੇ ਅਤੇ ਛੱਡ ਕੇ ਵੀ ਜਾਂਦੀਆਂ ਨੇ। ਇਸੇ ਉਮੀਦ ਨਾਲ ਅਸੀਂ ਫਿਰ ਮਿਲਾਂਗੇ ਅਜਿਹੀਆਂ ਦਿਲਕਸ਼ ਗਜ਼ਲਾਂ ਦੇ ਨਾਲ ਅਤੇ ਖੂਬਸੂਰਤ ਅਲਫਾਜ਼ਾਂ ਦੇ ਨਾਲ। ਹੁਣ ਮੈਨੂੰ ਆਪਣੀ ਦੋਸਤ ਸ਼ੁਭਤਾ ਨੂੰ ਇਸ ਮਹਿਫਿਲ 'ਚ ਦਿਓ ਇਜਾਜ਼ਤ।

0: 73 ਕਿਲੋ ਹਰਟਸ ਦੀ ਇਹ ਆਕਾਸ਼ਵਾਣੀ ਦਾ ਜਲੰਧਰ ਖੇਤਰ ਹੈ। ਹੁਣ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਗਗਨਯਾਨ ਕਰੂ ਮੋਡਿਊਲ ਸਿਸਟਮ ਦੇ 3 ਅਹਿਮ ਪਰੀਖਣ ਸਫਲਤਾਪੂਰਵਕ ਪੂਰੇ ਕਰ ਲਏ ਨੇ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਯੂਰਪ ਨਾਲ ਭਾਰਤ ਦੀ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਅੱਜ ਤੋਂ 17 ਜੁਲਾਈ ਤੱਕ ਸਪੇਨ, ਬੈਲਜੀਅਮ ਅਤੇ ਫਿਨਲੈਂਡ ਦੇ ਦੌਰੇ 'ਤੇ ਹੋਣਗੇ। ਕੋਲੰਬੀਆ ਵਿੱਚ 56ਵੀਂ ਅੰਤਰਰਾਸ਼ਟਰੀ ਭੌਤਿਕ ਵਿਗਿਆਨ ਓਲੰਪੀਆਡ ਵਿੱਚ 5 ਭਾਰਤੀ ਵਿਦਿਆਰਥੀਆਂ ਨੇ ਸੋਨੇ ਦੇ ਤਮਗੇ ਜਿੱਤੇ ਨੇ। ਭਾਰਤ ਨੇ ਕਤਰ ਦੇ ਸਾਬਕਾ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦੇ ਦੇਹਾਂਤ 'ਤੇ ਸ਼ਰਧਾਂਜਲੀ ਦੇਣ ਲਈ ਅੱਜ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਅਮਰੀਕਾ ਦੇ ਇਰਾਨ ਵਿਰੁੱਧ ਨਵੇਂ ਫੌਜੀ ਹਮਲੇ ਸ਼ੁਰੂ ਕੀਤੇ ਨੇ। ਤਾਜ਼ਾ ਹਮਲਿਆਂ ਨਾਲ ਖਾੜੀ ਇਲਾਕੇ ਵਿੱਚ ਸਥਿਤੀ ਹੋਰ ਗੰਭੀਰ ਹੋ ਗਈ ਹੈ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਹੈ ਕਿ ਸਿੱਖਿਆ ਦਾ ਅਸਲ ਉਦੇਸ਼ ਰਾਸ਼ਟਰ ਦੇ ਵਿਕਾਸ ਵਿੱਚ ਸਰਗਰਮ ਯੋਗਦਾਨ ਪਾਉਣ ਵਾਲੇ ਨਾਗਰਿਕ ਤਿਆਰ ਕਰਨਾ ਹੈ। ਪੰਜਾਬ 'ਚ SIR ਪ੍ਰਕਿਰਿਆ ਦੇ ਹਿੱਸੇ ਵਜੋਂ ਪੰਜਾਬ ਭਰ ਦੇ ਵੋਟ ਕੇਂਦਰਾਂ 'ਤੇ ਲਾਏ ਗਏ 2 ਰੋਜ਼ਾ ਵਿਸ਼ੇਸ਼ ਕੈਂਪ ਦੌਰਾਨ 30 ਲੱਖ ਤੋਂ ਵੱਧ ਵੋਟਰਾਂ ਨੇ ਆਪਣੇ ਗਣਨਾ ਫਾਰਮ ਭਰੇ। ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਇੱਕ ਵਿਸ਼ੇਸ਼ ਸਮਾਰੋਹ 'ਚ ਜ਼ਿਲ੍ਹਾ ਪਠਾਨਕੋਟ ਦੇ ਵੱਖ ਵੱਖ ਵਰਗਾਂ ਨਾਲ ਸੰਬੰਧਿਤ ਕਰੀਬ 150 ਲਾਭਪਾਤਰੀਆਂ ਨੂੰ ਨਵੇਂ ਰਾਸ਼ਨ ਡਿਪੂ ਅਲਾਟ ਕੀਤੇ। ਮੌਸਮ ਵਿਭਾਗ ਨੇ ਅਗਲੇ ਦੋ ਤੋਂ ਤਿੰਨ ਦਿਨਾਂ ਦੌਰਾਨ ਉੱਤਰ ਅਤੇ ਪੂਰਬੀ ਭਾਰਤ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ਨਗੋਈ ਕੀਤੀ ਹੈ। ਇਸ ਦੌਰਾਨ ਅੱਜ ਜਲੰਧਰ ਅਤੇ ਮੋਹਾਲੀ ਸਮੇਤ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ ਹੈ ਅਤੇ ਇਟਲੀ ਦੇ ਯਾਨਿਕ ਸਿਨਰ ਨੇ ਵਿੰਬਲਡਨ ਟੈਨਿਸ ਟੂਰਨਾਮੈਂਟ ਵਿੱਚ ਮਰਦਾਂ ਦੇ ਸਿੰਗਲਸ ਦਾ ਖਿਤਾਬ ਜਿੱਤ ਲਿਆ ਹੈ। ਇਹ ਸਨ ਅੱਜ ਦੀਆਂ ਮੁੱਖ ਖਬਰਾਂ।
1: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ, ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ, ਖਿਡਾਰੀਆਂ ਦਾ ਜਨੂੰਨ, ਮੈਦਾਨਾਂ ਦਾ ਰੋਮਾਂਚ, ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਸਿਰਫ ਆਕਾਸ਼ਵਾਣੀ ਜਲੰਧਰ ਤੇ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਅਤੇ ਨਿਊਜ਼ ਔਨ ਏਅਰ ਐਪ 'ਤੇ ਸੁਣ ਸਕਦੇ ਹੋ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਕ ਸਵੇਰ ਦੇ 10:03 ਹੋ ਰਹੇ ਨੇ। ਹੁਣ ਪੇਸ਼ ਕਰਨ ਜਾ ਰਹੇ ਹਾਂ ਪ੍ਰੋਗਰਾਮ ਹਾਲੋ ਫਰਮਾਇਸ਼। ਇਸ ਪ੍ਰੋਗਰਾਮ 'ਚ ਸਭ ਤੋਂ ਪਹਿਲਾ ਗੀਤ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਫਿਲਮ ਅਨਾੜੀ 'ਚੋਂ ਮੁਕੇਸ਼ ਦੀ ਆਵਾਜ਼ 'ਚ। ਲਓ ਜੀ ਸੁਣੋ ਇਹ ਗੀਤ।

ਹੁਣ ਤੁਸੀਂ ਸੁਣਿਆ ਫਿਲਮ ਅਨਾੜੀ ਦਾ ਗੀਤ ਮੁਕੇਸ਼ ਦੀ ਆਵਾਜ਼ 'ਚ, ਅਤੇ ਅਗਲਾ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਪ੍ਰੋਗਰਾਮ 'ਚ, ਮੇਰਾ ਨਾਮ ਜੋਕਰ ਹੈ ਫਿਲਮ 'ਚੋਂ ਮੁਕੇਸ਼ ਦਾ ਗਾਇਆ। ਲਓ ਜੀ ਸੁਣੋ।

ਹੁਣੇ ਤੁਸੀਂ ਸੁਣਿਆ ਬਹੁਤ ਸੋਹਣਾ ਗੀਤ ਫਿਲਮ ਮੇਰਾ ਨਾਮ ਜੋਕਰ ਹੈ ਜੋ। ਇਸ ਗੀਤ ਨੂੰ ਬੋਲ ਗਾਇਆ ਸੀ ਮੁਕੇਸ਼ ਨੇ। ਅਤੇ ਹੁਣ ਪ੍ਰੋਗਰਾਮ 'ਚ ਅੱਗੇ ਵੱਧਦੇ ਹਾਂ ਅਤੇ ਅਗਲਾ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ। ਫਿਲਮ ਚਿੱਤਰਾਲੇਖਾ ਸਨ 1964 'ਚ ਫਿਲਮ ਆਈ ਅਤੇ ਇਸ ਫਿਲਮ 'ਚੋਂ ਜਿਹੜਾ ਗੀਤ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਉਹ ਗਾਇਆ ਹੈ ਜੀ ਰਫੀ ਸਾਹਿਬ ਨੇ। ਲਓ ਜੀ ਤੁਸੀਂ ਵੀ ਸੁਣੋ ਅਤੇ ਇੰਜੋਏ ਕਰੋ ਇਹ ਗੀਤ।

ਫਿਲਮ ਚਿੱਤਰਲੇਖਾ 'ਚੋਂ ਤੁਸੀਂ ਇਹ ਗੀਤ ਸੁਣਿਆ ਰਫੀ ਸਾਹਿਬ ਦੀ ਆਵਾਜ਼ 'ਚ, ਅਤੇ ਹੁਣ ਅਗਲਾ ਗੀਤ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਫਿਲਮ ਅਮਰ ਪ੍ਰੇਮ 'ਚੋਂ। ਕਿਸ਼ੋਰ ਕੁਮਾਰ ਦੀ ਆਵਾਜ਼ 'ਚ ਇਹ ਗੀਤ, ਤੁਸੀਂ ਵੀ ਇੰਜੋਏ ਕਰੋ।

ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸ

0: ਬਿਲਕੁਲ ਜੀ, ਬਹੁਤ ਸੋਹਣਾ ਜਿਹਾ ਗੀਤ, ਅਤੇ ਇਸ ਗੀਤ ਦੇ ਬੋਲ ਵੀ ਸਾਨੂੰ ਬਹੁਤ ਕੁਝ ਸਿਖਾ ਗਏ। ਅਤੇ ਹੁਣ ਅੱਗੇ ਵੱਧਦੇ ਹਾਂ ਪ੍ਰੋਗਰਾਮ 'ਚ, ਅਤੇ ਅਗਲਾ ਗੀਤ ਜਿਹੜਾ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ, ਫਿਲਮ ਹੈ ਜੀ ਵੈਸਾ ਭੀ ਹੋਤਾ ਹੈ। ਅਤੇ ਇਸ ਫਿਲਮ ਦਾ ਜਿਹੜਾ ਗੀਤ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ, ਉਸ ਨੂੰ ਗਾਇਆ ਹੈ ਕੈਲਾਸ਼ ਖੇਰ ਨੇ। ਇਹ ਗੀਤ ਵੀ ਬਹੁਤ ਸੋਹਣਾ ਹੈ ਅਤੇ ਬਹੁਤ ਕੁਝ ਸਿਖਾ ਰਿਹਾ, ਅਤੇ ਆਓ ਸੁਣਦੇ ਹਾਂ ਗੀਤ।
1: ਟੂਟਾ ਟੂਟਾ

ਬਿਲਕੁਲ ਜੀ, ਹਮੇਸ਼ਾ ਹੱਸਦੇ ਮੁਸਕੁਰਾਉਂਦੇ ਰਹਿਣਾ ਚਾਹੀਦਾ ਹੈ ਅਤੇ ਵਿਸ਼ਵਾਸ ਰੱਬ 'ਤੇ ਰੱਖਣਾ ਚਾਹੀਦਾ ਹੈ। ਇਸੀ ਗੀਤ ਦੇ ਜਿਹੜੇ ਅਸੀਂ ਬੋਲ ਸੁਣੇ ਬਹੁਤ ਸੋਹਣੇ ਸੀ ਅਤੇ ਕੈਲਾਸ਼ ਖੇਰ ਨੇ ਇਸ ਗੀਤ ਨੂੰ ਆਪਣੀ ਆਵਾਜ਼ ਦਿੱਤੀ ਸੀ ਅਤੇ ਫਿਲਮ ਸੀ ਜੀ ਵੈਸਾ ਭੀ ਹੋਤਾ ਹੈ ਅਤੇ

ਹੁਣ ਅੱਗੇ ਵਧਿਆ ਪ੍ਰੋਗਰਾਮ 'ਚ ਅਤੇ ਅਗਲਾ ਗੀਤ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਫਿਲਮ ਡੋਰ 'ਚੋਂ। ਇਸ ਫਿਲਮ ਦਾ ਜਿਹੜਾ ਗੀਤ ਸੁਣਾਉਣ ਜਾ ਰਹੇ, ਇਸ ਨੂੰ ਗਾਇਆ ਹੈ ਜੀ ਸ਼ਫਕਤ ਅਮਾਨਤ ਨੇ। ਬਹੁਤ ਸੋਹਣਾ ਗੀਤ ਹੈ, ਲਓ ਜੀ ਇੰਜੋਏ ਕਰੋ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਪ੍ਰੋਗਰਾਮ ਹੈਲੋ ਫਰਮਾਇਸ਼ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ 'ਚ ਅਗਲਾ ਗੀਤ ਸੁਣਾਉਣ ਜਾ ਰਿਹਾ ਹੁਣ ਤੁਹਾਨੂੰ ਫਿਲਮ ਏਕ ਥਾ ਟਾਈਗਰ 'ਚੋਂ, ਅਤੇ ਜਿਹੜਾ ਗੀਤ ਸੁਣਾਉਣ ਜਾ ਰਿਹਾ ਹੈ ਉਸਨੂੰ ਗਾਇਆ ਹੈ ਮੋਹਿਤ ਚੌਹਾਨ ਅਤੇ ਤਾਰਾ ਨਿਯਮ ਮਲਿਕ ਦੀ, ਇਹਨਾਂ ਨੂੰ ਗਾਇਆ ਹੈ ਅਤੇ ਬਹੁਤ ਸੋਹਣਾ ਜਿਹਾ ਗੀਤ ਹੈ। ਲਓ ਜੀ, ਇੰਜੋਏ ਕਰੋ।

ਏਕਤਾ ਟਾਈਗਰ ਫਿਲਮ 'ਚੋਂ ਤੁਸੀਂ ਗੀਤ ਇੰਜੋਏ ਕਰ ਰਹੇ ਸੀ ਅਤੇ ਅਗਲਾ ਗੀਤ ਪ੍ਰੋਗਰਾਮ 'ਚ ਸੁਣਾਉਣ ਜਾ ਰਹੇ ਹਾਂ ਫਿਲਮ ਏਕ ਵਿਲਨ 'ਚੋਂ। ਇਸ ਨੂੰ ਗਾਇਆ ਹੈ ਮੁਹੰਮਦ ਇਫਰਾਨ ਨੇ। ਬਹੁਤ ਸੋਹਣਾ ਗੀਤ ਹੈ, ਲਓ ਜੀ ਇੰਜੋਏ ਕਰੋ।

ਇੱਕ ਵਿਲਨ ਫਿਲਮ 'ਚੋਂ ਮੁਹੰਮਦ ਇਫਰਾਨ ਦੀ ਆਵਾਜ਼ 'ਚ ਤੁਸੀਂ ਸੁਣ ਰਹੇ ਸੀ। ਬਹੁਤ ਸੋਹਣਾ ਜਿਹਾ ਗੀਤ ਅਤੇ ਪ੍ਰੋਗਰਾਮ ਹਲੂ ਫਰਮਾਇਸ਼। ਆਖਰੀ ਗੀਤ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਫਿਲਮ ਰੇਡ 'ਚੋਂ ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ 'ਚ। ਇਹ ਗੀਤ ਹੈ ਜੀ, ਤੁਸੀਂ ਇੰਜੋਏ ਕਰੋ ਅਤੇ ਇਸੀ ਆਖਰੀ ਗੀਤ ਦੇ ਨਾਲ ਮੈਨੂੰ ਆਪਣੀ ਦੋਸਤ ਸ਼ੁਭਤਾ ਨੂੰ ਦਿਓ ਇਜਾਜ਼ਤ ਅਤੇ ਜਾਂਦੇ ਜਾਂਦੇ ਇਹ ਲਾਸਟ ਸੌਂਗ ਇੰਜੋਏ ਕਰੋ।

ਅਸੀਂ ਆਪਣੇ ਸੁਣਨ ਵਾਲਿਆਂ ਨੂੰ ਦੱਸ ਦਈਏ ਕਿ ਜੇਕਰ ਇਸ ਪ੍ਰੋਗਰਾਮ ਵਿੱਚ ਤੁਸੀਂ ਆਪਣੇ ਮਨਪਸੰਦ ਗੀਤ ਫਰਮਾਇਸ਼ ਕਰਕੇ ਵਟਸਐਪ ਦੇ ਜ਼ਰੀਏ ਸਾਨੂੰ ਸੁਣਨਾ ਚਾਹੁੰਦੇ ਹੋ ਤਾਂ ਫੋਨ ਨੰਬਰ ਨੋਟ ਕਰੋ 9465536077।

ਹਰਭਜਨ ਮਾਨ ਦੇ ਗਾਏ ਹੋਏ ਗੀਤ ਨੂੰ ਸੁਣਨ ਦੀ ਫਰਮਾਇਸ਼ ਕੀਤੀ ਹੈ ਸਾਡੇ ਕੋਲੋਂ, ਤੇ ਜਿਹੜੀ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ, ਇਹ ਸਾਨੂੰ ਆਈ ਹੈ ਜੀ ਡਬਕੀ ਰੋਡ ਔਕਲਾ ਤੋਂ। ਭੇਜਣ ਵਾਲੇ ਨੇ ਫਰਮਾਇਸ਼ ਸੁਸ਼ੀਲਾ ਦੇਵੀ ਮਧੂਕਰ, ਸਦਾਨੰਦ ਮਧੂਕਰ ਅਤੇ ਕੁਮਾਰ ਗੌਰਵ ਮਧੂਰਕਰ। ਸੋ ਇਹਨਾਂ ਦੀ ਫਰਮਾਇਸ਼ ਵੀ ਸੇਮ ਹੀ ਹੈ ਜੀ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਪਿੰਡ ਹਠੂਰ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਤੋਂ ਇਕਬਾਲ ਸਿੰਘ ਹਠੂਰ, ਰਜਿੰਦਰ ਕੌਰ, ਅਮਨਦੀਪ, ਸਿਮਰਨਜੀਤ ਕੌਰ ਹਠੂਰ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਵੀ ਇਸੇ ਗੀਤ ਦੀ ਫਰਮਾਇਸ਼ ਕਰ ਰਹੇ ਨੇ। ਅਤੇ ਅਗਲੀ ਜਿਹੜੀ ਫਰਮਾਇਸ਼ ਸਾਨੂੰ ਆਈ ਹੈ ਜੀ ਮਿਆਨੀ ਬਗਮਪੁਰੀਆਂ ਤੋਂ, ਤਹਿਸੀਲ ਬਲੋਠ ਤੋਂ ਭੇਜਣ ਵਾਲੇ ਨੇ, ਕਪੂਰਥਲਾ ਤੋਂ ਭੇਜਣ ਵਾਲੇ ਨੇ, ਪੁਲੱਥ ਤੋਂ ਭੇਜਣ ਵਾਲੇ ਨੇ ਫਰਮਾਇਸ਼ ਚਮਕ ਲਾਲ ਗਾਂਧੀ, ਚਮਨ ਲਾਲ ਗਾਂਧੀ, ਧਰਮਪਾਲ ਗਾਂਧੀ, ਦਾਨਿਸ਼ ਗਾਂਧੀ, ਵਨੀਤਾ ਗਾਂਧੀ, ਕਸ਼ਿਸ਼ ਗਾਂਧੀ, ਮਾਨਿਕ ਗਾਂਧੀ, ਮਨੀਕਲ ਗਾਂਧੀ। ਸੋ ਇਹ ਵੀ ਹਰਭਜਨ ਮਾਨ ਦੇ ਗਾਏ ਹੋਏ ਗੀਤ ਦੀ ਫਰਮਾਇਸ਼ ਕਰ ਰਹੇ ਨੇ। ਅਤੇ ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਸਾਨੂੰ ਜੈਨ ਮੰਦਿਰ ਵਾਲੀ ਗਲੀ ਕੁਰਾਵਲੀ ਤੋਂ, ਇਹ ਫਰਮਾਇਸ਼ ਸਾਨੂੰ ਭੇਜੀ ਹੈ ਜੀ ਰਾਸ਼ਿਦ ਹੁਸੈਨ ਅੰਸਾਰੀ, ਨਸਰੀਨ ਅੰਸਾਰੀ, ਨੌਰੀਨ ਅੰਸਾਰੀ, ਆਸਨਾ ਅੰਸਾਰੀ ਅਤੇ ਮੁਹੰਮਦ ਕੈਫ ਅੰਸਾਰੀ ਹੋਰਾਂ ਵੱਲੋਂ ਸੇਮ ਫਰਮਾਇਸ਼ ਹੈ ਜੀ। ਅਗਲੀ ਫਰਮਾਇਸ਼ ਜਿਹੜੀ ਆਈ ਹੈ ਜੀ ਸਾਨੂੰ ਰਮੀ ਹੈਬੋਵਾਲ ਆਪਣੇ ਪੂਰੇ ਪਰਿਵਾਰ ਨਾਲ ਹੈਬੋ ਹਲਕਾ ਕਲਾਂ ਉੱਤਰੀ ਜ਼ਿਲ੍ਹਾ ਲੁਧਿਆਣਾ ਤੋਂ ਫਰਮਾਇਸ਼ ਕਰ ਰਹੇ ਨੇ ਜੀ, ਸੇਮ ਗੀਤ ਦੀ ਫਰਮਾਇਸ਼ ਕਰ ਰਹੇ ਨੇ ਅਤੇ ਪਰ ਉਹਨਾਂ ਨੇ ਆਪਣਾ ਨਾਮ ਨਹੀਂ ਲਿਖਿਆ ਹੋਇਆ। ਅਗਲੀ ਫਰਮਾਇਸ਼ ਆਈ ਜੀ ਸਾਨੂੰ ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰਜੰਗ ਸਿੰਘ ਚੀਮਾ ਹੋਰਾਂ ਵੱਲੋਂ ਪਿੰਡ ਅਲੂਣਾ ਮਿਆਣਾ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਤੋਂ। ਸੋ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਆਓ ਤੁਹਾਨੂੰ ਸੁਣਾਉਂਦੀ ਹਾਂ ਸਤਿੰਦਰ ਮਾਫ਼ ਕਰਨਾ ਹਰਭਜਨ ਮਾਨ ਦੀ ਆਵਾਜ਼ ਵਿੱਚ ਇਹ ਗੀਤ।

ਤਮਕ ਜਲੰਧਰ ਪੈਂਦੀ ਪ੍ਰੋਗਰਾਮ ਦੇ ਵਿੱਚ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਪੰਚਕੂਲਾ ਸੈਕਟਰ 9 ਤੋਂ ਅਤੇ ਇਹ ਫਰਮਾਇਸ਼ ਸਾਨੂੰ ਭੇਜੀ ਹੈ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ ਅਤੇ ਰਾਧੇ ਭੈਵਿਕ ਢੀਂਗਰਾ ਹੋਰਾਂ ਨੇ ਫਰਮਾਇਸ਼ ਕਰ ਰਹੇ ਨੇ। ਗੁਰਦਾਸ ਮਾਨ ਦੀ ਆਵਾਜ਼ ਵਿੱਚ ਗੀਤ ਸੁਣਨਾ ਚਾਹੁੰਦੇ ਨੇ। ਅਗਲੀ ਜਿਹੜੀ ਸਾਨੂੰ ਫਰਮਾਇਸ਼ ਆਈ ਹੈ ਜੀ ਪਿੰਡ ਬਸੌਲੀ ਨੀਅਰ ਲਾਲਰੂ ਮੰਡੀ ਤੋਂ ਫਰਮਾਇਸ਼ ਭੇਜੀ ਹੈ ਸੂਬੇਦਾਰ ਸਿੰਘ ਨੇ। ਸੂਬੇਦਾਰ ਸਿੰਘ ਪੱਟੀ, ਆਰਵ ਪੱਟੀ, ਸ਼ਕੀਲਾ ਪੱਟੀ, ਕੁਲਵੰਤ, ਟੀਨੂ ਪੱਟੀ ਅਤੇ ਉਹਨਾਂ ਦੇ ਸਾਰੇ ਫੈਮਿਲੀ ਮੈਂਬਰ ਇਹ ਗੀਤ ਸੁਣਨਾ ਚਾਹੁੰਦੇ ਨੇ। ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਸਾਨੂੰ ਕੋਟਲੀ ਕਲਾਂ ਤੋਂ ਆਈ ਹੈ ਅਤੇ ਫਰਮਾਇਸ਼ ਭੇਜਣ ਵਾਲੇ ਨੇ ਯਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਸੇਮ ਫਰਮਾਇਸ਼ ਕਰ ਰਹੇ ਨੇ। ਅਗਲੀ ਜਿਹੜੀ ਫਰਮਾਇਸ਼ ਹੈ ਜੀ ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ, ਫਿਰੋਜ਼ਪੁਰੀਆ ਫਰਮਾਇਸ਼ ਕਰ ਰਹੇ ਨੇ। ਇਹਨਾਂ ਨੇ ਵੀ ਕਿਹਾ ਜੀ ਕੋਈ ਵੀ ਗੀਤ ਆਪਣੀ ਮਰਜ਼ੀ ਦਾ ਸੁਣਾ ਦਿਉ ਅਤੇ ਇਹਨਾਂ ਨੂੰ ਵੀ ਇਹੀ ਗੀਤ ਸੁਣਾਉਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ। ਅਤੇ ਅਗਲੀ ਫਰਮਾਇਸ਼ ਆਈ ਹੈ ਜੀ ਸਾਨੂੰ ਜਲਾਲਾਬਾਦ ਵੈਸਟ ਤੋਂ ਅਤੇ ਇਹ ਫਰਮਾਇਸ਼ ਸਾਨੂੰ ਭੇਜੀਏ ਸੁਰੇਸ਼ ਕਕਨੀਜਾ, ਪੂਨਮ ਕਕਨੀਜਾ, ਵਿਸ਼ਾਲ ਪ੍ਰੀਆ, ਦਿਸ਼ਾਂਤੀ ਅਤੇ ਨਿਮਿਤ ਅਹੂਜਾ ਹੋਰਾਂ ਨੇ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰੀ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਭੈਣ ਜੀ ਉਹਨਾਂ ਦੇ। ਅਤੇ ਅਗਲੀ ਜਿਹੜੀ ਫਿਲਮ ਇਹਨਾਂ ਨੇ ਵੀ ਇਹੀ ਫਰਮਾਇਸ਼ ਕੀਤੀ ਹੈ ਅਤੇ ਇਹਨਾਂ ਦੇ ਬਹੁਤ ਸਾਰੇ ਜਿਹੜੇ ਸਾਥੀ ਇਹੀ ਫਰਮਾਇਸ਼ ਕਰ ਰਹੇ ਨੇ। ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਸਾਨੂੰ ਚੱਕਲਾ ਬਾਜ਼ਾਰ, ਸਮਾਣਾ ਸ਼ਹਿਰ ਤੋਂ ਆਈ ਹੈ। ਇਹ ਫਰਮਾਇਸ਼ ਸਾਨੂੰ ਭੇਜੀਏ ਜੀ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ ਸੁਨੀਤਾ ਬੰਟੀ ਜਿੰਦਲ, ਆਰਜ਼ੂ ਮਹਿਕ ਖੁਸ਼ਦਿਲ ਅਤੇ ਪੂਰਾ ਹੀ ਖੁਸ਼ਦਿਲ ਪਰਿਵਾਰ ਫਰਮਾਇਸ਼ ਭੇਜ ਰਿਹਾ। ਅਤੇ ਇਹਨਾਂ ਦੀ ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ ਅਤੇ ਉਹ ਸੁਣਾਉਂਦੇ ਹਾਂ ਇਹਨਾਂ ਨੂੰ ਇਹਨਾਂ ਦਾ ਮਨਪਸੰਦ ਗੀਤ ਗੁਰਦਾਸ ਮਾਨ ਦੀ ਆਵਾਜ਼ ਵਿੱਚ।

ਤਮਕ ਜਲੰਧਰ ਪੈਂਦੀ ਪ੍ਰੋਗਰਾਮ ਦੇ ਵਿੱਚ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਫਰੈਂਡਸ ਕਲੋਨੀ ਕਰਨਾਲ ਤੋਂ ਅਤੇ ਇਹ ਫਰਮਾਇਸ਼ ਸਾਨੂੰ ਭੇਜੀ ਹੈ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ ਅਤੇ ਜੇਸ ਰਾਮਗੜੀਆ ਹੋਰਾਂ ਵੱਲੋਂ ਫਰਮਾਇਸ਼ ਕਰ ਰਹੇ ਨੇ ਕਿ ਇਹਨਾਂ ਨੂੰ ਹਰਜੀਤ ਹਰਮਨ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾਇਆ ਜਾਵੇ. ਅਤੇ ਅਗਲੀ ਜਿਹੜੀ ਫਰਮਾਇਸ਼ ਸਾਨੂੰ ਆਈ ਹੈ ਜੀ ਮੇਰਠ ਕੈਂਟ ਤੋਂ ਆਈ ਹੈ, ਅਤੇ ਇਹ ਫਰਮਾਇਸ਼ ਭੇਜੀ ਹੈ ਜੀ ਦਿਗਦਰਸ਼ਨ ਸਿੰਘ ਅਤੇ ਕਵਿਤਾ ਗੌੜ ਹੋਰਾਂ ਨੇ, ਇਹਨਾਂ ਨੇ ਇਹ ਫਰਮਾਇਸ਼ ਕੀਤੀ. ਅਗਲੀ ਫਰਮਾਇਸ਼ ਆਈ ਜੀ ਸਾਨੂੰ ਗੁਰੂ ਅਮਰਦਾਸ ਕਲੋਨੀ ਗੁਰਦਾਸਪੁਰ ਤੋਂ ਭੇਜਣ ਵਾਲੇ ਨੇ ਫਰਮਾਇਸ਼ ਸੱਤਿਆ ਦੇਵੀ ਅੰਗੂਰਾਨਾ, ਪੋਤਰੀ ਵਿਆਨਾ, ਪੋਤਰੇ ਅਰਮਾਨ, ਅਵੀਰਾਜ ਕੈਨੇਡਾ, ਕਾਕਾ ਦੈਵਿਕ ਅੰਗੂਰਾਨਾ ਅਤੇ ਉਹਨਾਂ ਦੀ ਸਾਰੀ ਫੈਮਿਲੀ ਵੱਲੋਂ ਪ੍ਰੀਤਮ ਦਾਸ ਅੰਗੂਰਾਨਾ ਵੀ ਇਸ ਗੀਤ ਦੀ ਫਰਮਾਇਸ਼ ਕਰ ਰਹੇ ਨੇ. ਅਗਲੀ ਜਿਹੜੀ ਫਰਮਾਇਸ਼ ਸਾਨੂੰ ਆਈ ਹੈ ਜੀ, ਇਹ ਫਰਮਾਇਸ਼ ਸਾਨੂੰ ਆਈ ਜੇ ਪਿੰਡ ਖਿਓੜੀ ਵਾਲੀ ਟਾਪ ਜ਼ਿਲ੍ਹਾ ਫਾਜ਼ਿਲਕਾ ਤੋਂ ਆਈਏ, ਅਤੇ ਫਰਮਾਇਸ਼ ਸਾਨੂੰ ਭੇਜੀਏ ਮਦਨ ਲਾਲ ਟੇਲਰ, ਭਾਗਵਤੀ ਬਾਟੂ, ਸੰਗੀਤਾ ਬਾਟੂ, ਯੋਗੇਸ਼ ਕੁਮਾਰ ਬਾਟੂ, ਜੋਤੀ ਬਾਟੂ, ਸਾਗਰ ਪੋਤੀ, ਸਾਗਰ ਬਾਟੂ, ਪੋਤੀ ਕਾਰਵੀ ਯੋਗਨਿਆ, ਹਰੀ ਟੇਲਰ ਚਾਨਣ ਵਾਲਾ, ਡਾਕਟਰ ਮਹਿੰਦਰ ਚਾਨਣ ਵਾਲਾ, ਪੁਸ਼ਪਾ ਚਾਨਣ ਵਾਲਾ, ਮਮਤਾ ਚਾਨਣ ਵਾਲਾ, ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਵੀ ਇਹੀ ਫਰਮਾਇਸ਼ ਕਰ ਰਹੇ ਨੇ ਜੀ ਇਹਨਾਂ ਨੂੰ ਹਰਜੀਤ ਹਰਮਨ ਦਾ ਗਾ ਹੋ ਕੇ ਗੀਤ ਸੁਣਾਇਆ ਜਾਵੇ. ਅਤੇ ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਸਾਨੂੰ ਇਹ ਆਈ ਹੈ ਜੀ ਜਗਸੀਰ ਸਿੰਘ, ਸਰਨ ਕੌਰ, ਮੱਖਣ ਸਿੰਘ, ਗੁਰਮੇਲ ਸਿੰਘ, ਪਿੰਡ ਬੱਲੋ, ਜ਼ਿਲ੍ਹਾ ਬਠਿੰਡਾ, ਅਤੇ ਇਹਨਾਂ ਨੇ ਵੀ ਫਰਮਾਇਸ਼ ਕੀਤੀ ਹੈ ਜੀ, ਉਹਨਾਂ ਨੂੰ ਆਪਣੀ ਫਰਮਾਇਸ਼ ਦਾ ਅਸੀਂ ਗੀਤ ਸੁਣਾਈਏ, ਅਤੇ ਇਹਨਾਂ ਨੂੰ ਵੀ ਅਸੀਂ ਫਰਮਾਇਸ਼ ਇਹੀ ਸੁਣਾਵਾਂਗੇ ਕਿ ਹਰਜੀਤ ਹਰਮਨ ਦਾ ਗੀਤ ਸੁਣਾਵਾਂਗੇ. ਅਗਲੀ ਫਰਮਾਇਸ਼ ਆਈ ਜੀ ਸਾਨੂੰ ਅਸਤੂਪੁਰਾ ਜ਼ਿਲ੍ਹਾ ਮਾਊ ਤੋਂ, ਅਤੇ ਭੇਜਣ ਵਾਲੇ ਨੇ ਫਰਮਾਇਸ਼ ਮਜ਼ਹਰ ਅਲੀ ਅੰਸਾਰੀ, ਰਜ਼ੀਆ ਬੇਗਮ ਅੰਸਾਰੀ, ਮੁਹੰਮਦ ਸਾਦਿਕ ਅੰਸਾਰੀ, ਅਤੇ ਇਸ ਤੋਂ ਇਲਾਵਾ ਬਹਾਦਰਪੁਰ ਗੰਜ ਗਾਜ਼ੀਪੁਰ ਤੋਂ ਫਰਮਾਇਸ਼ ਕਰ ਰਹੇ ਨੇ ਆਜ਼ਾਦ ਅਲੀ ਅਨਵਰ, ਰਿਜ਼ਵਾਨਾ, ਪਰਵੀਨ ਅਤੇ ਅਬਦੁੱਲਾ ਆਜ਼ਾਦ. ਸੋ ਇਹਨਾਂ ਸਭ ਦੀ ਫਰਮਾਇਸ਼ ਪੂਰੀ ਕਰਦੀ ਹਾਂ, ਅਤੇ ਆਓ ਸੁਣਾਉਂਦੇ ਹਾਂ ਹਰਜੀਤ ਹਰਮਨ ਦੀ ਆਵਾਜ਼ ਵਿੱਚ ਇਹ ਗੀਤ.

0: ਤਮਕ ਜਲੰਧਰ ਪੈਂਦੀ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਬਾਕੀ ਦੇ ਗੀਤ, ਬਾਕੀ ਦੇ ਫਰਮਾਇਸ਼ਾਂ ਅਸੀਂ ਲੈ ਕੇ ਆਵਾਂਗੇ ਇਸ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ, ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।

ਸਰਦੂਲ ਸਿਕੰਦਰ ਅਤੇ ਅਮਰ ਨੂਰੀ ਦੀ ਆਵਾਜ਼ ਵਿੱਚ ਤੁਸੀਂ ਗੀਤ ਸੁਣ ਰਹੇ ਸੀ ਅਤੇ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਗਿੱਦੜਬਾਹਾ ਤੋਂ ਆਈ ਹੈ ਅਤੇ ਇਹ ਫਰਮਾਇਸ਼ ਸਾਨੂੰ ਭੇਜੀ ਹੈ ਜੀ ਮਨਜੀਤ ਤਨੇਜਾ ਪਰਵੀਨ ਤਨੇਜਾ ਪਾਇਲ ਨੇਤਾਨਸ਼ਾਂ ਦੇ

ਕਾਵੇਰੀ ਤਨੇਜਾ ਹੋਰਾਂ ਨੇ ਇਹ ਫਰਮਾਇਸ਼ ਕਰ ਰਹੇ ਨੇ ਅਮਰਿੰਦਰ ਗਿੱਲ ਦੇ ਗਾਏ ਹੋਏ ਗੀਤ ਨੂੰ ਸੁਣਨ ਦੀ। ਅਗਲੀ ਜਿਹੜੀ ਫਰਮਾਇਸ਼ ਸਾਨੂੰ ਆਈ ਹੈ ਜੀ, ਪਿੰਡ ਲੋਹਾਰਾਂ ਬਿਲਾਸਪੁਰ ਜ਼ਿਲ੍ਹਾ ਮੋਗਾ ਤੋਂ ਭੇਜਣ ਵਾਲੇ ਨੇ ਹਰਵਿੰਦਰ ਸਿੰਘ ਲੋਹਾਰਾ, ਰੁਪਿੰਦਰ ਕੌਰ, ਸੁਖਮੰਦਰ ਸਿੰਘ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਫਰਮਾਇਸ਼ ਕਰ ਰਹੇ ਨੇ ਇਸੇ ਹੀ ਗੀਤ ਨੂੰ। ਅਤੇ ਅਗਲੀ ਫਿਰ ਜਿਹੜੀ ਫਰਮਾਇਸ਼ ਆਈ ਹੈ ਜੀ, ਪਿੰਡ ਅਰਿਆਣ ਤੋਂ ਡਾਕਟਰ ਬਨਵਾਰੀ ਲਾਲ ਜੈਪਾਲ, ਬਿਮਲਾ, ਸੋਨੂ, ਮਮਤਾ, ਦਿਸ਼ਾ, ਮੋਕਸ਼, ਸੁਸ਼ਾਂਤ, ਵਿਕਰਮ ਜੈਪਾਲ, ਪੂਨਮ ਚਾਲੀਆ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸੇਮ ਗੀਤ ਦੀ ਫਰਮਾਇਸ਼ ਕਰ ਰਹੇ ਨੇ। ਅਗਲੀ ਫਰਮਾਇਸ਼ ਆਈ ਹੈ ਜੀ, ਤਪਾ ਮੰਡੀ ਸ਼ਮਸ਼ੇਰ ਸਿੰਘ, ਤਪਾ ਮੰਡੀ ਤੋਂ ਸ਼ਮਸ਼ੇਰ ਸਿੰਘ, ਹੰਸ ਸਤਪਾਲ, ਇਹਨਾਂ ਨੇ ਵੀ ਫਰਮਾਇਸ਼ ਕੀਤੀ ਹੈ ਜੀ ਇਹਨਾਂ ਨੂੰ ਗੀਤ ਸੁਣਾਇਆ ਜਾਵੇ। ਅਗਲੀ ਜਿਹੜੀ ਫਰਮਾਇਸ਼ ਸਾਨੂੰ ਆਈ ਹੈ ਜੀ, ਤੋ ਇਹਨਾਂ ਦੀ ਫਰਮਾਇਸ਼ ਅਸੀਂ ਪੂਰੀ ਕਰਨ ਜਾ ਰਹੇ ਹਾਂ ਅਤੇ ਆਓ ਸੁਣਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਜੀ ਗੀਤ।

ਤਮਕ ਜਲੰਧਰ ਪੈਂਦੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਅਤੇ ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਜੀ ਸ਼ਵੇਤਾ ਰਾਣੀ ਹੋਰਾਂ ਨੇ, ਪਿਤਾ ਲਖਵਿੰਦਰ ਸਿੰਘ ਹੋਰਾਂ ਨੇ ਅਤੇ ਮਾਤਾ ਰੇਖਾ ਰਾਣੀ ਹੋਰਾਂ ਨੇ, ਅਤੇ ਪਿੰਡ ਇਹ ਫਰਮਾਇਸ਼ ਹੈ ਜੀ ਪਿੰਡ

ਫਿਰ ਲਾਉਣ ਤੋਂ, ਅਤੇ ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਇਹਨਾਂ ਨੂੰ ਦਿ ਫਿਰੋਜ਼ ਖਾਨ ਦਾ ਗਾਇਆ ਗੀਤ ਸੁਣਨਾ ਚਾਹੁੰਦੇ ਨੇ, ਅਤੇ ਅਗਲੀ ਜਿਹੜੀ ਫਰਮਾਇਸ਼ ਸਾਨੂੰ ਆਈ ਹੈ ਜੀ ਪਿੰਡ ਫੁੱਲੋ ਮਿੱਠੀ ਜ਼ਿਲ੍ਹਾ ਬਠਿੰਡਾ ਤੋਂ, ਅਤੇ ਫਰਮਾਇਸ਼ ਭੇਜਣ ਵਾਲੇ ਨੇ ਰਾਮ ਸਿੰਘ ਟੇਲਰ, ਲਛਮਣ ਸਿੰਘ ਟੇਲਰ, ਕੁਲਜੀਤ ਕੌਰ, ਮਨਪ੍ਰੀਤ ਕੌਰ ਅਤੇ ਜਸਪ੍ਰੀਤ ਕੌਰ, ਪੁੱਤਰਾ ਗੁਣਰਾਜ ਵੀਰ ਸਿੰਘ ਵੀ ਫਰਮਾਇਸ਼ ਕਰ ਰਿਹਾ ਹੈ ਕਿ ਜਿਸ ਗੀਤ ਨੂੰ ਸੁਣਾਇਆ ਜਾਵੇ ਕਿ ਜਿਸ ਨੂੰ ਗਾਇਆ ਹੈ ਫਿਰੋਜ਼ ਖਾਨ ਨੇ, ਅਗਲੀ ਜਿਹੜੀ ਫਰਮਾਇਸ਼ ਆਈ ਹੈ ਸਾਨੂੰ ਮੁਰਾਦਾਬਾਦ ਯੂਪੀ ਤੋਂ ਆਈ ਹੈ, ਫਰਮਾਇਸ਼ ਭੇਜਣ ਵਾਲੇ ਨੇ ਰਣਵੀਰ ਸਿੰਘ, ਗੀਤਾ ਰਾਣੀ ਅਤੇ ਪਾਇਲ ਕਸ਼ਪ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ, ਇਹ ਫਰਮਾਇਸ਼ ਸਾਨੂੰ ਭੇਜੀ ਹੈ ਜੀ ਪਿੰਡ ਕਲਕਾਰਲੀ ਤੋਂ, ਡਿਸਟ੍ਰਿਕਟ ਪੰਚਕੂਲਾ ਤੋਂ ਭੇਜਣ ਵਾਲੇ ਨੇ ਫਰਮਾਇਸ਼, ਸ਼੍ਰੀ ਵੇਦ ਪ੍ਰਕਾਸ਼ ਪ੍ਰਜਾਪਤੀ, ਲਕਸ਼ਿਆ ਅੰਜਲ, ਨੇਹਾ ਅੰਜਲੀ, ਗੁਰਮੀਤ ਕੌਰ, ਸ਼ੁਭਮ, ਲਵਲੀ ਪ੍ਰਜਾਪਤੀ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਫਰਮਾਇਸ਼ ਭੇਜ ਰਹੇ ਨੇ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਮੱਧ ਪ੍ਰਦੇਸ਼ ਛਿੰਦਰਵਾੜਾ ਤੋਂ, ਬੇਰੜੀ ਤੋਂ ਭੇਜਣ ਵਾਲੇ ਨੇ ਫਰਮਾਇਸ਼, ਨਾਨਾ ਲਾਮਸੇ, ਮੀਨਾ ਲਾਮਸੇ, ਤੇਜਸ ਲਾਮਸੇ, ਜੈਪਾਲ ਲਾਮਸੇ, ਹਰਸ਼ਤਾ ਲਾਮਸੇ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਫਰਮਾਇਸ਼ ਕਰ ਰਹੇ ਨੇ ਫਿਰੋਜ਼ ਖਾਨ ਦੇ ਗਾਏ ਹੋਏ ਗੀਤ ਨੂੰ ਸੁਣਨ 'ਤੇ। ਅਗਲੀ ਜਿਹੜੀ

0: ਪੋਜ਼ਿਟਿਵਿਟੀ ਲੈ ਕੇ ਆਈਏ। ਨੋ ਡਾਊਟ ਹਰ ਪਾਸੇ ਸਾਨੂੰ ਦਿਖਦੀ ਤਾਂ ਨੈਗੇਟਿਵਿਟੀ ਹੈ, ਪਰ ਉਸ ਨੈਗੇਟਿਵਿਟੀ ਦੇ ਵਿੱਚੋਂ ਅਸੀਂ ਪੋਜ਼ਿਟਿਵਿਟੀ ਕਿੱਦਾਂ ਕੱਢਣੀ ਹੈ, ਇੰਪੋਸੀਬਲ ਦੇ ਵਿੱਚੋਂ ਆਈ ਐਮ ਪੋਸੀਬਲ ਕਿੱਦਾਂ ਕਹਿਣਾ, ਉਹ ਸਾਡੀ ਆਪਣੀ ਸੋਚ 'ਤੇ ਹੀ ਡਿਪੈਂਡ ਕਰਦਾ ਹੈ। ਉਹ ਕੋਈ ਸਾਨੂੰ ਗਾਈਡ ਨਹੀਂ ਕਰ ਸਕਦਾ, ਉਹ ਤੁਸੀਂ ਮੈਂ ਅਸੀਂ ਆਪਣੇ ਅੰਦਰੋਂ ਹੀ ਜਦੋਂ ਚਾਨਣਾ ਆਏਗਾ ਨਾ, ਉਦੋਂ ਹੀ ਉਹ ਚੀਜ਼ ਸਹੀ ਹੋਏਗੀ, ਔਰ ਉਦੋਂ ਹੀ ਸਾਨੂੰ ਮੌਸਮ ਦੇ ਅਕੋਰਡਿੰਗਲੀ ਖੁਸ਼ੀ ਵੀ ਮਿਲੇਗੀ ਔਰ ਸਭ ਕੁਝ ਅਸੀਂ ਐਕਸੈਪਟ ਵੀ ਕਰਾਂਗੇ।
1: ਕੁਦਰਤ ਤਾਂ ਕਹਿੰਦੇ ਨੇ ਕਿ ਮਿਜ਼ਾਜ ਹੁੰਦਾ ਹੈ ਬਦਲਣਾ, ਅਤੇ ਕੁਦਰਤ ਦੇ ਮੁਤਾਬਕ ਇਨਸਾਨ ਨੂੰ ਬਦਲਣਾ ਚਾਹੀਦਾ ਹੈ, ਕੁਦਰਤ ਤੋਂ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਬਦਲਾਅ ਜ਼ਿੰਦਗੀ ਦੇ ਵਿੱਚ ਆਉਂਦੇ ਨੇ ਅਤੇ ਕਿਵੇਂ ਅਸੀਂ ਉਸ ਚੀਜ਼ ਨੂੰ ਵੀ ਐਕਸੈਪਟ ਕਰਨਾ ਹੁੰਦਾ ਜੋ ਕਈ ਵਾਰ ਸਾਡੇ ਲਈ ਸੁਖਾਵੀਂ ਨਹੀਂ ਹੁੰਦੀ। ਸੋ ਸਾਡੇ ਮੁਤਾਬਕ ਹਰ ਤਰ੍ਹਾਂ ਚੀਜ਼ ਹੋਵੇ, ਇਹ ਅੱਜ ਕੱਲ੍ਹ ਦੇ ਆਧੁਨਿਕ ਸਮਾਜ ਦੀ ਸੁਵਿਧਾਜਨਕ ਇੱਕ ਰਵਾਇਤ ਬਣ ਚੁੱਕੀ ਹੈ ਅਤੇ ਸਹੂਲਤ ਬਣ ਚੁੱਕੀ ਹੈ, ਪਰ ਕੁਦਰਤ ਤਾਂ ਕੁਦਰਤੀ ਰੰਗ ਰੂਪ ਦੇ ਵਿੱਚ ਹੀ ਸਾਨੂੰ ਨਜ਼ਰ ਆਉਂਦੀ ਹੈ। ਸੋ ਅਸੀਂ ਉਸ ਨੂੰ ਆਪਣੇ ਮੁਤਾਬਕ ਨਹੀਂ ਚਲਾ ਸਕਦੇ, ਬਲਕਿ ਸਾਨੂੰ ਕੁਦਰਤ ਦੇ ਮੁਤਾਬਕ ਇੱਕ ਸਵੀਕਾਰਤਾ ਆਪਣੇ ਮਨ ਦੇ ਵਿੱਚ ਲੈ ਕੇ ਆਉਣੀ ਚਾਹੀਦੀ ਹੈ।
0: ਥੋੜ੍ਹੀ ਜਿਹੀ ਸ਼ੁਰੂਆਤ ਸਕੂਲਸ ਦੇ ਵਿੱਚ ਜ਼ਰੂਰ ਹੋ ਰਹੀ ਹੈ। ਸਕੂਲਸ ਵਾਲੇ ਅੱਜ ਕੱਲ੍ਹ ਆਪ ਵੀ ਜਾਗਰੂਕ ਹੋ ਰਹੇ ਨੇ ਔਰ ਛੋਟੇ ਬੱਚਿਆਂ ਤੋਂ ਹੀ ਉਹਨਾਂ ਨੇ ਇਹਨਾਂ ਚੀਜ਼ਾਂ ਦੇ ਵਿੱਚ ਉਹਨਾਂ ਨੂੰ ਬਿਠਾਉਣਾ ਸ਼ੁਰੂ ਕਰ ਦਿੱਤਾ ਹੈ, ਉਹਨਾਂ ਨੂੰ ਐਜੂਕੇਟ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਵੇਂ ਕਿ ਸਭ ਤੋਂ ਛੋਟੇ ਬੱਚਿਆਂ ਦੇ ਵਿੱਚ ਅਗਰ ਉਹਨਾਂ ਨੂੰ ਸਿਖਾਉਣਾ ਹੋਵੇ ਕਿ ਇਹ ਮੌਸਮ ਰੇਨੀ ਮੌਸਮ ਹੈ, ਤਾਂ ਉਹ ਵਨ ਸਵੰਨੇ ਅੱਜ ਕੱਲ੍ਹ ਅੰਬਰੇਲਾਜ਼ ਆਏ ਨੇ ਨਿੱਕੇ ਨਿੱਕੇ ਬੱਚਿਆਂ ਦੇ, ਸੋ ਸਕੂਲ ਵਾਲੇ ਕਦੀ ਰੇਨੀ ਡੇ ਮਨਾ ਰਹੇ ਨੇ,
1: ਮਤਲਬ ਕਿ ਹਰ ਮੌਸਮ ਨੂੰ ਮਾਨਣਾ ਸਿਖਾ ਰਹੇ ਨੇ।
0: ਜੀ ਜੀ ਹਾਂਜੀ ਬਿਲਕੁਲ ਸਹੀ ਗੱਲ ਹੈ, ਸਹੀ ਤੁਸੀਂ ਬਿਲਕੁਲ ਸਹੀ ਅਲਫਾਜ਼ ਬੋਲੇ ਕਿ ਹਰ ਮੌਸਮ ਨੂੰ ਮਾਨਣਾ ਸਿਖਾ ਰਹੇ ਨੇ ਔਰ ਅੱਜ ਕੱਲ੍ਹ ਰੇਨੀ ਡੇਜ਼ ਚੱਲ ਰਹੇ ਨੇ। ਰੇਨ ਰੇਨ ਗੋ ਅਵੇ ਆਪਾਂ ਕਹਿ ਤਾਂ ਸਕਦੇ ਹਾਂ, ਪਰ ਰੇਨ ਰੇਨ ਗੋ ਅਵੇ ਹੋਣੀ ਨਹੀਂ ਹੈ, ਰੇਨ ਨੇ ਤਾਂ ਆਉਣਾ ਹੀ ਹੈ ਔਰ ਮੌਸਮ ਦੀ ਜ਼ਰੂਰਤ ਵੀ ਹੈ। ਇਹ ਇੱਕ ਮਿਜਾਜ਼ ਵੀ ਹੈ ਜੀ ਕੁਦਰਤ ਦਾ ਕਿ ਜੋ ਚੀਜ਼ ਹੋਣੀ ਹੈ ਉਹ ਹੋਣੀ ਹੀ ਹੈ, ਅਤੇ ਸਕੂਲਾਂ ਨੇ ਬੜਾ ਅੱਛਾ ਉਪਰਾਲਾ ਸ਼ੁਰੂ ਕੀਤਾ ਬੱਚਿਆਂ ਨੂੰ ਐਜੂਕੇਟ ਕਰਨ ਦਾ ਕਿ ਰੇਨੀ ਸੀਜ਼ਨ ਦੇ ਵਿੱਚ ਬਰਸਾਤੀ ਮੌਸਮ ਦੇ ਵਿੱਚ ਕਿੱਦਾਂ ਦੇ ਅਹਿਤਿਆਤ ਵਰਤਣੇ ਚਾਹੀਦੇ ਨੇ, ਕਿੱਦਾਂ ਦੀਆਂ ਇੱਦਾਂ ਦੀਆਂ ਚੀਜ਼ਾਂ ਕਰ ਸਕਦੇ ਨੇ। ਨਿੱਕੇ ਨਿੱਕੇ ਬੱਚਿਆਂ ਨੂੰ ਸਮਝਾਉਣਾ ਸਾਡਾ ਫਰਜ਼ ਹੈ ਔਰ ਜਦੋਂ ਟੀਚਰਸ ਵੀ ਜੁੜ ਜਾਣ ਪੇਰੈਂਟਸ ਦੇ ਨਾਲ ਤਾਂ ਫਿਰ ਬੱਚਿਆਂ ਨੂੰ ਸਮਝ ਆ ਜਾਂਦੀ ਹੈ ਔਰ ਫਿਰ ਬੱਚੇ ਆਪਣਾ ਧਿਆਨ ਵੀ ਰੱਖਣਗੇ।
1: ਮੈਨੂੰ ਲੱਗਦਾ ਕਿ ਬੱਚੇ ਤਾਂ ਸਮਝ ਜਾਂਦੇ ਨੇ ਪਰ ਅਸੀਂ ਵੱਡੇ ਨਹੀਂ ਸਮਝ ਪਾਉਂਦੇ, ਕਿਉਂਕਿ ਬੱਚੇ ਤਾਂ ਸਕੂਲਾਂ ਦੇ ਵਿੱਚ ਜੋ ਸਿਖਾਇਆ ਜਾਂਦਾ ਹੈ ਉਹ ਸਮਝ ਹੀ ਜਾਂਦੇ ਨੇ, ਪਰ ਜਦੋਂ ਵੱਡੇ ਕਹਿੰਦੇ ਨੇ ਕਿ ਗਰਮੀ ਬਹੁਤ ਲੱਗ ਰਹੀ ਹੈ ਅਤੇ ਅਸੀਂ ਇੱਕ ਮਿੰਟ ਵੀ ਏਸੀ ਤੋਂ ਬਿਨਾਂ ਨਹੀਂ ਰਹਿ ਸਕਦੇ, ਬਰਸਾਤ ਹੋ ਰਹੀ ਹੈ ਅਤੇ ਸਾਡੇ ਲਈ ਬਹੁਤ ਹੀ ਅਸੁਵਿਧਾ ਹੋ ਗਈ ਹੈ, ਫਿਰ ਬੱਚੇ ਵੀ ਤਾਂ ਵੱਡਿਆਂ ਤੋਂ ਸਿੱਖਦੇ ਨੇ ਨਾ।
0: ਜੀ ਪੂਨਮ ਜੀ, ਇੱਥੇ ਇੱਕ ਸਟੱਡੀ ਵੀ ਆਪਾਂ ਸਾਹਮਣੇ ਆਈ ਹੈਗੀ ਹੈ ਕਿ ਆਪਾਂ ਏਸੀ 'ਚ ਬਹਿੰਦੇ ਪਏ ਹਾਂ ਅੱਜ ਕੱਲ੍ਹ, ਸਾਨੂੰ ਚੰਗਾ ਵੀ ਲੱਗਦਾ ਹੈ, ਅਵੇਲੇਬਲ ਵੀ ਹੈ, ਇਹ ਵੀ ਗੱਲ ਹੈ ਨਾ ਕਿ ਅਵੇਲੇਬਿਲਿਟੀ ਵੀ ਬਹੁਤ ਜ਼ਿਆਦਾ ਹੈ, ਹਰ ਕਮਰੇ ਦੇ ਹਿਸਾਬ ਨਾਲ ਛੋਟਾ ਏਸੀ ਵੱਡਾ ਏਸੀ ਇੰਨੇ ਟਨ ਦਾ ਏਸੀ ਅਵੇਲੇਬਲ ਵੀ ਹੈ, ਪਰ ਜੇਕਰ ਅਸੀਂ ਆਪਣੇ ਹੈਲਥ ਪਰਸਪੈਕਟਿਵ ਦਾ ਪੁਆਇੰਟ ਆਫ ਵਿਊ ਨਾਲ ਦੇਖੀਏ ਅਤੇ ਡਾਕਟਰਾਂ ਦੀ ਗੱਲ ਸੁਣੀਏ ਤਾਂ ਏਸੀ ਕਰਦਾ ਕੀ ਹੈ ਕਿ ਉਹ ਡਰਾਈਨੈਸ ਲੈ ਆਉਂਦਾ ਅਤੇ ਇੱਕ ਨਵੀਂ ਜਿਹੜੀ ਚੀਜ਼ ਸਾਹਮਣੇ ਆਈ ਹੈ ਕਿ ਸਿਰਫ ਡਰਾਈਨੈਸ ਕਮਰੇ ਦੇ ਵਿੱਚ ਨਹੀਂ ਕਰਦਾ, ਉਹ ਡਰਾਈਨੈਸ ਗਲੇ 'ਚ ਵੀ ਕਰਦਾ, ਈਵਨ ਨੱਕ ਦੇ ਵਿੱਚ ਵੀ ਕਰਦਾ ਔਰ ਇੱਦਾਂ ਦੀ ਡਰਾਈਨੈਸ ਕਰਦਾ ਕਿ ਤੁਹਾਨੂੰ
1: ਤੁਹਾਡੇ ਸਰੀਰ ਦੀ ਆਪਣੀ ਨਮੀ ਵੀ ਸੋਖ ਲੈਂਦਾ ਹੈ।
0: ਹਾਂਜੀ ਬਹੁਤ ਸਹੀ, ਹਾਂਜੀ ਬਿਲਕੁਲ ਸਹੀ ਗੱਲ ਕਹੀ।
1: ਸੋ ਇਹ ਗੱਲਾਂ ਦਾ ਖਿਆਲ ਰੱਖਿਆ ਜਾਣਾ ਜ਼ਰੂਰੀ ਹੈ ਕਿ ਅਸੀਂ ਅੰਨੇ ਵਾਹ ਇੱਕ ਜੋ ਸੁਵਿਧਾਵਾਂ ਸਾਨੂੰ ਮਿਲੀਆਂ ਨੇ ਉਹਨਾਂ ਉਸਦਾ ਇਸਤੇਮਾਲ ਨਾ ਕਰਦੇ ਜਾਈਏ, ਬਲਕਿ ਏਸੀ ਨੂੰ ਬੰਦ ਕਰਕੇ ਤੁਸੀਂ ਖੁੱਲ੍ਹੀ ਬਾਲਕਨੀ ਦੇ ਵਿੱਚ ਵਿਹੜੇ ਦੇ ਵਿੱਚ ਵਰਖਾ ਦੀਆਂ ਫੁਹਾਰਾਂ ਦਾ ਆਨੰਦ ਮਾਣੋ, ਠੰਡੀ ਹਵਾ ਦਾ ਆਨੰਦ ਮਾਣੋ ਅਤੇ ਕੁਦਰਤ ਦੇ ਨਾਲ ਇੱਕਮਿਕ ਹੋ ਜਾਓ ਤਾਂ ਕਿੰਨਾ ਸੋਹਣਾ ਹੋਏਗਾ। ਇਹੋ ਜਿਹਾ ਗੀਤ ਵੀ ਸੁਣ ਲਈਏ ਆਪਾਂ।
0: ਬਿਲਕੁਲ ਜੀ।

0: ਦੇਖੋ, ਇਹ ਜੋ ਸਾਨੂੰ ਸੁੱਖ ਸਹੂਲਤਾਂ ਮਿਲੀਆਂ ਹੋਈਆਂ ਨੇ ਇੰਨੀਆਂ, ਉਸ ਦੇ ਵਿੱਚ ਅਸੀਂ ਆਪਣੇ ਆਪ ਦੇ ਵਿੱਚ ਹੀ ਰੁੱਝੇ ਰਹਿੰਦੇ ਹਾਂ ਅਤੇ ਕਦੀ ਸੋਚਦੇ ਨਹੀਂ ਕਿ ਇਕੱਠੇ ਬੈਠ ਕੇ ਇੱਕ ਦੂਸਰੇ ਦੇ ਮਨ ਨੂੰ ਫਰੋੜ ਲਈਏ।
1: ਬਿਲਕੁਲ ਜੀ, ਇਹ ਗੀਤ ਵੀ ਇਸੇ ਪਾਸੇ ਇਸ਼ਾਰਾ ਕਰਦਾ ਹੈ ਕਿ ਤੂੰ ਹੋਵੇਂ ਮੈਂ ਹੋਵਾਂ ਅਤੇ ਕੁਦਰਤ ਹੋਵੇ, ਫਿਰ ਬਹੁਤ ਸੋਹਣਾ ਲੱਗਦਾ ਹੈ। ਔਰ ਪਰ ਉਹਨੂੰ ਬੈਠ ਕੇ ਕੁਦਰਤ ਦਾ ਨਜ਼ਾਰਾ ਜਦੋਂ ਇਕੱਠੇ ਹੋਵੇ ਦੋ ਜੀ, ਅਤੇ ਉਹ ਜੀ ਜਿਨ੍ਹਾਂ ਨੇ ਜ਼ਿੰਦਗੀ 'ਚ ਸਾਥ ਨਿਭਾਉਣ ਦਾ ਫੈਸਲਾ ਕੀਤਾ ਆ, ਪੂਰਾ
0: ਜੀ
1: ਆਪਸੀ ਦੁੱਖ ਸੁੱਖ ਹੰਢਾਉਣ ਦਾ ਫੈਸਲਾ ਕੀਤਾ ਆ, ਫਿਰ ਉਹ ਕੁਦਰਤ ਬਹੁਤ ਸੋਹਣੀ ਲੱਗਦੀ ਹੈ। ਉਸ ਵੇਲੇ ਕੁਦਰਤ ਦੇ ਨਜ਼ਾਰੇ ਬਹੁਤ ਸੋਹਣੇ ਲੱਗਦੇ ਆ।
0: ਬਿਲਕੁਲ ਜੀ, ਸ਼ਰਤ ਇਹ ਹੈ ਕਿ ਅਸੀਂ ਕੁਦਰਤ ਦਾ ਸਾਥ ਮਾਣਦਿਆਂ ਹੋਇਆਂ ਇੱਕ ਦੂਸਰੇ ਦੇ ਨਾਲ ਕੁਝ ਸਮਾਂ ਬਿਤਾਈਏ, ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਈਏ, ਜਿਹੜਾ ਉਹ ਸਮਾਂ ਹੋਰ ਵੀ ਜ਼ਿਆਦਾ ਵਡਮੁੱਲਾ, ਹੋਰ ਵੀ ਜ਼ਿਆਦਾ ਖੂਬਸੂਰਤ ਹੋ ਸਕਦਾ ਹੈ। ਅਤੇ ਥੋੜ੍ਹਾ ਜਿਹਾ ਛੱਡਣ ਦੀ ਲੋੜ ਹੈ ਮੋਬਾਈਲ ਨੂੰ, ਅਤੇ ਏਸੀ ਵਾਲੇ ਕਮਰਿਆਂ ਨੂੰ, ਅਤੇ ਕੁਦਰਤ ਦਾ ਸਾਥ ਮਾਣਨ ਦੀ ਲੋੜ ਹੈ।
1: ਜੀ,
0: ਇਹ ਪੂਰੀ ਗੱਲਬਾਤ ਦਾ ਕਹਿਣ ਦਾ ਸਾਡਾ ਅਰਥ ਇਹੀ ਸੀ।
1: ਅਤੇ ਨਾਲੇ ਅੱਜ ਜਿਹੜਾ ਸੋਮਵਾਰ ਦਾ ਦਿਨ ਹੈ
0: ਜੀ,
1: ਉਹਦੇ ਵਿੱਚ ਸਾਡਾ ਸਿਲਸਿਲਾ ਮਹਿਮਾਨ ਬਰੂਹਾਂ 'ਤੇ, ਜਿਹਦੇ ਵਿੱਚ ਅਸੀਂ ਐਸੇ ਦੋ ਮੈਂਬਰਸ ਦੇ ਨਾਲ ਮੁਲਾਕਾਤ ਕਰਦੇ ਹਾਂ, ਸ਼ਖਸੀਅਤਾਂ ਨਾਲ ਮੁਲਾਕਾਤ ਕਰਦੇ ਹਾਂ ਜਿਹੜੇ ਇਕੱਠੇ ਬੈਠ ਕੇ ਵਾਕਈ ਲੱਗਦਾ ਹੈ ਕਿ ਜ਼ਿੰਦਗੀ ਬਿਤਾਉਂਦੇ ਨੇ, ਔਰ
0: ਸੋਹਣੀ ਬਿਤਾਉਂਦੇ ਨੇ, ਅਤੇ ਉਹਨਾਂ ਦੇ ਸਾਥ ਤੋਂ ਅਸੀਂ ਵੀ ਬਹੁਤ ਕੁਝ ਸਿੱਖਦੇ ਹਾਂ।
1: ਬਿਲਕੁਲ ਜੀ,
0: ਅਤੇ

0: ਗੱਲ ਕਰ ਰਹੇ ਹਾਂ ਅੱਜ ਮਹਿਮਾਨ ਬਰੂਹਾਂ ਦੇ ਸਿਲਸਿਲੇ ਦੀ।
1: ਅਤੇ ਅੱਜ ਸਾਡੇ ਵਿਹੜੇ ਪਹੁੰਚੇ ਸੀਗੇ ਵਿਜੇਪਾਲ ਸਿੰਘ ਜੀ ਅਤੇ ਸਿੰਧੂ ਰਾਣਾ ਜੀ
0: ਜੀ,
1: ਅਤੇ
0: ਇਹਨਾਂ ਦੇ
1: ਪੂਨਮ।
0: ਨਾਲ ਕੀਤੀ ਹੋਈ ਗੱਲਬਾਤ ਸੁਣਦੇ ਹਾਂ ਜੀ ਫਿਰ
1: ਬਿਲਕੁਲ
0: ਆਪਾਂ।
1: ਜੀ ਬਿਲਕੁਲ,
0: ਮਹਿਮਾਨ ਬਰੂਹਾਂ ਅਤੇ ਪ੍ਰੋਗਰਾਮ ਲੈ ਕੇ ਅਸੀਂ ਇੱਕ ਵਾਰ ਫਿਰ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ 'ਚ। ਸਾਡੇ ਮਹਿਮਾਨ ਜੋ ਬਰੂਹਾਂ 'ਤੇ ਆਏ ਨੇ ਉਹ ਨੇ ਵਿਜੇਪਾਲ ਸਿੰਘ ਜੀ ਅਤੇ ਸਿੰਧੂ ਰਾਣਾ ਜੀ। ਵਿਜੇਪਾਲ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
2: ਸਤਿ ਸ਼੍ਰੀ ਅਕਾਲ।
0: ਸਿੰਧੂ ਰਾਣਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
3: ਧੰਨਵਾਦ ਜੀ।
0: ਜੀ ਵਿਜੇਪਾਲ ਜੀ ਅਤੇ ਸਿੰਧੂ ਰਾਣਾ ਜੀ, ਤੁਸੀਂ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਹੋ ਸਾਡੇ ਮਹਿਮਾਨ ਨੂੰ। ਤੁਹਾਡੀ ਜ਼ਿੰਦਗੀ ਦੇ ਬਾਰੇ, ਤੁਹਾਡੀ ਵਿਆਹਤਾ ਜ਼ਿੰਦਗੀ ਦੇ ਬਾਰੇ ਅੱਜ ਅਸੀਂ ਵਿਸਤਾਰ ਸਹਿਤ ਗੱਲਾਂ ਬਾਤਾਂ ਕਰਾਂਗੇ।
3: ਹਾਂਜੀ ਜ਼ਰੂਰ।
0: ਜੀ ਸਭ ਤੋਂ ਪਹਿਲਾਂ ਵਿਜੇਪਾਲ ਜੀ, ਤੁਸੀਂ ਦੱਸੋ ਕਿ ਤੁਹਾਡੀ ਮੈਰਿਜ ਨੂੰ ਕਿੰਨੇ ਸਾਲ ਹੋ ਗਏ, ਕਦੋਂ ਮੈਰਿਜ ਹੋਈ ਸੀ?
2: 26 ਜੂਨ 1985 ਨੂੰ ਮੈਰਿਜ ਹੋਈ ਸੀ।
0: ਅੱਛਾ ਜੀ।
2: ਅਤੇ ਇਸ 26 ਜੂਨ ਨੂੰ ਅਸੀਂ 41ਵਾਂ
0: ਜੀ ਵਰੇਗੰਢ ਮਨਾ ਰਹੀ ਹੈ। ਠੀਕ ਹੈ ਜੀ। ਅਤੇ ਸਿੰਧੂ ਜੀ, ਤੁਸੀਂ ਦੱਸੋ ਕਿ ਜਦੋਂ 41 ਸਾਲ ਪਹਿਲਾਂ ਵਿਆਹ ਹੋਇਆ ਸੀ ਤਾਂ ਕਿਹੜੇ ਹਾਲਾਤ ਦੇ ਵਿੱਚ ਹੋਇਆ ਸੀ? ਕਿ ਤੁਸੀਂ ਇੱਕ ਦੂਸਰੇ ਨੂੰ ਪਹਿਲਾਂ ਜਾਣਦੇ ਸੀ ਜਾਂ ਇਹ ਪੂਰੀ ਤਰ੍ਹਾਂ ਅਰੇਂਜਡ ਮੈਰਿਜ ਸੀ?
3: ਨਹੀਂ, ਅਸੀਂ ਬਿਲਕੁਲ ਜਾਣਦੇ ਨਹੀਂ ਸੀ, ਇਹ ਅਰੇਂਜ ਮੈਰਿਜ ਸੀਗੀ ਜੀ। ਇੱਦਾਂ ਹੋਇਆ ਕਿ ਇੱਕ ਵਾਰ ਨਾ ਮੈਂ ਆਪਣੀ ਸਿਸਟਰ ਨਾਲ ਸ਼ਾਮ ਨੂੰ ਕਿਸੇ ਦੇ ਘਰ ਗਈ ਸੀ ਅਤੇ ਉੱਥੇ ਇਹਨਾਂ ਦੇ ਬ੍ਰਦਰ ਅਤੇ ਭਾਬੀ ਜੀ ਆਏ ਹੋਏ ਸੀ। ਉਹਨਾਂ ਨੇ ਵੈਸੇ ਹੀ ਗੱਲਾਂ ਗੱਲਾਂ 'ਚ ਕਿਹਾ ਕਿ ਜੀ ਸਾਡੇ ਬ੍ਰਦਰ ਲਈ ਕੋਈ ਰਿਸ਼ਤਾ ਦੱਸੋ
0: ਜੀ।
3: ਅਤੇ ਉਹਨਾਂ ਨੇ ਕਿਹਾ ਇਹ ਜਿਹੜੇ ਬੈਠੇ ਹੋਏ ਸੀ ਮੇਰੇ ਕੋਲ, ਇਹਨਾਂ ਬਾਰੇ ਤੁਸੀਂ ਦੱਸੋ। ਅਤੇ ਫਿਰ ਅਗਲੇ ਦਿਨ ਹੀ ਉਹ ਰਿਸ਼ਤਾ ਲੈ ਕੇ ਆ ਗਏ। ਕਮਿੰਗ ਸੰਡੇ ਇਹ ਲੋਕ ਸਾਰੇ ਆ ਗਏ ਅਤੇ ਨਾਲ ਹੀ ਆ ਕੇ ਫਿਕਸ ਕਰਕੇ ਅਤੇ ਵਿਦਇਨ 40 ਡੇਜ਼ ਸਾਡੀ ਮੈਰਿਜ ਵੀ ਹੋ ਗਈ।
0: ਇਹ ਤਾਂ ਉਹੀ ਗੱਲ ਫਿਰ ਸੱਚੀ ਸਾਬਿਤ ਹੋ ਗਈ, ਚੱਟ ਮੰਗਣੀ ਪੱਟ ਵਿਆਹ ਵਾਲੇ।
3: ਬਿਲਕੁਲ ਜੀ
0: ਜੀ। ਅੱਛਾ, ਇੰਨੀ ਜਲਦੀ ਤੁਹਾਨੂੰ ਪਸੰਦ ਆ ਗਏ ਕਿ ਤੁਸੀਂ ਉਹਨਾਂ ਦੇ ਲਈ ਹਾਮੀ ਭਰ ਦਿੱਤੀ?
3: ਤੁਸੀਂ ਦੱਸੋ।
2: ਨਹੀਂ ਤੁਸੀਂ ਦੱਸੋ।
0: ਪਹਿਲੇ ਆਪ ਪਹਿਲੇ ਆਪਕੇ ਚੱਕਰ ਮੇਂ ਗਾੜੀ ਹੀ ਨਾ ਨਿਕਲ ਜਾਏ।
3: ਨਹੀਂ, ਪਤਾ ਕੀ ਹੋਇਆ, ਕਿਉਂਕਿ ਇਹ ਜਦੋਂ ਆਏ ਨਾ ਸਾਨੂੰ ਸੀਗਾ ਕਿ ਦੇਖਣ ਆਣਗੇ
0: ਜੀ,
3: ਲੇਕਿਨ ਇਹ ਨਾਲ ਰਿੰਗ ਵੀ ਲੈ ਕੇ ਆਏ ਸੀ, ਨਾਲ ਚੁੰਨੀ ਚੜਾਉਣਾ ਵੀ ਸਾਰਾ ਕੁਝ ਡਿਸਾਈਡ ਕਰਕੇ ਆਏ ਸੀ। ਤੇ ਮੇਰੇ ਲਈ ਤੇ ਬੜੀ ਇੱਕਦਮ ਅਚਾਨਕ ਜੀ ਹੋਣ ਵਾਲੀ ਗੱਲ ਸੀਗੀ
0: ਜੀ।
3: ਤੇ ਉਹਨਾਂ ਨੇ ਕਿਹਾ ਤੁਸੀਂ ਬਹਿ ਜਾਓ, ਇੱਕ ਦੂਜੇ ਨੂੰ ਕੁਝ ਪੁੱਛ ਲਓ। ਤੇ ਮੈਨੂੰ ਨਾ ਰੀਡਿੰਗ ਦਾ ਬਹੁਤ ਸ਼ੌਕ ਹੈਗਾ, ਬਹੁਤ ਜ਼ਿਆਦਾ। ਤੇ ਮੈਂ ਇੱਕ ਦੋ ਚੀਜ਼ਾਂ ਇਹੀ ਪੁੱਛੀਆਂ, ਤੁਹਾਨੂੰ ਰੀਡਿੰਗ ਦਾ ਸ਼ੌਕ ਹੈ? ਕਹਿੰਦੇ ਹਾਂ। ਮੈਂ ਕਿਹਾ ਤੁਹਾਨੂੰ ਸਿਟੀਜ਼ ਕਿਹੜੀਆਂ ਪਸੰਦ ਹੈ? ਕਿਉਂਕਿ ਮੈਨੂੰ ਦਿੱਲੀ, ਹਾਂ ਚੰਡੀਗੜ੍ਹ, ਮੈਟਰੋਪੋਲੀਟਨ ਬੰਬੇ ਵਗੈਰਾ ਇੱਦਾਂ ਦੀਆਂ ਚੀਜ਼ਾਂ ਬਹੁਤ ਪਸੰਦ ਸੀ। ਕਹਿੰਦੇ ਹਾਂ ਮੈਨੂੰ ਸ਼ਹਿਰ ਪਸੰਦ ਹੈਗੇ ਆ।
0: ਠੀਕ ਹੈ।
3: ਹੋਰ ਸਾਰਿਆਂ ਨੇ ਚਲੋ ਗੱਲਬਾਤ ਹੋਈ, ਗੱਲ ਪੱਕੀ ਹੋ ਗਈ। ਵਿਆਹ ਤੋਂ ਬਾਅਦ ਮੈਨੂੰ ਪਤਾ ਚੱਲਿਆ ਜੀ ਮੈਂ ਰੀਡਿੰਗ ਬੁੱਕਸ ਕਰਦੀ ਹਾਂ, ਇਹ 3-4 ਅਖਬਾਰ ਪੜ੍ਹਦੇ। ਅੱਛਾ। ਜੇ ਮੈਂ ਕੁਛ ਕਹਾਂ ਤਾਂ ਕਹਿੰਦੇ ਮੈਨੂੰ ਰੀਡਿੰਗ ਦਾ ਸ਼ੌਂਕ ਹੈ।
0: ਮਤਲਬ ਰੀਡਿੰਗ ਦੇ ਨਾਮ ਤੇ ਉਹ ਸਿਰਫ ਅਖਬਾਰ ਪੜ੍ਹਦੇ?
3: ਅਖਬਾਰ ਪੜ੍ਹਦੇ ਆ, ਉਹ ਵੀ 3-3, 4-4।
0: ਅੱਛਾ ਜੀ। ਅਸੀਂ ਵਿਜੇਪਾਲ ਜੀ, ਅਖਬਾਰ ਦੇ ਵਿੱਚ ਤੁਹਾਨੂੰ ਖਬਰਾਂ ਪੜ੍ਹਨੀਆਂ ਹੀ ਪਸੰਦ ਸੀ ਜਾਂ ਤੁਸੀਂ ਮੈਗਜ਼ੀਨਸ ਵੀ ਪੜ੍ਹਦੇ ਸੀ? ਕਿਉਂਕਿ ਬਹੁਤ ਸਾਰੇ ਵਿੱਚ ਮੈਗਜ਼ੀਨਸ ਵੀ ਆਉਂਦੀਆਂ ਨੇ ਅਲੱਗ ਅਲੱਗ ਸੈਕਸ਼ਨ ਸੇ।
2: ਨਹੀਂ, ਖਬਰਾਂ ਜ਼ਿਆਦਾ ਪਸੰਦ ਸੀ।
0: ਅੱਛਾ ਜੀ।
2: ਮੈਗਜ਼ੀਨ ਸੰਡੇ ਨੂੰ ਬਸ।
0: ਠੀਕ ਹੈ। ਅਤੇ ਹੁਣ ਵੀ ਤੁਸੀਂ ਇਸ ਤਰ੍ਹਾਂ ਕਰਦੇ ਹੋ ਕਿ ਘਰ ਦੇ ਵਿੱਚ ਜੋ ਨਿਊਜ਼ ਚੈਨਲ ਨੇ ਉਹ ਜ਼ਿਆਦਾ ਲਗਾ ਕੇ ਰੱਖਦੇ?
2: ਜ਼ਿਆਦਾ।
0: ਠੀਕ ਹੈ।
2: ਅਤੇ ਪੰਜਾਬੀ ਚੈਨਲ।
0: ਅੱਛਾ ਜੀ। ਅਤੇ ਤੁਸੀਂ ਜਦੋਂ ਸਿੰਧੂ ਮੈਡਮ ਜੀ ਨੂੰ ਦੇਖਿਆ ਤਾਂ ਤੁਹਾਡੇ ਮਨ ਦੇ ਵਿੱਚ ਕੀ ਖਿਆਲ ਆਇਆ ਕਿ ਇਹੀ ਰਾਈਟ ਚੋਇਸ ਨੇ, ਇਹੀ ਰਾਈਟ ਪਰਸਨ ਨੇ, ਕਿ ਤੁਸੀਂ ਪਹਿਲੀ ਵਾਰ ਹੀ ਹਾਂ ਕਰ ਦਿੱਤੀ?
2: ਹਾਂਜੀ ਹਾਂਜੀ, ਬਿਲਕੁਲ।
0: ਅੱਛਾ ਜੀ। ਕਿਹੜੀ ਖੂਬੀ ਤੁਹਾਨੂੰ ਚੰਗੀ ਲੱਗੀ ਸੀ ਇਹਨਾਂ ਦੀ?
2: ਸਾਰੀਆਂ ਖੂਬੀਆਂ ਸੀ ਜੀ ਇਹਨਾਂ 'ਚ।
0: ਫਿਰ ਵੀ ਕੁਛ ਤੁਹਾਡੇ ਬੀਤੇ ਸਮੇਂ ਨੂੰ ਯਾਦ ਕਰਦੇ ਹਾਂ, ਤੁਸੀਂ ਕੀ ਸੋਚਿਆ ਕਿ ਜਦੋਂ ਪਹਿਲੀ ਵਾਰ ਇਹਨਾਂ ਨੂੰ ਦੇਖਿਆ ਕਿ ਮੈਨੂੰ ਕਿਸ ਬੇਸ 'ਤੇ ਹਾਂ ਕਰਨੀ ਚਾਹੀਦੀ ਹੈ?
2: ਬੋਲਦੇ ਬੜਾ ਮਿੱਠਾ ਸੀ ਜੀ।
0: ਅੱਛਾ, ਠੀਕ ਹੈ। ਅਤੇ ਵੈਸੇ ਸ਼ਿਕਾਇਤ ਹੁੰਦੀ ਹੈ ਹਸਬੈਂਡਸ ਨੂੰ ਕਿ ਵਾਈਫ ਜਿਹੜੀਆਂ ਨੇ ਉਹ ਕਈ ਵਾਰੀ ਗੁੱਸੇ ਦੇ ਵਿੱਚ ਰਹਿੰਦੀਆਂ ਨੇ, ਪਹਿਲਾਂ ਤਾਂ ਮਿੱਠਾ ਮਿੱਠਾ ਬੋਲਦੀਆਂ ਨੇ ਪਰ ਬਾਅਦ ਦੇ ਵਿੱਚ ਨਹੀਂ ਬੋਲ।
2: ਠੀਕ ਹੈ,
0: ਹਜੇ ਵੀ ਠੀਕ ਹੈ। ਠੀਕ ਹੈ ਜੀ। ਅਤੇ ਮਤਲਬ ਕਿ ਤੁਹਾਨੂੰ ਉਹਨਾਂ ਦੇ ਬੋਲਣ ਦੇ ਤਰੀਕੇ ਤੋਂ, ਸਲੀਕੇ ਤੋਂ ਤੁਸੀਂ ਜ਼ਿਆਦਾ ਪ੍ਰਭਾਵਿਤ ਹੋਏ?
2: ਹਾਂਜੀ ਹਾਂਜੀ।
0: ਤੁਸੀਂ ਉਸ ਸਮੇਂ ਕਿਹੜੀ ਜੋਬ ਦੇ ਵਿੱਚ ਸੀ?
2: ਉਸ ਟਾਈਮ ਮੈਂ ਮੈਡੀਕਲ ਰਿਪ੍ਰੈਜ਼ੈਂਟੇਟਿਵ ਸੀਗਾ।
0: ਅੱਛਾ ਜੀ, ਠੀਕ ਹੈ ਜੀ। ਤੁਸੀਂ ਮੈਡਮ ਕਿਹੜੀ ਜੋਬ ਵਿੱਚ ਸੀ?
3: ਮੈਂ ਜੀ ਸਕੂਲ 'ਚ ਸਰਵਿਸ ਕਰਦੀ ਸੀ, ਕੋਨਵੈਂਟ ਸਕੂਲ 'ਚ ਮੈਂ ਪੜ੍ਹਾਉਂਦੀ ਸੀਗੀ ਉਸ ਵਕਤ।
0: ਠੀਕ ਹੈ।
3: ਅਤੇ ਨਾਲ ਦੇ ਨਾਲ ਮੇਰੇ ਟੀਵੀ, ਰੇਡੀਓ, ਇਹ ਸਭ ਕੁਝ ਚੱਲਦਾ ਸੀਗਾ।
0: ਮਤਲਬ ਕਿ ਤੁਹਾਡੇ ਜਿਹੜੇ ਪ੍ਰੋਫੈਸ਼ਨ ਸੀ ਬਿਲਕੁਲ ਆਪੋਜ਼ਿਟ ਸੀ?
3: ਬਿਲਕੁਲ, ਯੈਸ
0: ਜੀ। ਅਤੇ ਵਿਜੇਪਾਲ ਜੀ, ਤੁਹਾਨੂੰ ਕਿੰਨੀ ਕੁ ਦੇਰ ਹੋ ਗਈ ਸੀ ਉਦੋਂ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਆਇਆ ਹੋਇਆ?
2: 5 ਸਾਲ ਹੋ ਗਏ ਸੀ।
0: ਅੱਛਾ ਜੀ, ਮਤਲਬ ਤੁਸੀਂ ਪੂਰੀ ਤਰ੍ਹਾਂ ਸੈਟਲ ਹੋ ਚੁੱਕੇ ਸੀ?
2: ਹਾਂਜੀ।
0: ਠੀਕ ਹੈ। ਅਤੇ ਉਦੋਂ ਦਾ ਹੁਣ ਤੱਕ ਜੋ ਤੁਹਾਡਾ ਮੈਡੀਸਨ ਫੀਲਡ ਦੇ ਵਿੱਚ ਕੰਮ ਹੈ ਉਹ ਲਗਾਤਾਰ ਚੱਲ ਰਿਹਾ ਹੈ?
2: ਅੱਛਾ, ਚੱਲ ਰਿਹਾ ਹੈ।
0: ਅੱਛਾ, ਠੀਕ ਹੈ ਜੀ। ਅਤੇ ਤੁਸੀਂ ਟੀਚਿੰਗ ਲਾਈਨ ਦੇ ਵਿੱਚ ਸੀ ਉਦੋਂ?
3: ਹਾਂਜੀ ਜੀ।
0: ਠੀਕ ਹੈ। ਅਤੇ ਉਸ ਤੋਂ ਬਾਅਦ ਫਿਰ ਮੈਰਿਜ ਤੋਂ ਬਾਅਦ ਵੀ ਜੋਬ ਤੁਹਾਡੀ ਕੰਟੀਨਿਊ ਰਹੀ?
3: ਹਾਂਜੀ, ਮੈਰਿਜ ਤੋਂ ਬਾਅਦ ਕੰਟੀਨਿਊਡ ਰਹੀ। ਫਿਰ 1 ਸਾਲ ਬਾਅਦ ਮੇਰਾ ਇੱਕ ਬੇਟਾ ਹੋ ਗਿਆ ਸੀਗਾ, ਬਟ ਜੋਬ ਵਾਜ਼ ਕੰਟੀਨਿਊਇੰਗ। ਅਤੇ ਫਿਰ ਮੈਂ ਲਗਭਗ 15 ਸਾਲ ਪੜ੍ਹਾਇਆ ਹੈਗਾ।
0: ਅੱਛਾ ਜੀ।
3: ਸਕੂਲ 'ਚ ਉਸ ਤੋਂ ਬਾਅਦ ਫਿਰ ਛੱਡਤਾ ਸੀਗਾ, ਕਿਉਂਕਿ ਇੱਕ ਹੋਰ ਬੇਟਾ ਹੋਇਆ, ਉਹ ਬਹੁਤ ਛੋਟਾ ਸੀਗਾ।

0: ਪਲੱਸ ਫਿਰ ਅਸੀਂ ਆਪਣਾ ਕੰਮ ਮੈਡੀਸਿਨਸ ਦਾ ਸ਼ੁਰੂ ਕਰ ਲਿਆ ਸੀ, ਫਿਰ ਮੈਂ ਬਿਜ਼ਨਸ 'ਚ ਇਹਨਾਂ ਨਾਲ ਆ ਗਈ ਸੀ।
1: ਅੱਛਾ ਜੀ, ਤੁਸੀਂ ਕਿਹਾ ਕਿ ਤੁਸੀਂ ਦੋਨਾਂ ਨੇ ਮਿਲ ਕੇ ਫਿਰ ਇਹ ਕੰਮ ਸ਼ੁਰੂ ਕੀਤਾ, ਮੈਡਮ ਕਿਸ ਤਰ੍ਹਾਂ ਹੈਲਪ ਕਰਦੇ ਸੀ ਤੁਹਾਡੀ?
2: ਮੈਡਮ
1: ਜੀ
2: ਨਾਲ ਕੈਸ਼ੀਅਰ ਤੇ ਬੈਠਦੇ ਕਾਊਂਟਰ ਤੇ,
1: ਮਤਲਬ ਕਿ ਤੁਹਾਡਾ ਹਿਸਾਬ ਕਿਤਾਬ ਪੂਰਾ ਰੱਖਦੇ ਸੀ?
2: ਪੂਰਾ ਪੂਰਾ।
1: ਠੀਕ,
0: ਮੇਰੇ ਲਈ ਵੀ ਨਾ ਇਹ ਬੜਾ ਨਵਾਂ ਐਕਸਪੀਰੀਅੰਸ ਸੀਗਾ, ਕਿਉਂਕਿ ਜਦ ਤੁਸੀਂ ਪਤਾ ਕਿ ਇੱਕ ਸਕੂਲ 'ਚ ਪੜ੍ਹਾਉਂਦੇ ਹੁੰਦੇ ਹੋ, ਬੜਾ ਲਿਮਿਟਿਡ ਤੁਹਾਡਾ ਐਕਸਪੋਜ਼ਰ ਹੁੰਦਾ ਇੱਥੇ, ਸਵੇਰ ਤੋਂ ਲੈ ਕੇ ਰਾਤ ਤੱਕ ਤੁਸੀਂ ਤਰ੍ਹਾਂ ਤਰ੍ਹਾਂ ਦੇ ਕਸਟਮਰਸ ਨਾਲ ਡੀਲ ਕਰਨਾ।
1: ਬਿਲਕੁਲ,
0: ਨਾਲੇ ਇੰਨਾ ਜ਼ਿਆਦਾ ਵਰਾਇਟੀ ਹੈਗੀ ਹੈ ਮੈਡੀਸਨ 'ਚ, ਪਤਾ ਚੱਲਣਾ ਕਿਹੜੇ ਖਾਨੇ 'ਚੋਂ ਕੀ ਕੱਢਣਾ ਹੈ, ਕਿਹੜਾ ਸੋਲਟ ਕਿੱਥੇ ਹੈ, ਉਹ ਹੌਲੀ ਹੌਲੀ ਮੈਂ ਸਾਰਾ ਸਿੱਖਿਆ।
1: ਵੈਸੇ ਤਾਂ ਕਹਿੰਦੇ ਨੇ ਕਿ ਇਸ ਲਈ ਤੁਹਾਨੂੰ ਪੜ੍ਹਾਈ ਕਰਨੀ ਪੈਂਦੀ ਹੈ, ਪ੍ਰੋਪਰ ਟ੍ਰੇਨਿੰਗ ਲੈਣੀ ਪੈਂਦੀ ਹੈ, ਪਰ ਤੁਸੀਂ ਘਰ ਦੇ ਵਿੱਚ ਹੀ ਟ੍ਰੇਨਿੰਗ ਲੈ ਲਈਏ, ਤੁਸੀਂ ਸਿੱਖਣ ਦਾ ਮੌਕਾ ਤੁਹਾਨੂੰ ਇਹਨਾਂ ਤੋਂ ਕਾਫੀ ਮਿਲਿਆ ਜਾਣਾ।
0: ਹਾਂਜੀ, ਇਹਨਾਂ ਤੋਂ ਸਿੱਖਿਆ, ਫਿਰ ਮੇਰਾ ਬੇਟਾ ਹੈਗਾ ਉਹ ਵੀ ਐਮ ਫਾਰਮਾ ਹੈਗਾ
1: ਜੀ,
0: ਅਤੇ ਉਹ ਵੀ ਸਾਡੇ ਨਾਲ ਹੀ ਹੈਗਾ ਹੈ
1: ਜੀ,
0: ਫੈਮਿਲੀ ਬਿਜ਼ਨਸ ਕਹਿ ਲਓ।
1: ਠੀਕ ਹੈ ਵਿਜੇਪਾਲ ਜੀ, ਵੈਸੇ ਤਾਂ ਕੋਈ ਵੀ ਜਦੋਂ ਤੁਹਾਡੇ ਕੋਲ ਪਰਸਨ ਆਉਂਦਾ ਹੋਏਗਾ ਮੈਡੀਸਨ ਲੈਣ ਦੇ ਲਈ ਕਿ ਮੈਨੂੰ ਇਹ ਪ੍ਰੋਬਲਮ ਹੈ, ਇਹ ਮੈਡੀਸਨ ਦੇ ਦਿਓ, ਅਤੇ ਮੈਡਮ ਨੂੰ ਜਦੋਂ ਕੋਈ ਮਨ 'ਚ ਉਦਾਸੀ ਹੁੰਦੀ ਹੈ ਤੁਸੀਂ ਕਿਹੜੀ ਮੈਡੀਸਨ ਦਿੰਦੇ ਹੋ?
2: ਨਹੀਂ, ਉਹ ਸਾਡੀ ਮੈਡੀਸਨ ਨਹੀਂ ਲੈਂਦੀ, ਸਿਰਫ ਡਾਕਟਰ ਤੋਂ ਪੁੱਛ ਲੈਂਦੀ
1: ਜੀ,
2: ਜੋ ਲਿਖਿਆ ਉਹ ਵੀ ਲੈਣਾ, ਦੂਸਰਾ ਨਹੀਂ ਲੈਣਾ।
1: ਮਤਲਬ ਸਾਡੇ ਪੁੱਛਣ ਦਾ ਇਹ ਵੀ ਸੀ ਕਿ ਉਹਨਾਂ ਦੀ ਖੁਸ਼ੀ ਦਾ ਹੱਲ ਤੁਸੀਂ ਕਿਵੇਂ ਲੱਭਦੇ ਹੋ?
2: ਫਿਰ ਉੱਥੋਂ ਹੀ ਲਿਆ ਕੇ ਦੇਈਦੇ ਜੀ ਉਹਨਾਂ ਨੂੰ।
1: ਅੱਛਾ ਜੀ, ਮਤਲਬ ਕਿ ਕਦੇ ਇਸ ਤਰ੍ਹਾਂ ਹੁੰਦਾ ਕਿ ਮੈਡਮ ਉਦਾਸ ਹੋਣ ਜਾਂ ਨਾਰਾਜ਼ ਹੋਣ, ਅਤੇ ਤੁਹਾਡੇ ਕੋਲ ਫਿਰ ਕਿਹੜਾ ਸਲਿਊਸ਼ਨ ਹੁੰਦਾ ਹੈ?
2: ਇਹਨਾਂ ਨੂੰ ਫਿਰ ਉਸ ਟਾਈਮ ਕੋਈ ਨਾ ਕੋਈ ਖਾਣਾ ਖਿਲਾ ਦਿਓ। ਅੱਛਾ ਜੀ,
1: ਅੱਛਾ ਤੁਸੀਂ ਕੁਕਿੰਗ ਕਰ ਲੈਂਦੇ ਹੋ?
2: ਹਾਂਜੀ ਹਾਂਜੀ,
0: ਬਹੁਤ ਅੱਛੇ ਕੁੱਕ ਹੈ।
1: ਵਾਹ ਜੀ ਵਾਹ, ਕਿਆ ਬਾਤ ਹੈ। ਹਸਬੈਂਡ ਰਸੋਈ ਦੇ ਵਿੱਚ ਤੁਹਾਡਾ ਸਾਥ ਦੇਣ ਤਾਂ ਇੱਕ ਅਲੱਗ ਹੀ ਨਜ਼ਾਰਾ ਹੁੰਦਾ ਹੈ, ਹੈਲਪ ਤਾਂ ਹੁੰਦੀ ਹੈ ਪਰ ਸਾਥ ਵੀ ਮਹਿਸੂਸ ਹੁੰਦਾ ਹੈ।
0: ਮੈਂ ਤੁਹਾਨੂੰ ਦੱਸਾਂ, ਮੈਂ ਐਕਚੁਅਲੀ ਅੱਛੀ ਕੁਕਿੰਗ ਜਿਹੜੀ ਸਿੱਖੀ ਹੈ ਨਾ, ਮੈਂ ਇਹਨਾਂ ਕੋਲੋਂ ਸਿੱਖੀ ਹੈਗੀ ਹੈ।
1: ਅੱਛਾ ਜੀ,
0: ਇਹ ਬਹੁਤ ਆਊਟਗੋਇੰਗ ਨਹੀਂ ਹੈਗੀ, ਅਸੀਂ ਦੋਨੋਂ ਨਾ ਬੜੇ ਫੈਮਿਲੀ ਪਰਸਨ ਹੈਗੇ ਆ, ਅਤੇ ਘਰ 'ਚ ਰਹਿ ਕੇ ਆਪਣੇ ਕੰਮ 'ਚ ਬਿਜ਼ੀ ਰਹਿ ਕੇ ਉਹ ਸਭ ਕਰਕੇ ਅਸੀਂ ਬੜੇ ਖੁਸ਼ ਹੋਈਦਾ ਹੈਗਾ। ਅਤੇ ਮੈਂ ਤੁਹਾਨੂੰ ਦੱਸਾਂ, ਹੁਣੇ ਨਾ 4-5 ਮਹੀਨੇ ਹੋਏ ਮੇਰਾ ਰਾਈਟ ਸ਼ੋਲਡਰ ਦਾ ਫ੍ਰੈਕਚਰ ਹੋ ਗਿਆ ਸੀਗਾ
1: ਜੀ,
0: ਅਤੇ ਬੜੀ ਕਾਫੀ ਪ੍ਰੋਬਲਮ ਸੀਗੀ। ਇਹਨਾਂ ਨੇ ਇੰਨਾ ਸਪੋਰਟ ਕੀਤਾ ਮੈਂ ਦੱਸ ਹੀ ਨਹੀਂ ਸਕਦੀ, ਚਾਹੇ ਤੁਸੀਂ ਕੁਕਿੰਗ ਤਾਂ ਇੱਕ ਪਾਸੇ ਸੀਗਾ, ਹਰ ਛੋਟੀ ਛੋਟੀ ਚੀਜ਼ ਦਾ ਖਿਆਲ ਰੱਖ ਕੇ ਉਸ ਵਕਤ ਲੱਗਿਆ ਕਿ ਇਹ ਰੱਬ ਨੇ ਜਿਹੜੇ ਦੋ ਸਾਥ ਬਣਾਇਆ ਹੋਇਆ ਨਾ, ਇਹ ਵਾਕਈ ਬਹੁਤ ਜ਼ਰੂਰੀ ਹੈ।
1: ਤੁਸੀਂ ਵਿਜੇਪਾਲ ਜੀ, ਕੁਕਿੰਗ ਦਾ ਸ਼ੌਕ ਤੁਹਾਡੇ ਆਪਣੇ ਆਪ ਮਨ 'ਚ ਆਇਆ ਸੀ ਜਾਂ ਘਰ ਦੇ ਵਿੱਚ ਮਾਹੌਲ ਇਸ ਤਰ੍ਹਾਂ ਦਾ ਸੀ ਕਿ, ਮਤਲਬ ਕਈ ਪਰਿਵਾਰਾਂ 'ਚ ਇਸ ਤਰ੍ਹਾਂ ਹੁੰਦਾ ਕਿ ਲੜਕਿਆਂ ਨੂੰ ਵੀ ਇਨਵੋਲਵ ਕੀਤਾ ਜਾਂਦਾ ਹੈ?
2: ਨਹੀਂ ਨਹੀਂ, ਆਪਣੇ ਆਪ ਹੀ ਆਇਆ ਸੀ, ਕੋਈ ਐਸੀ ਗੱਲ ਨਹੀਂ।
1: ਅੱਛਾ ਜੀ, ਤੁਸੀਂ ਮਤਲਬ ਤੁਹਾਡੇ ਮਨ 'ਚ ਖੁਦ ਹੀ ਸ਼ੌਕ ਜਾਗ ਗਿਆ ਕਿ ਮੈਂ ਕੁੱਕ ਕਰਿਆ ਕਰਨਾ, ਕੀ ਬਣਾ ਲੈਂਦੇ ਹੋ ਤੁਸੀਂ ਵਧੀਆ?
2: ਸਭ ਕੁਛ।
1: ਠੀਕ ਹੈ ਜੀ,
2: ਅਤੇ ਪੰਜਾਬੀ ਖਾਣੇ ਸਾਰੇ?
1: ਅੱਛਾ ਜੀ, ਅਤੇ ਕਦੀ ਇਸ ਤਰ੍ਹਾਂ ਹੋਇਆ ਕਿ ਮੈਡਮ ਦਾ ਕਦੇ ਮਨ ਨਾ ਹੋਵੇ ਕਿ ਅੱਜ ਤੁਸੀਂ ਖਾਣਾ ਕੁੱਕ ਕਰੋਗੇ ਤਾਂ ਤੁਸੀਂ ਬੜੇ ਸ਼ੌਕ ਦੇ ਨਾਲ ਸੋਚ ਗਏ ਹੋ?
2: ਹਾਂਜੀ ਹਾਂਜੀ, ਬਿਲਕੁਲ।
0: ਇਨਫੈਕਟ ਜਦੋਂ ਬੱਚਿਆਂ ਦਾ ਥੋੜ੍ਹਾ ਚੇਂਜ ਨੂੰ ਦਿਲ ਹੁੰਦਾ ਨਾ, ਤਾਂ ਬੜੇ ਖੁਸ਼ ਹੁੰਦੇ ਕਿ ਅਜੇ ਇਹ ਚੀਜ਼ ਪਾਪਾ ਨੇ ਬਣਾਈ ਲੱਗਦੀ ਹੈ।
1: ਅੱਛਾ, ਕਈ ਵਾਰ ਤੁਹਾਨੂੰ ਇੰਝ ਵੀ ਮਹਿਸੂਸ ਹੁੰਦਾ ਕਿ ਤੁਹਾਨੂੰ ਰੋਕਣਾ ਪੈਂਦਾ ਇਹਨਾਂ ਨੂੰ ਕਿ ਨਹੀਂ ਕੋਈ ਗੱਲ ਨਹੀਂ ਅੱਜ ਮੈਂ ਹੀ ਕਰੂੰਗੀ ਕੰਮ?
0: ਹਾਂ, ਕਈ ਵਾਰ ਹੁੰਦਾ ਹੈਗਾ,
1: ਕਿਉਂਕਿ ਜਿਹਨਾਂ ਨੂੰ ਕੁਕਿੰਗ ਦਾ ਸ਼ੌਕ ਹੁੰਦਾ ਉਹਨਾਂ ਦਾ ਮਨ ਰਸੋਈ ਵੱਲ ਆਪਣੇ ਆਪ ਜਾਂਦਾ ਹੈ।
0: ਹਾਂਜੀ ਹਾਂਜੀ,
1: ਠੀਕ ਹੈ ਜੀ। ਚਲੋ ਜੀ, ਹੁਣ ਤੁਹਾਡੇ ਅਸੀਂ ਸ਼ੁਰੂਆਤੀ ਸਫ਼ਰ ਦੀ ਗੱਲ ਕੀਤੀ, ਹੁਣ ਰਸੋਈ 'ਚੋਂ ਬਾਹਰ ਨਿਕਲਦਿਆਂ ਹੋਇਆਂ ਕੁਝ ਹੋਰ ਸ਼ੌਕ ਦੀ ਵੀ ਗੱਲ ਕਰਦੇ ਹਾਂ, ਤੁਹਾਨੂੰ ਕਿਹੜੇ ਕਿਹੜੇ ਸ਼ੌਕ ਨੇ?
0: ਮੈਡਮ, ਮੈਨੂੰ ਇੱਕ ਤਾਂ ਨਾ ਪੜ੍ਹਨ ਦਾ ਬਹੁਤ ਸ਼ੌਕ ਹੈਗਾ,
1: ਮੇਰੇ ਆਸ ਪਾਸ
0: ਬੁੱਕਸ ਹਾਂ ਹੋਣੀਆਂ ਚਾਹੀਦੀਆਂ, ਮੈਨੂੰ ਬਹੁਤ ਅੱਛਾ ਲੱਗਦਾ ਹੈ। ਫਿਰ ਉਸ ਤੋਂ ਇਲਾਵਾ ਮੈਂ ਲਿਖਦੀ ਹਾਂ, ਅਤੇ ਰੇਡੀਓ ਟੀ ਵੀ ਦੇ ਪ੍ਰੋਗਰਾਮਸ ਹੋ ਗਏ, ਵੋਇਸ ਓਵਰ ਹੋ ਗਈ, ਡਾਕੂਮੈਂਟਰੀਜ਼ ਦੀ ਹੋ ਗਈ
1: ਜੀ,
0: ਅਤੇ ਫਿਰ ਮੈਂ ਇੱਕ ਐਨ ਜੀ ਓ ਹੈ ਉਹਦੇ ਨਾਲ ਵੀ ਜੁੜੀ ਹੋਈ ਹੈਗੀ ਹਾਂ।
1: ਠੀਕ ਹੈ,
0: ਅਤੇ ਉੱਥੇ ਵੀ ਆਪਣਾ ਟਾਈਮ ਦੇਈਦਾ। ਹੁਣੇ ਪਿੱਛੇ ਲਾਸਟ ਈਅਰ ਹੈਗਾ ਜੀ, ਮੈਨੂੰ ਦਿੱਲੀ ਰਾਜਘਾਟ 'ਤੇ ਇੱਕ ਇੰਟਰਨੈਸ਼ਨਲ ਲੈਵਲ ਦਾ ਪ੍ਰੋਗਰਾਮ ਹੋਇਆ ਸੀ, ਉੱਥੇ ਸਨਮਾਨਿਤ ਕੀਤਾ ਗਿਆ।
1: ਕਿਸ ਚੀਜ਼ ਦੇ ਲਈ ਇਹ ਸਨਮਾਨ ਮਿਲਿਆ ਸੀ ਤੁਹਾਨੂੰ?
0: ਇਹ ਜੀ, ਇੱਕ ਨਾ ਸੰਸਥਾ ਹੈਗੀ ਹੈ ਜਪਾਨ ਦੀ, ਹਿੰਦੀ ਕੀ ਗੂੰਜ
1: ਜੀ,
0: ਅਤੇ ਉਹ ਕਮਿਟਿਡ ਹੈਗੇ ਹੈ ਕਿ ਅਸੀਂ ਪੂਰੇ ਵਿਸ਼ਵ ਵਿੱਚ ਹਿੰਦੀ ਭਾਸ਼ਾ ਨੂੰ ਫੈਲਾਉਣਾ ਹੈਗਾ ਹੈ, ਅਤੇ ਇਹਦਾ ਸਨਮਾਨ ਜਿਹੜਾ ਹੈਗਾ ਇਹਨੂੰ ਬਰਕਰਾਰ ਰਹੇ ਪੂਰੇ ਵਿਸ਼ਵ ਵਿੱਚ, ਉਹਦੇ ਲਈ ਕੰਟਰੀਬਿਊਸ਼ਨਸ ਹੁੰਦੀਆਂ ਹੈਗੀਆਂ ਨੇ। ਅਤੇ ਮੈਨੂੰ ਵੀ ਉਹਨਾਂ ਦਾ ਪ੍ਰੋਗਰਾਮ ਸੀਗਾ, ਡਿਸੰਬਰ 'ਚ ਸੀਗਾ ਲਾਸਟ ਈਅਰ, ਉੱਥੇ ਸਨਮਾਨ ਦਿੱਤਾ ਗਿਆ, ਨਾਲ ਕੋਈ ਸਰਟੀਫਿਕੇਟਸ ਵੀ ਸੀਗੇ ਉਹਨਾਂ ਦੇ।
1: ਬਹੁਤ ਵਧੀਆ, ਬਹੁਤ ਵਧੀਆ, ਇਹ ਬਹੁਤ ਹੀ ਮਾਣਮੱਤਾ ਸਨਮਾਨ ਹੈ। ਤੇ ਜਦੋਂ ਤੁਸੀਂ ਕੋਈ ਇਹੋ ਜਿਹਾ ਕੰਮ ਕਰਦੇ ਹੋ ਉਸਨੂੰ ਪਹਿਚਾਣ ਮਿਲੇ ਤਾਂ ਇਹ ਖੁਸ਼ੀ ਵੀ ਹੁੰਦੀ ਹੈ।
0: ਹਾਂਜੀ, ਬੜੀ ਮੋਟੀਵੇਸ਼ਨ ਮਿਲਦੀ ਹੈ, ਉਤਸ਼ਾਹ ਹੁੰਦਾ, ਹੋਰ ਚੰਗਾ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ।
1: ਬਿਲਕੁਲ। ਵਿਜੇਪਾਲ ਜੀ, ਜਦੋਂ ਕਦੇ ਮੈਡਮ ਦਾ ਲਿਖਣ ਦਾ ਮਨ ਹੁੰਦਾ, ਪੜ੍ਹਨ ਦਾ ਮਨ ਹੁੰਦਾ, ਤਾਂ ਤੁਸੀਂ ਕਿਸ ਤਰ੍ਹਾਂ ਸਹਿਯੋਗ ਕਰਦੇ ਹੋ ਉਸ ਦੇ ਵਿੱਚ? ਕਈ ਵਾਰੀ ਹੁੰਦਾ ਹੈ ਕਿ ਅਸੀਂ ਉਸ ਤਰ੍ਹਾਂ ਮਾਹੌਲ ਬਣਾ ਕੇ ਰੱਖਦੇ ਹਾਂ ਘਰ ਦੇ ਵਿੱਚ, ਜਾਂ ਮਤਲਬ ਕਿ ਤੁਸੀਂ

0: ਤੀਸਰਾ ਰੀਡਿੰਗ ਨੂੰ ਉਹਨਾਂ ਦੀ ਕਿਸ ਤਰ੍ਹਾਂ ਉਤਸ਼ਾਹਿਤ ਕਰਦੇ ਹੋ?
1: ਬਹੁਤ ਅੱਛਾ ਲਿਖਿਆ ਬੋਲ ਕੇ, ਬਸ ਬਹੁਤ ਵਧੀਆ।
0: ਤੁਸੀਂ ਸੁਣਦੇ ਹੋ ਉਹਨਾਂ ਦਾ ਲਿਖਿਆ?
1: ਹਾਂਜੀ ਹਾਂਜੀ ਹਾਂਜੀ,
0: ਮਤਲਬ ਤੁਸੀਂ ਫਸਟ ਲਿਸਨਰ ਹੋ ਇਹਨਾਂ ਦੇ?
2: ਕਹਿੰਦੇ ਸੁਣਨਾ ਪੈਂਦਾ।
0: ਮਤਲਬ ਜੇ ਇਹ ਨਾ ਸੁਣਿਆ ਤਾਂ ਫਿਰ ਬਹੁਤ ਕੁਛ ਸੁਣਨਾ ਪੈ ਸਕਦਾ। ਬਹੁਤ ਵਧੀਆ ਗੱਲ ਹੈ। ਅਤੇ ਹੁਣ ਸਾਡੇ ਸੁਣਨ ਵਾਲੇ ਵੀ ਚਾਹੁੰਦੇ ਹੋਣਗੇ ਕਿ ਤੁਹਾਡਾ ਲਿਖਿਆ ਕੁਛ ਸੁਣੀਏ ਅਸੀਂ।
2: ਹਾਂਜੀ, ਮੈਂ ਜ਼ਰੂਰ ਸੁਣਾਉਂਦੀ ਹਾਂ। ਹੁਣੇ ਨਾ ਇਹ ਫਾਦਰਸ ਡੇ ਹੋ ਕੇ ਹਟਿਆ ਹੈਗਾ
0: ਜੀ,
2: ਅਤੇ ਉਹਦੇ ਨਾਲ ਹੀ ਰਿਲੇਟਡ ਇੱਕ ਮੇਰੇ ਕੋਲ ਪੋਇਮ ਹੈ, ਮੈਂ ਉਹ ਸੁਣਾਉਂਦੀ ਹਾਂ। ਪਿਤਾ ਵੋ ਸ਼ਖਸ, ਮਾਂ ਕਾ ਤੋ ਗੁਣਗਾਨ ਅਕਸਰ ਹਮ ਕਰਤੇ ਹੈ, ਆਜ ਤਹਿ ਦਿਲ ਸੇ ਪਿਤਾ ਕੋ ਵੀ ਨਮਨ ਹਮ ਕਰਤੇ ਹੈ। ਪਿਤਾ ਵੋ ਸ਼ਖਸ ਜੋ ਲਫਜ਼ੋਂ ਸੇ ਕਮ ਔਰ ਆਂਖੋਂ ਸੇ ਅਧਿਕ ਬੋਲਤੇ ਹੈ, ਕੋਈ ਗੁੱਥੀ ਅਗਰ ਉਲਝ ਜਾਏ ਤੋ ਅੰਤ ਮੇਂ ਵਹੀ ਉਸੇ ਖੋਲਤੇ ਹੈ। ਬਰਸੋਂ ਪਹਿਲੇ ਜਬ ਮਾਂ ਨੇ ਜਨਮ ਦਿਆ ਥਾ ਹਮੇਂ, ਬਧਾਈਆਂ ਤੋ ਪਿਤਾ ਨੇ ਹੀ ਬਾਂਟੀ ਹੋਂਗੀ, ਮਾਂ ਅਗਰ ਗੀਲੇ ਬਿਸਤਰ ਪਰ ਸੋਈ ਤੋ ਅੱਧ ਸੋਈ ਰਾਤੇ ਉਨ੍ਹੋਂਨੇ ਵੀ ਕਾਟੀ ਹੋਂਗੀ। ਹਮਾਰੇ ਆਰਾਮ ਔਰ ਭਵਿਸ਼ਯ ਕੀ ਚਿੰਤਾ ਮਾਂ ਕੇ ਸਾਥ ਸਾਥ ਪਿਤਾ ਨੇ ਵੀ ਬਾਂਟੀ ਹੋਂਗੀ, ਆਪਣੇ ਪ੍ਰੇਮ ਕੀ ਛਾਇਆ ਦੇ ਕਈ ਧੂਪੇ ਉਨ੍ਹੋਂਨੇ ਵੀ ਛਾਂਟੀ ਹੋਂਗੀ। ਮੇਰੇ ਪਹਿਲੇ ਚਮਕ ਤੇ ਦਾਂਤ ਸੇ ਲੇਕਰ ਪਹਿਲੇ ਕਦਮ ਕੋ ਦੇਖ ਕਰ ਨਾ ਜਾਨੇ ਵੋ ਕਿਤਨਾ ਹੀ ਮੁਸਕੁਰਾਏ ਹੋਂਗੇ, ਢੇਰੋਂ ਤੋਹਫੇ ਮੁਝੇ ਦੇਕਰ ਮੇਰੇ ਜਨਮ ਦਿਨ ਵੀ ਖੂਬ ਮਨਾਏ ਹੋਂਗੇ। ਮਾਂ ਕੇ ਸਾਥ ਸਾਥ ਉਨਕੇ ਸੰਘਰਸ਼ ਕੀ ਕਹਾਨੀ ਵੀ ਬਹੁਤ ਲੰਬੀ ਹੈ, ਵੋ ਹੈ ਜੀਵਨ ਮੇਂ ਤੋ ਕਿੰਚਿਤ ਵੀ ਨਹੀਂ ਮੁਝੇ ਕਮੀ ਹੈ। ਥੋੜ੍ਹਾ ਬੜਾ ਹੋ ਗਿਆ ਹੂੰ, ਅਬ ਬਹੁਤ ਕੁਛ ਸਮਝਨੇ ਵੀ ਲਗਾ ਹੂੰ, ਆਪਕੇ ਸਾਥ ਰਹਿ ਰਹਿ ਕਰ ਆਪਕੀ ਹੀ ਛਵੀ ਲਗਨੇ ਲਗਾ ਹੂੰ। ਬਹੁਤ ਕਰ ਲਿਆ ਆਪਣੇ ਪਾਪਾ, ਬਸ ਅਬ ਮੇਰੀ ਬਾਰੀ ਹੈ, ਆਪਕੀ ਝੋਲੀ ਖੁਸ਼ੀਓ ਸੇ ਭਰ ਦੂੰ, ਮੇਰੀ ਯਹੀ ਕੋਸ਼ਿਸ਼ ਜਾਰੀ ਹੈ। ਕਭੀ ਕੋਈ ਗਲਤੀ ਹੋ ਮੁਝਸੇ ਤੋ ਕਸ਼ਮਾ ਕੀ ਗੁੰਜਾਇਸ਼ ਜ਼ਰੂਰ ਰੱਖਣਾ, ਦੂਰ ਹੂੰ ਯਾ ਪਾਸ ਯੇ ਰਿਸ਼ਤਾ ਸਦਾ ਬਣਾਏ ਰੱਖਣਾ, ਆਪਕੇ ਜਿਸਮ ਕਾ ਹੀ ਨਹੀਂ ਰੂਹ ਕਾ ਵੀ ਇੱਕ ਹਿੱਸਾ ਹੂੰ ਮੈਂ, ਆਪਣੇ ਦਿਲ ਮੇਂ ਸਦਾ ਮੁਝੇ ਬਸਾਏ ਰੱਖਣਾ, ਆਪਣੇ ਦਿਲ ਮੇਂ ਸਦਾ ਮੁਝੇ ਬਸਾਏ ਰੱਖਣਾ।
0: ਬਹੁਤ ਹੀ ਵਧੀਆ। ਇੱਕ ਪਿਤਾ ਦੀ ਜੋ ਭੂਮਿਕਾ ਹੁੰਦੀ ਹੈ ਉਹ ਕਈ ਵਾਰੀ ਅਦ੍ਰਿਸ਼ ਹੁੰਦੀ ਹੈ,
2: ਬਿਲਕੁਲ ਜੀ,
0: ਪਰ ਉਹ ਜੋ ਭੂਮਿਕਾ ਹੈ ਉਹ ਆਪਣੇ ਆਪ ਬੋਲਦੀ ਹੈ। ਸਾਡੀ ਜ਼ਿੰਦਗੀ ਦੇ ਵਿੱਚ ਜੋ ਪਿਤਾ ਦੀ ਭੂਮਿਕਾ ਹੈ, ਉਸਦਾ ਯੋਗਦਾਨ ਹੈ, ਅਹਿਮੀਅਤ ਹੈ, ਉਹ ਅਸੀਂ ਸਭ ਮਹਿਸੂਸ ਕਰਦੇ ਹਾਂ। ਜਿਹੜੇ ਪਿਤਾ ਹੁੰਦੇ ਨੇ ਉਹ ਸਾਇਲੈਂਟ ਹੁੰਦੇ ਨੇ ਅਕਸਰ, ਅਤੇ ਸਾਇਲੈਂਟਲੀ ਆਪਣੀ ਬਹੁਤ ਵਧੀਆ ਭੂਮਿਕਾ ਨਿਭਾਉਂਦੇ ਨੇ। ਵਿਜੇਪਾਲ ਜੀ, ਅਸੀਂ ਇਹ ਮਹਿਸੂਸ ਕਰ ਸਕਦੇ ਹਾਂ ਕਿ ਤੁਸੀਂ ਵੀ ਜ਼ਿਆਦਾਤਰ ਸਾਇਲੈਂਟ ਰਹਿੰਦੇ ਹੋ, ਘਰ ਦੇ ਵਿੱਚ ਵੀ ਮੈਡਮ ਤੁਹਾਨੂੰ ਇਸੇ ਤਰ੍ਹਾਂ ਸਾਇਲੈਂਟ ਰੱਖਦੇ ਨੇ?
1: ਬੋਲਣ ਦਾ ਮੌਕਾ,
0: ਜਾਂ ਤੁਹਾਡੀ ਨੇਚਰ ਹੀ ਹੈ ਕਿ ਤੁਸੀਂ ਸਾਇਲੈਂਟ ਜ਼ਿਆਦਾ ਰਹਿੰਦੇ?
1: ਨਾ ਨਾ, ਬੋਲਣ ਦਾ ਮੌਕਾ ਨਹੀਂ।
0: ਅੱਜ ਅਸੀਂ ਤੁਹਾਨੂੰ ਪੂਰਾ ਮੌਕਾ ਦੇ ਰਹੇ।
1: ਹਾਂ ਨਹੀਂ, ਠੀਕ
0: ਜੀ। ਤੁਹਾਡੇ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਬਾਰੇ ਕੁਝ ਦੱਸੋ।
1: ਮੇਰੇ ਦੋ ਬੇਟੇ ਨੇ ਜੀ
0: ਜੀ,
1: ਵੱਡਾ ਲੜਕੇ ਨੇ ਐਮ ਫਾਰਮਾ ਕੀਤੀ, ਉਹ ਮੇਰੇ ਨਾਲ ਹੀ ਬਿਜ਼ਨਸ 'ਚ ਹੈ,
0: ਠੀਕ ਹੈ।
1: ਛੋਟਾ ਬੇਟਾ ਐਡਵੋਕੇਟ ਹੈ।
0: ਅੱਛਾ ਜੀ, ਠੀਕ ਹੈ ਜੀ। ਅਤੇ ਇਹ ਜਿਹੜਾ ਤੁਹਾਡਾ ਬੇਟਾ ਤੁਹਾਡੇ ਨਾਲ ਬਿਜ਼ਨਸ ਵਿੱਚ ਸਪੋਰਟ ਕਰ ਰਿਹਾ ਹੈ, ਉਹ ਤੁਹਾਡੇ ਵੱਲ ਦੇਖ ਕੇ ਮੋਟੀਵੇਟ ਹੋਇਆ ਜਾਂ ਕਿਸ ਤਰ੍ਹਾਂ ਇੰਟਰਸਟ ਬਣਿਆ ਉਹਨਾਂ ਦਾ ਮੈਡੀਸਨ ਵੱਲ?
1: ਸ਼ੁਰੂ ਤੋਂ ਇੰਟਰਸਟ ਸੀਗਾ ਉਸਨੂੰ।
0: ਅੱਛਾ, ਇੰਟਰਸਟ ਸੀ।
1: ਹਾਂਜੀ,
0: ਠੀਕ ਹੈ। ਮਤਲਬ ਕਿ ਤੁਸੀਂ ਪਰਿਵਾਰ ਦੇ ਵਿੱਚ ਸਾਰੇ ਮਿਲ ਜੁਲ ਕੇ ਕੰਮ ਅੱਗੇ ਵਧਾ ਰਹੇ ਹੋ, ਠੀਕ ਹੈ। ਅਤੇ ਉਹਨਾਂ ਦੇ ਨਾਲ ਤੁਹਾਡਾ ਰਿਸ਼ਤਾ ਕਿਹੋ ਜਿਹਾ ਹੈ? ਫਰੈਂਡਲੀ ਹੈ ਜਾਂ ਤੁਸੀਂ ਉਹ ਤੁਹਾਡੇ ਥੋੜ੍ਹਾ ਡਰ ਕੇ ਰਹਿੰਦੇ ਨੇ, ਕਿਸ ਤਰ੍ਹਾਂ ਦਾ?
1: ਠੀਕ ਹੈ ਜੀ,
0: ਫਰੈਂਡਲੀ ਹੈ।
1: ਹਾਂਜੀ,
0: ਅੱਛਾ ਜੀ। ਅਤੇ ਵੈਸੇ ਤਾਂ ਇਹ ਕਹਿੰਦੇ ਨੇ ਵਿਜੇਪਾਲ ਜੀ ਕਿ ਘਰ ਦੇ ਵਿੱਚ ਦੋ ਹਸਬੈਂਡ ਵਾਈਫ ਜਦੋਂ ਹੁੰਦੇ ਨੇ ਨਾ, ਉਹਨਾਂ ਦੇ ਵਿੱਚੋਂ ਇੱਕ ਬੋਲਦਾ ਹੋਵੇ, ਦੂਸਰਾ ਸ਼ਾਂਤ ਰਹੇ, ਇੱਕ ਨੂੰ ਗੁੱਸਾ ਆਏ ਅਤੇ ਦੂਸਰਾ ਸੁਣ ਲਏ, ਤਾਂ ਮਸਲੇ ਕਾਫੀ ਹੱਲ ਹੋ ਜਾਂਦੇ ਨੇ। ਤੁਸੀਂ ਤਾਂ ਆਲਰੇਡੀ ਹੀ ਹੋ ਇਸ ਤਰ੍ਹਾਂ ਕਿ ਇੱਕ ਥੋੜ੍ਹਾ ਟੋਕੇਟਿਵ ਨੇ, ਇੱਕ ਥੋੜ੍ਹਾ ਘੱਟ ਬੋਲਣ ਵਾਲੇ ਨੇ, ਇਹ ਆਪਣੇ ਆਪ ਗੁੱਥੀ ਸੁਲਝ ਗਈ ਫਿਰ?
1: ਹਾਂਜੀ ਹਾਂਜੀ,
2: ਮੈਂ ਤੁਹਾਨੂੰ ਦੱਸਾਂ, ਅਸੀਂ ਦੋਨੋਂ ਨਾ
0: ਜੀ
2: ਬਿਲਕੁਲ ਸਾਡੇ ਅਲੱਗ ਇੰਟਰਸਟ ਹੈਗੇ ਆ
0: ਜੀ,
2: ਬਿਲਕੁਲ ਅਲੱਗ, ਲੇਕਿਨ ਇਹ ਅਸੀਂ ਇੱਕ ਦੂਜੇ ਨੂੰ ਰਿਪੈਲ ਨਹੀਂ ਕਰਦੇ ਆ ਇੰਟਰਸਟ ਕਰਕੇ, ਰਾਦਰ ਕੰਪਲੀਮੈਂਟ ਕਰੀਦੀ ਹੈ
0: ਜੀ।
2: ਬੜੀ ਛੋਟੀ ਜਿਹੀ ਚੀਜ਼ ਹੈਗੀ ਹੈ, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਨਾ, ਰੀਡਿੰਗ ਦਾ ਹੀ ਸੀਗਾ, ਰੀਡਿੰਗ ਕਾਮਨ ਹੈ
0: ਜੀ,
2: ਲੇਕਿਨ ਪੋਲਸ ਅਪਾਰਟ, ਦੂਰ ਦੂਰ। ਹੁਣ ਜਿੱਦਾਂ ਇਹਨਾਂ ਨੂੰ ਨਾ ਬਾਗਬਾਨੀ ਦਾ ਬਹੁਤ ਸ਼ੌਕ ਹੈਗਾ, ਤੇ ਸਾਡੇ ਘਰ ਚ ਪੌਦੇ ਹੀ ਪੌਦੇ ਹੈਗੇ ਹੈ। ਅੱਛਾ, ਮੈਨੂੰ ਚੰਗੇ ਲੱਗਦੇ ਨੇ ਕਿ ਮੈਂ ਕੋਈ ਸਬਜ਼ੀ ਉਗਾਈ ਹੋਏ, ਕੋਈ ਨਿੰਬੂ ਦਾ ਪੇੜ ਹੋਏ, ਜਿੱਦਾਂ ਗ੍ਰਹਿਣੀਆਂ ਨੂੰ ਹੁੰਦਾ ਘਰ ਚ ਕੋਈ ਚੀਜ਼, ਚਲੋ ਜੀ ਇਹ ਪਕੌੜੇ ਬਣਾਉਣੇ ਤੇ ਪਾਲਕ ਕੱਟ ਲਓ ਘਰ ਦੀ, ਹੈ ਨਾ, ਇੱਦਾਂ ਦਾ ਸ਼ੌਕ ਹੈਗਾ। ਇਹਨਾਂ ਨੂੰ ਇਹ ਚੀਜ਼ਾਂ ਬਿਲਕੁਲ ਨਹੀਂ ਅੱਛੀ ਲੱਗਦੀ, ਲੇਕਿਨ ਮੈਂ ਕਹਿੰਦੀ ਇੱਕ ਕੋਰਨਰ ਤੇ ਮੈਨੂੰ ਵੀ ਚਾਹੀਦਾ। ਹੁਣ ਕੋਈ ਜਿਹੜਾ ਆਉਂਦਾ ਨਾ, ਉਹ ਰੀਅਲੀ ਬੜਾ ਹੀ ਖੁਸ਼ ਹੁੰਦਾ ਆ ਕੇ ਦੇਖ ਕੇ ਕਿ ਪੌਦੇ ਵੀ ਹੈਗੇ ਆ।
0: ਇਹਨਾਂ ਨੂੰ ਤੁਸੀਂ ਦੱਸਿਆ ਕਿ ਇਹਨਾਂ ਨੂੰ ਵੀ ਗਾਰਡਨਿੰਗ ਦਾ ਸ਼ੌਕ ਹੈ?
2: ਹਾਂ, ਲੇਕਿਨ ਸਬਜ਼ੀਆਂ ਦਾ ਨਹੀਂ।
0: ਅੱਛਾ,
2: ਐ ਨਹੀਂ, ਪੌਟ ਚਾਹੀਦੇ, ਫਲਾਰ ਚਾਹੀਦੇ, ਸਭ ਕੁਝ ਹੈ ਚਾਹੀਦਾ ਹੈਗਾ, ਲੇਕਿਨ ਇਹ ਨਹੀਂ ਚੀਜ਼ ਚਾਹੀਦੀ ਹੈ।
0: ਮਤਲਬ ਕਿ ਹਰ ਮਾਮਲੇ ਦੇ ਵਿੱਚ ਤੁਸੀਂ ਆਪੋਜ਼ਿਟ ਹੋ
2: ਮੋਸਟਲੀ
0: ਜੀ,
2: ਬਟ ਉਹਦੇ ਬਾਵਜੂਦ ਮੈਨੂੰ ਲੱਗਦਾ ਅਸੀਂ ਇੱਕ ਦੂਜੇ ਨੂੰ ਕੰਪਲੀਟ ਕਰਦੇ ਹੈਗੇ ਆ, ਉੱਥੇ ਕੋਈ ਕਮੀ ਨਹੀਂ ਹੈ।
0: ਕਦੀ ਇਸ ਤਰ੍ਹਾਂ ਨਹੀਂ ਹੋਇਆ ਕਿ ਮਨ ਦੇ ਵਿੱਚ ਸ਼ਿਕਾਇਤ ਆਈ ਕਿ ਜੇਕਰ

0: ਮੈਨੂੰ ਇਹ ਸ਼ੌਕ ਹੈ ਤਾਂ ਤੁਹਾਨੂੰ ਕਿਉਂ ਨਹੀਂ ਹੈ, ਜਾਂ ਫਿਰ ਮੇਰੀਆਂ ਇਹ ਰੁਚੀਆਂ ਨੇ, ਤੁਸੀਂ ਮੇਰੇ ਨਾਲ ਮਿਲ ਕੇ ਇਹ ਕੰਮ ਕਿਉਂ ਨਹੀਂ ਕਰਦੇ? ਕਿਉਂਕਿ ਕਈ ਵਾਰੀ ਝਗੜੇ ਇਸ ਕਰਕੇ ਵੀ ਹੁੰਦੇ ਨੇ।
1: ਨਹੀਂ, ਜ਼ਿਆਦਾ ਨਹੀਂ, ਕਿਉਂਕਿ ਮੈਨੂੰ ਜਿਹੜਾ ਸ਼ੌਕ ਹੈਗਾ ਉਹ ਮੈਨੂੰ ਅਲਾਓ ਕਰਦੇ ਹੈਗੇ ਹੈ ਕਿ ਤੁਸੀਂ ਇਹ ਕਰ ਲਓ, ਉਹਦੇ 'ਚ ਮੈਨੂੰ ਮਨਾ ਨਹੀਂ ਕਰਦੇ ਹੈਗੇ ਹੈ। ਜਿਹੜੇ ਇਹਨਾਂ ਦੇ ਸ਼ੌਕ ਹੈ, ਹੁਣ ਇੰਨੀ ਏਜ ਹੋ ਗਈ ਹੈ, ਸਮਝ ਆ ਗਈ ਕਿਸੇ ਨੂੰ ਕੀ ਚਾਹੀਦਾ ਹੈਗਾ, ਚੁੱਪ ਕਰਕੇ ਤੁਸੀਂ ਆਪਣਾ ਫੋਲੋ ਕਰੋ, ਅਸੀਂ ਆਪਣਾ ਕਰੀਏ, ਇਹਦੇ 'ਚ ਚੰਗਾ ਹੈਗਾ। ਬਟ ਠੀਕ ਹੈ, ਕੁਛ ਕਾਮਨ ਹੈਗੇ ਹੈ ਇੰਟਰਸਟ, ਇੰਨੀ ਦੇਰ ਉਮਰ 'ਚ ਆ ਕੇ ਸਮਝ ਆ ਜਾਂਦਾ ਕਿ ਕੀ ਬੈਸ ਨਾਲ ਕੀ ਲੜਦਾ।
0: ਸ਼ੁਰੂਆਤੀ ਜੋ ਇਨੀਸ਼ੀਅਲ ਸਟੇਜ ਸੀ ਤੁਹਾਡੀ ਮੈਰਿਜ ਦੀ, ਵਿਜੇਪਾਲ ਜੀ, ਉਦੋਂ ਵੀ ਤੁਹਾਨੂੰ ਇੱਦਾਂ ਲੱਗਦਾ ਸੀਗਾ ਕਿ ਇਟਸ ਓਕੇ ਕਿ ਦੋਨਾਂ ਦੇ ਅਲੱਗ ਅਲੱਗ ਸ਼ੌਕ ਨੇ, ਤਾਂ ਵੀ ਇਕੱਠੇ ਬਹੁਤ ਖੂਬਸੂਰਤੀ ਨਾਲ ਰਿਹਾ ਜਾ ਸਕਦਾ?
2: ਹਾਂਜੀ ਹਾਂਜੀ।
0: ਅੱਛਾ, ਤਾਂ ਹੁਣ ਤੁਹਾਡੇ ਤੋਂ ਪੁੱਛਦੇ ਹਾਂ ਕਿ ਮੈਡਮ ਨੇ ਦੱਸ ਦਿੱਤਾ ਕਿ ਤੁਹਾਨੂੰ ਕੁਕਿੰਗ ਦਾ ਸ਼ੌਕ ਹੈ, ਤੁਹਾਨੂੰ ਗਾਰਡਨਿੰਗ ਦਾ ਸ਼ੌਕ ਹੈ, ਹੋਰ ਕਿਹੜੇ ਕਿਹੜੇ ਸ਼ੌਕ ਨੇ ਤੁਹਾਡੇ?
2: ਬਸ ਰੀਡਿੰਗ।
0: ਅੱਛਾ ਜੀ, ਰੀਡਿੰਗ,
2: ਨਿਊਜ਼ ਔਰ ਆਪਣੇ ਕੰਮ 'ਚ ਖੁਸ਼ ਰਹਿਣਾ ਬਸ।
0: ਅੱਛਾ ਜੀ, ਕੀ ਸੰਗੀਤ ਦਾ ਵੀ ਸ਼ੌਕ ਹੈ?
2: ਨਹੀਂ, ਸੁਣਨ ਦਾ ਬਸ।
0: ਕੀ ਸੁਣਨਾ ਪਸੰਦ ਕਰਦੇ ਹੋ ਤੁਸੀਂ?
2: ਕੋਈ ਸਾਰੀ।
0: ਅੱਛਾ, ਤੁਹਾਡੀ ਪਸੰਦ ਦਾ ਸੀ, ਜੇਕਰ ਆਪਣੇ ਲਿਸਨਰਸ ਨੂੰ ਕੋਈ ਗੀਤ ਸੁਣਾਉਣਾ ਚਾਹੀਏ ਤਾਂ ਕਿਹੜੇ ਗਾਇਕ ਦੀ ਤੁਸੀਂ ਫਰਮਾਇਸ਼ ਕਰੋਗੇ?
1: ਸਤਿੰਦਰ ਸਰਤਾਜ ਦਾ ਸੁਣਾ ਦਿਓ, ਮੈਂ ਉਹਨਾਂ ਦੀ ਬਹੁਤ ਵੱਡੀ ਫੈਨ ਹੈਗੀ ਹਾਂ।
0: ਅੱਛਾ ਜੀ।
1: ਇੰਨਾ ਸੋਹਣਾ ਲਿਖਦੇ ਹੈ, ਇੰਨਾ ਸੋਹਣਾ ਮੈਸੇਜ ਹੁੰਦਾ ਉਹਨਾਂ ਦਾ, ਅਤੇ ਸੁਣ ਕੇ ਨਾ ਇੱਕ ਸਕੂਨ ਮਿਲਦਾ ਉਹਨਾਂ ਦੇ ਗੀਤ ਸੁਣ ਕੇ। ਤੁਸੀਂ ਕੋਈ ਵੀ ਉਹਨਾਂ ਦਾ ਸੁਣਾ ਦਿਓ
0: ਜੀ।

0: ਖੂਬਸੂਰਤ ਗੀਤ ਤੋਂ ਬਾਅਦ ਅਸੀਂ ਫਿਰ ਹਾਜ਼ਰ ਹਾਂ ਅਤੇ ਆਪਣੇ ਸੁਣਨ ਵਾਲਿਆਂ ਨੂੰ ਅਸੀਂ ਇੱਕ ਵਾਰ ਫਿਰ ਯਾਦ ਦਿਲਾ ਦਿੰਦੇ ਹਾਂ ਕਿ ਅੱਜ ਅਸੀਂ ਮੁਲਾਕਾਤ ਕਰ ਰਹੇ ਹਾਂ ਵਿਜੇਪਾਲ ਸਿੰਘ ਹੁਣਾਂ ਦੇ ਨਾਲ ਅਤੇ ਸਿੰਧੂ ਰਾਣਾ ਹੁਣਾਂ ਦੇ ਨਾਲ ਅਤੇ ਇਹ ਦੋਨੋਂ ਮਿਲ ਕੇ ਇੱਕ ਦੂਸਰੇ ਦੇ ਨਾਲ ਓਪੋਜ਼ਿਟਸ ਕਈ ਹੋਣ ਦੇ ਬਾਵਜੂਦ ਬਹੁਤ ਅੱਛਾ ਇੱਕ ਰਿਸ਼ਤਾ ਨਿਭਾ ਰਹੇ ਨੇ। ਸਿੰਧੂ ਰਾਣਾ ਜੀ ਤੁਹਾਡੇ ਤੋਂ ਪੁੱਛਦੇ ਹਾਂ ਕਿ ਇੱਕ ਚੰਗੇ ਰਿਲੇਸ਼ਨਸ਼ਿਪ ਦੇ ਲਈ ਤੁਸੀਂ ਕੀ ਸਮਝਦੇ ਹੋ ਕਿ ਕਿਹੜੀਆਂ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਨੇ?
1: ਥੋੜ੍ਹਾ ਜਿਹਾ ਇੱਕ ਦੂਜੇ ਨੂੰ ਸਭ ਤੋਂ ਪਹਿਲੇ ਤਾਂ ਅੰਡਰਸਟੈਂਡ ਕਰੋ
0: ਜੀ।
1: ਮੈਂ ਤਾਂ ਇਹ ਦੇਖਿਆ ਹੈਗਾ ਕਿ ਜੇ ਇਹਨਾਂ ਨੂੰ ਮੇਰੇ 'ਚ ਕੋਈ ਗੱਲ ਨਹੀਂ ਪਸੰਦ ਹੈਗੀ ਹੈ ਜਾਂ ਮੈਨੂੰ ਇਹਨਾਂ 'ਚ ਨਹੀਂ ਪਸੰਦ ਹੈ ਤਾਂ ਮੈਨੂੰ ਇਹ ਪਤਾ ਨੋਬਡੀ ਇਜ਼ ਪਰਫੈਕਟ, ਨੋ ਰਿਲੇਸ਼ਨ ਇਜ਼ ਪਰਫੈਕਟ, ਨਾ ਹੀ ਮੈਂ ਪਰਫੈਕਸ਼ਨ ਢੂੰਡਦੀ ਹੈਗੀ ਹਾਂ। ਜੋ ਹੈਗਾ ਉਹਦੇ 'ਚ ਬੈਸਟ ਢੂੰਡੋ ਅਤੇ ਖੁਸ਼ ਰਹੋ
0: ਜੀ।
1: ਅਤੇ ਬਾਕੀ ਇਹ ਹੈਗਾ ਇੱਕ ਦੂਜੇ ਨੂੰ ਸਪੇਸ ਜ਼ਰੂਰ ਦਿਓ, ਇੱਕ ਦੂਜੇ ਨੂੰ ਰਿਸਪੈਕਟ ਕਰੋ। ਹੁਣ ਦੇਖੋ ਅਸੀਂ ਹੈਗੇ ਹਾਂ ਟੂ ਸਿਸਟਰਸ ਅਸੀਂ ਹੈਗੇ ਹਾਂ
0: ਜੀ,
1: ਅਤੇ ਇਹ ਜਦੋਂ ਸਾਡੇ ਘਰ 'ਚ ਆਏ ਇਹਨਾਂ ਨੇ ਮੇਰੇ ਪੇਰੈਂਟਸ ਨੂੰ, ਮੇਰੀ ਫੈਮਿਲੀ ਨੂੰ ਬਿਲਕੁਲ ਬੇਟੇ ਦੀ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਅਤੇ ਹੀ ਅਰਨ ਦੈਟ ਰਿਸਪੈਕਟ
0: ਜੀ।
1: ਦੂਜੀ ਤਰਫ ਜਦੋਂ ਮੈਂ ਇਹਨਾਂ ਦੀ ਫੈਮਿਲੀ ਦੇ ਗਈ ਨਾ, ਜਦੋਂ ਮੇਰੀ ਮੈਰਿਜ ਹੋਈ ਅਤੇ ਪਿੰਡ ਵਿੱਚ ਮੈਂ ਗਈ ਸੀਗੀ ਅਤੇ ਮੈਂ ਕਦੀ ਕੋਈ ਪਿੰਡ ਨਹੀਂ ਸੀ ਦੇਖਿਆ ਹੋਇਆ ਅਤੇ ਥੋੜ੍ਹਾ ਜਿਹਾ ਮਨ 'ਚ ਸੀਗਾ ਕਿ ਪਤਾ ਨਹੀਂ ਉੱਥੇ ਜਾ ਰਹੀ ਹੈਗੀ ਹਾਂ
0: ਜੀ।
1: ਲੇਕਿਨ ਇਹਨਾਂ ਦਾ ਪਿੰਡ ਬੜਾ ਸਾਫ਼ ਸੁਥਰਾ ਸੀਗਾ, ਮੇਰੇ ਫਾਦਰ ਇਨ ਲੋ DSP ਰਿਟਾਇਰ ਹੋਏ, ਇਹਨਾਂ ਦੇ ਤਾਇਆ ਜੀ SSP ਰਿਟਾਇਰ ਹੋਏ
0: ਅਤੇ
1: ਬੜਾ ਅੱਛਾ ਜਿਹਾ ਕਲਚਰ ਸੀਗਾ ਅਤੇ ਜਦੋਂ ਮੈਂ ਉੱਥੇ ਗਈ ਇੰਨੇ ਪਿਆਰ ਨਾਲ, ਇੰਨੀ ਸਾਦਗੀ ਨਾਲ, ਇੰਨੇ ਆਪਣੇਪਨ ਨਾਲ ਸਾਰਿਆਂ ਨੇ ਮੈਨੂੰ ਸਵੀਕਾਰਿਆ ਨਾ, ਇੱਕ ਜੇਠ ਜਟਾਨੀ, ਇੱਕ ਦੇਵਰ, ਇੱਕ ਨਨਦ, ਅਤੇ ਉਹ ਨਨਦ ਤਾਂ ਇੰਨੇ ਚੰਗੇ ਨੇ ਕਿ ਮੈਂ ਸਿਸਟਰ ਇਨ ਲੋ ਦੇ ਪਿੱਛੋਂ ਇਨ ਲੋ ਤੇ ਕੱਟ ਹੀ ਦਿੱਤਾ ਹੈਗਾ ਕਿ ਉਹ ਹੈ ਹੀ ਨਹੀਂ ਇਨ ਲੋ, ਸ਼ੀ ਇਜ਼ ਲਾਈਕ ਅ ਸਿਸਟਰ ਟੂ ਮੀ। ਅਤੇ ਬੜਾ ਪਿਆਰਾ ਜਿਹਾ ਰਿਸ਼ਤਾ ਹੈਗਾ ਉੱਥੇ ਜਾ ਕੇ, ਸਭ ਨੇ ਬੜਾ ਮੈਨੂੰ ਪਿਆਰ ਦਿੱਤਾ, ਮੈਨੂੰ ਸਵੀਕਾਰਿਆ। ਮੈਨੂੰ ਹਾਲੇ ਤੱਕ ਯਾਦ ਹੈ ਕਿ ਸਭ ਫੈਸਿਲਿਟੀ ਘਰ 'ਚ ਹੁੰਦੇ ਹੋਏ ਵੀ ਮੰਮੀ ਚੁੱਲ੍ਹੇ 'ਤੇ ਖਾਣਾ ਬਣਾਉਂਦੇ ਸੀ ਅਤੇ ਉਹਨਾਂ ਦੇ ਖਾਣੇ ਦੀ ਮਹਿਕ, ਦੇਸੀ ਘਿਓ ਦੀ ਮਹਿਕ ਅੱਜ ਤੱਕ ਮੇਰੇ ਕੋਲ ਨਾ ਕਹੋ ਤਾਂ ਮੈਂ ਸਹੇਜੀ ਹੋਈ ਹੈ। ਮੰਮੀ ਡੈਡੀ ਹੈਗੇ ਨਹੀਂ
0: ਜੀ,
1: ਲੇਕਿਨ ਉਹਨਾਂ ਦੀਆਂ ਯਾਦਾਂ ਖੁਸ਼
0: ਨਾਲ
1: ਮੇਰੇ ਨਾਲ ਹੈਗੀ ਹੈ। ਤੋ ਬੜਾ ਪਿਆਰਾ ਪਰਿਵਾਰ ਸਾਰਾ ਹੈਗਾ, ਬਹੁਤ ਪਿਆਰ ਦਿੱਤਾ ਉਹਨਾਂ ਨੇ ਮੈਨੂੰ। ਅਤੇ ਇੱਧਰ ਦੂਜੇ ਪਾਸੇ ਇਹਨਾਂ ਨੇ ਆਪਣੀ ਪੂਰੀ ਜ਼ਿੰਮੇਦਾਰੀ ਇੱਥੇ ਨਿਭਾਈ ਹੈਗੀ
0: ਜੀ। ਵਿਜੇਪਾਲ ਜੀ, ਹੁਣ ਤੁਹਾਡੀ ਵਾਰੀ ਹੈ, ਤੁਹਾਨੂੰ ਹੁਣ ਸਾਨੂੰ ਦੱਸਣਾ ਪਏਗਾ ਕਿ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਬਹੁਤ ਹੋਣੀਆਂ ਜ਼ਰੂਰੀ ਨੇ ਅਤੇ ਤੁਸੀਂ ਨਵੀਂ ਜਨਰੇਸ਼ਨ ਨੂੰ ਸੁਜੈਸ਼ਨ ਦੇ ਤੌਰ 'ਤੇ ਵੀ ਕੀ ਕਹਿਣਾ ਚਾਹੋਗੇ ਕਿ ਚੰਗੇ ਰਿਲੇਸ਼ਨਸ਼ਿਪ ਦੇ ਲਈ ਕਿਹੜੀਆਂ ਚੀਜ਼ਾਂ ਹੋਣੀਆਂ ਜ਼ਰੂਰੀ ਨੇ?
2: ਇੱਕ ਦੂਜੇ ਨੂੰ ਅੰਡਰਸਟੈਂਡ ਕਰਨਾ ਚਾਹੀਦਾ
0: ਜੀ। ਅਤੇ ਕਿਸ ਤਰ੍ਹਾਂ ਅੰਡਰਸਟੈਂਡ ਕਰਨਾ ਚਾਹੀਦਾ, ਕਿਉਂਕਿ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜੋ ਮਿਸਅੰਡਰਸਟੈਂਡਿੰਗ ਵੀ ਕ੍ਰੀਏਟ ਕਰਦੀਆਂ ਨੇ?
2: ਨਹੀਂ ਨਹੀਂ, ਜਿੱਥੇ ਲੱਗੇ ਉੱਥੇ ਥੋੜ੍ਹਾ ਜਿਹਾ ਝੁੱਕ ਜਾਓ
0: ਜੀ
2: ਅਤੇ ਉਹਨੂੰ ਠੀਕ ਕਰ ਲਓ ਬਸ।
0: ਪਰ ਝੁਕਣਾ ਹੀ ਤਾਂ ਕਹਿੰਦੇ ਨੇ ਕਿ ਇੱਕ ਬਹੁਤ ਵੱਡਾ ਚੈਲੰਜ ਹੁੰਦਾ ਹੈ।
2: ਨਹੀਂ ਨਹੀਂ, ਝੁਕਣਾ ਪੈਂਦਾ ਜੀ,
0: ਕਿਉਂਕਿ ਈਗੋ ਸਾਡੇ ਆੜੇ ਆ ਜਾਂਦੀ ਹੈ।
2: ਉਹ ਈਗੋ ਫਿਰ ਨਹੀਂ ਨਾ ਰੱਖਣੀ ਪੈਂਦੀ
0: ਜੀ। ਅੱਜ ਕੱਲ੍ਹ ਜੋ ਤੁਸੀਂ ਸਮਝਦੇ ਹੋ ਕਿ ਬਹੁਤ ਸਾਰੇ ਇਹੋ ਜਿਹੇ ਕਲੈਸ਼ਸ ਹੋ ਰਹੇ ਨੇ ਹਸਬੈਂਡ ਵਾਈਫ ਦੇ ਵਿੱਚ, ਰਿਲੇਸ਼ਨਸ਼ਿਪ ਡਿਸਪਿਊਟ ਹੋ ਰਹੇ ਨੇ, ਉਹਨਾਂ ਦਾ ਕੀ ਕਾਰਨ ਹੁੰਦਾ ਹੈ?
1: ਇਹ ਬੜਾ ਦੁਖਦ ਹੈਗਾ ਜਦੋਂ ਸੁਣੀਦਾ ਹੈਗਾ। ਦੇਖੋ, ਸ਼ਾਦੀ ਇੱਕ ਬਹੁਤ ਹੀ ਪਵਿੱਤਰ ਰਿਸ਼ਤਾ ਹੈਗਾ, ਬਹੁਤ। ਮੈਂ ਕਹਿੰਦੀ ਹਾਂ ਜੇ ਤਾਂ ਨਿਭ ਜਾਏ ਤਾਂ ਇਹਦੇ ਵਰਗਾ ਪਿਆਰਾ ਰਿਸ਼ਤਾ ਕੋਈ ਨਹੀਂ ਹੈਗਾ। ਹਾਂ, ਥੋੜ੍ਹੇ ਜਿਹੇ ਚੈਲੇਂਜਸ ਆਉਂਦੇ ਹੈ, ਅਪਸ ਐਂਡ ਡਾਊਨ ਸਾਰਿਆਂ ਦੀ ਲਾਈਫ 'ਚ ਆਉਂਦੇ, ਅਸੀਂ ਵੀ ਬਹੁਤ ਦੇਖੇ ਹੈਗੇ, ਐਸੀ ਗੱਲ ਨਹੀਂ। ਲੇਕਿਨ ਅਸੀਂ ਆਪਣੇ ਪੇਰੈਂਟਸ ਦੇ ਨਾਲ ਵੀ ਤਾਂ ਸਾਡੀ ਮਿਸਅੰਡਰਸਟੈਂਡਿੰਗਸ ਹੁੰਦੀਆਂ ਹੀ ਸੀ ਨਾ, ਅਸੀਂ ਛੱਡ ਕੇ ਥੋੜ੍ਹੀ ਚਲੇ ਜਾਂਦੇ ਹਾਂ ਉਹਨਾਂ ਨੂੰ, ਜਾਂ ਉਹਨਾਂ 'ਤੇ ਕੇਸ ਕੂਸ ਥੋੜ੍ਹੀ ਕਰ ਦਿੰਦੇ ਹਾਂ ਛੋਟੀ ਜਿਹੀ ਗੱਲ ਪਿੱਛੇ। ਅਤੇ ਅੱਜ ਕੱਲ੍ਹ ਇਹ ਚਾਹੀਦਾ ਹੈਗਾ ਕਿ ਦੋਨੋਂ ਪਾਸੇ ਦੇ ਜਿਹੜੇ ਪੇਰੈਂਟਸ ਹੈਗੇ ਆਪਣੇ ਬੱਚਿਆਂ ਨੂੰ ਇਸ ਹਿਸਾਬ ਨਾਲ ਤਿਆਰ ਕਰਨ ਕਿ ਤੁਸੀਂ ਦੇਖੋ ਹਸਬੈਂਡ ਨੇ ਵਾਈਫ ਨਾਲ ਵੀ ਕੋਪਰੇਟ ਕਰਨਾ। ਅੱਜ ਕੱਲ੍ਹ ਯੂਜਲੀ ਵਰਕਿੰਗ ਹੁੰਦੀਆਂ,
0: ਬਿਲਕੁਲ ਬਿਲਕੁਲ,
1: ਟਾਈਮ ਘੱਟ ਹੁੰਦਾ, ਤੁਸੀਂ ਉਹਨਾਂ ਨੂੰ ਸਮਝੋ, ਤੁਸੀਂ ਉਹਨਾਂ ਨੂੰ ਪੂਰੀ ਸਪੋਰਟ ਕਰੋ। ਅਤੇ ਦੂਜੇ ਪਾਸੇ ਜਿਹੜੀਆਂ ਕੁੜੀਆਂ ਹੈਗੀਆਂ ਉਹ ਵੀ ਥੋੜ੍ਹਾ ਧੀਰਜ ਰੱਖਣ। ਮੈਨੂੰ ਲੱਗਦਾ ਬਹੁਤ ਹੀ ਜਲਦੀ ਅਰਾਈਵ ਕਰ ਜਾਂਦੇ ਕੰਕਲੂਜਨ ਤਾਂ ਸਾਡੀ ਨਹੀਂ ਬਣ ਸਕਦੀ ਅਤੇ ਹੁਣ ਬਸ ਸੈਪਰੇਟ ਹੋ ਜਾਈਏ। ਟਾਈਮ ਦੇਣਾ ਪੈਂਦਾ, ਪੇਸ਼ੈਂਸ ਬਹੁਤ ਘੱਟ ਹੈ।

0: ਹੈਗੀ ਹੈ, ਪੇਰੈਂਟਸ ਦੇ ਬੜੇ ਵੱਡੇ ਚੰਗੇ ਰੋਲ ਹੁੰਦੇ ਹੈਗੇ ਆ ਸਮਝਾਉਣ 'ਚ,
1: ਜੀ
0: ਅਤੇ ਜੇ ਤੁਸੀਂ ਇੱਕ ਦੂਜੇ ਨੂੰ ਸਮਝੋ, ਥੋੜ੍ਹਾ ਟਾਈਮ ਦਿਓ। ਹਾਂ, ਜਦੋਂ ਕਿ ਬਹੁਤ ਐਕਸਟ੍ਰੀਮ ਆ ਜਾਏ, ਨਹੀਂ ਰਹਿ ਸਕਦੇ ਇਕੱਠੇ, ਤਾਂ ਇਹਦੇ ਵਰਗੀ ਵਧੀਆ ਕੋਈ ਚੀਜ਼ ਨਹੀਂ ਕਿ ਤੁਸੀਂ ਚੁੱਪਚਾਪ ਗ੍ਰੇਸਫੁਲੀ ਅਲੱਗ ਹੋ ਜਾਓ। ਲੇਕਿਨ ਉਹ ਸਭ ਤੋਂ ਪਹਿਲੇ ਟਾਈਮ ਦੇ ਕੇ, ਥੋੜ੍ਹਾ ਸਬਰ ਦਿਖਾ ਕੇ, ਫਿਰ ਰਿਸ਼ਤੇ ਨੂੰ ਅੱਗੇ ਜੇ ਲੈ ਜਾਓ ਤਾਂ ਬਹੁਤ ਅੱਛਾ ਹੈਗਾ।
1: ਮਤਲਬ ਕਿ ਇੱਕ ਚਾਂਸ ਹੋਰ ਦਿੱਤਾ ਜਾਵੇ।
0: ਬਿਲਕੁਲ ਬਿਲਕੁਲ ਦੇਣਾ ਚਾਹੀਦਾ, ਇੱਕ ਨਹੀਂ, ਮੈਂ ਕਹਿੰਦੀ ਹਾਂ ਕਈ ਚਾਂਸ ਦਿਓ, ਤਾਂ ਹੀ ਇਹ ਇਸ ਪੜਾਅ 'ਤੇ ਰਿਸ਼ਤਾ ਪਹੁੰਚਦਾ ਹੈਗਾ, ਨਹੀਂ ਤਾਂ ਤੋੜਨ ਨੂੰ ਤਾਂ 1 ਮਿੰਟ ਲੱਗਦਾ।
1: ਬਹੁਤ ਵਧੀਆ ਵਿਜੇਪਾਲ ਜੀ, ਤੁਹਾਡੀ ਫਿਊਚਰ ਨੂੰ ਲੈ ਕੇ ਜਾਂ ਫੈਮਿਲੀ ਪਲੈਨਿੰਗ, ਜਿਸ ਤਰ੍ਹਾਂ ਆਪਣੇ ਪਰਿਵਾਰ ਦੇ ਬਾਰੇ ਅਸੀਂ ਸੋਚਦੇ ਹਾਂ ਕਿ ਬੇਟੇ ਬਾਰੇ ਇਹ ਸੋਚਿਆ, ਜਾਂ ਅਸੀਂ ਇਕੱਠਿਆਂ ਨੇ ਮਿਲ ਕੇ ਇਨ ਫਿਊਚਰ ਇਹ ਸੋਚਿਆ, ਤੁਸੀਂ ਵੀ ਕੋਈ ਇਹੋ ਜਿਹੀ ਪਲੈਨਿੰਗ ਕੀਤੀ ਹੋਈ ਹੈ? ਕੋਈ ਮਨ ਦੇ ਵਿੱਚ ਹੈ ਕਿ ਇੱਛਾ ਕਿ ਕੁਛ ਘੁੰਮਣ ਜਾਵਾਂਗੇ ਜਾਂ ਕੁਛ ਹੋਰ ਪਲੈਨ ਕਰਾਂਗੇ?
2: ਘੁੰਮਣ ਤਾਂ ਚਾਹੁੰਦੇ ਰਹੀਦਾ।
1: ਅੱਛਾ ਜੀ, ਅਤੇ ਤੁਸੀਂ ਮੈਡਮ ਨੂੰ ਕਿੱਥੇ ਕਿੱਥੇ ਘੁੰਮਾ ਚੁੱਕੇ ਹੋ ਹੁਣ ਤੱਕ?
0: ਘੱਟ ਹੀ ਜਾਈਦਾ ਹੈਗਾ, ਨਿਕਲਿਆ ਨਹੀਂ ਜਾਂਦਾ। ਐਕਚੁਲੀ ਮੇਰੇ ਮਦਰ ਪਹਿਲੇ ਮੇਰੇ ਕੋਲ ਸੀ, ਉਹ ਬਹੁਤ ਦੇਰ ਬੈੱਡ ਰਿਡਨ ਰਹੇ ਹੈਗੇ, ਸਾਨੂੰ ਨਿਕਲਣ ਦਾ ਚਾਂਸ ਹੀ ਨਹੀਂ ਮਿਲਿਆ। ਅਤੇ ਕੁਛ ਪ੍ਰੋਫੈਸ਼ਨ ਇੱਦਾਂ ਦਾ ਹੈਗਾ ਕਿ ਸਵੇਰ ਤੋਂ ਲੈ ਕੇ ਰਾਤ ਤੱਕ ਦੀ ਡਿਊਟੀ ਹੁੰਦੀ ਹੈ, ਜਾਈਦਾ ਹੈਗਾ ਹਿਲ ਸਟੇਸ਼ਨਸ 'ਤੇ ਜਾਈਦਾ ਹੈਗਾ, ਅਤੇ ਜਾਂ ਕਦੀ ਰਿਲੇਟਿਵਸ 'ਤੇ ਕਦੀ ਚਲੇ ਗਏ, ਵਿਆਹ ਸ਼ਾਦੀ ਹੋਈ ਉੱਥੇ ਚਲੇ ਗਏ।
1: ਮਤਲਬ ਕਿ ਤੁਹਾਡੀ ਆਪਣੀ ਜ਼ਿੰਦਗੀ ਬਹੁਤ ਖੂਬਸੂਰਤ ਗੁਜ਼ਰੀ ਹੈ, ਅਤੇ ਹੁਣ ਤੁਸੀਂ ਆਪਣੇ ਬੇਟਿਆਂ ਨੂੰ ਲੈ ਕੇ ਆਸ਼ਵਨ ਦਿਓ, ਅਤੇ ਉਹਨਾਂ ਦੇ ਲਈ ਤੁਸੀਂ ਸੁਪਨੇ ਬੁਣ ਰਹੇ ਹੋ।
0: ਬਿਲਕੁਲ, ਹਰ ਪੇਰੈਂਟਸ ਆਉਂਦਾ ਜੀ ਸਾਡੇ ਬੱਚੇ ਸਾਡੇ ਤੋਂ ਵੀ ਅੱਗੇ ਜਾਣ,
1: ਜੀ
0: ਖੂਬ ਸ਼ਲਾਘਾ ਮਿਲੇ, ਆਪਣਾ ਕੈਰੀਅਰ ਵਿੱਚ ਵੀ ਸਟੇਬਲ ਹੋਣ, ਇਹਨਾਂ ਦੀ ਲਾਈਫ ਅੱਛੀ ਹੋਏ, ਅਸੀਂ ਵੀ ਇਹੀ ਚਾਹੁੰਦੇ ਹਾਂ।
1: ਬਿਲਕੁਲ ਬਿਲਕੁਲ, ਸਾਡੀਆਂ ਸ਼ੁਭ ਇੱਛਾਵਾਂ ਨੇ ਤੁਹਾਡੇ ਲਈ, ਅਤੇ ਕਿ ਤੁਸੀਂ ਆਪਣੇ ਸੁਪਨੇ ਪੂਰੇ ਕਰੋ, ਪਰਿਵਾਰ ਨੂੰ ਲੈ ਕੇ, ਆਪਣੇ ਪ੍ਰੋਫੈਸ਼ਨ ਨੂੰ ਲੈ ਕੇ, ਇੱਕ ਦੂਸਰੇ ਦੇ ਸਾਥ ਨੂੰ ਲੈ ਕੇ, ਦੂਸਰਿਆਂ ਦੇ ਲਈ ਮਿਸਾਲ ਬਣਦੇ ਰਹੋ। ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ।
0: ਹਾਂ, ਧੰਨਵਾਦ
1: ਜੀ।
3: ਵਾਕਈ ਪੂਨਮ ਜੀ, ਬਹੁਤ ਵਧੀਆ ਲੱਗੀਆਂ ਇਹਨਾਂ ਨਾਲ ਕੀਤੀਆਂ ਤੁਹਾਡੀ ਗੱਲਬਾਤ। ਔਰ ਜਿਹੜੇ ਸਰ ਸੀਗੇ ਉਹ ਥੋੜ੍ਹਾ ਘੱਟ ਬੋਲ ਰਹੇ ਸੀਗੇ, ਔਰ ਇੱਦਾਂ ਲੱਗ ਰਿਹਾ ਸੀਗਾ ਜਿੱਦਾਂ
1: ਵਿਜੇਪਾਲ ਹੋਣਾ ਦੀਆਂ ਜੋ ਮਨ ਦੀਆਂ ਗੱਲਾਂ ਸੀ, ਸਾਰੇ ਜਜ਼ਬਾਤ ਉਹ ਸਿੰਧੂ ਰਾਣਾ ਹੋਣਾ ਨੇ ਬਿਆਨ ਕਰ ਦਿੱਤੇ।
3: ਬਿਲਕੁਲ ਸਹੀ ਗੱਲ ਹੈ, ਹੈ
1: ਨਾ। ਕਈ ਵਾਰ ਇਸ ਤਰ੍ਹਾਂ ਹੁੰਦਾ ਨਾ, ਹਰਪ੍ਰੀਤ, ਸਾਡੇ ਆਸ ਪਾਸ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਇਹੋ ਜਿਹੇ ਜੋੜੇ ਨੇ ਜੋ ਇੱਕ ਦੂਸਰੇ ਦੀ ਕਮੀ ਨੂੰ ਪੂਰਾ ਕਰ ਰਹੇ ਹੁੰਦੇ ਨੇ, ਅਤੇ ਉਹਨਾਂ ਦੇ ਹਿੱਸੇ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹੁੰਦੇ ਨੇ।
3: ਔਰ ਇਹਨਾਂ ਨੇ ਵੈਸੇ ਕਿਹਾ ਵੀ ਇਹ ਹੈਗਾ ਕਿ ਅਸੀਂ ਮਤਲਬ ਇੱਕ ਡਿਫਰੈਂਟ ਜਿਹਾ ਕਪਲ ਸਾਡੇ ਸਾਹਮਣੇ ਆਇਆ, ਕਿ ਨੇਚਰ ਬਿਲਕੁਲ ਹੀ ਡਿਫਰੈਂਟ, ਕੋਈ ਵੀ ਚੀਜ਼ ਨਹੀਂ ਰਲ ਰਹੀ, ਪਰ ਫਿਰ ਵੀ ਬੜੇ ਖੁਸ਼, ਬੜੇ ਜ਼ਿੰਦਾ ਦਿਲੀ ਦੇ ਨਾਲ ਜ਼ਿੰਦਗੀ ਨੂੰ ਜੀ ਰਹੇ ਨੇ ਔਰ ਖੁਸ਼ ਨੇ, ਔਰ ਐਕਸੈਪਟ ਕੀਤਾ ਹੋਇਆ ਆ ਹਰ ਇੱਕ ਦੂਜੇ ਨੂੰ, ਫੁੱਲੀ ਐਕਸੈਪਟੈਂਸ ਹੈਗੀ ਹੈ ਕਿ ਇੱਕ ਦੀ ਕਮੀ ਅਤੇ ਦੂਜੇ ਦੀ ਉਹੀ ਚੀਜ਼, ਉਹਨਾਂ ਦੀ ਬੋਲਣ ਦੀ ਪਾਵਰ ਹੈ ਅਤੇ ਉਹ ਨਹੀਂ ਬੋਲਦੇ, ਉਹ ਘੱਟ ਬੋਲਦੇ ਨੇ, ਉਹਨਾਂ ਉਹ ਬਿਜ਼ਨਸ ਮਾਇੰਡਡ ਨੇ ਅਤੇ ਉਹ ਹੋਰ ਤਰੀਕੇ ਦੇ ਨੇ, ਚਲੋ ਜੋ ਵੀ ਹੈ ਉਹਨਾਂ ਦਾ ਪਰਸਨਲ ਹੈ, ਪਰ ਸਾਡੇ ਲਈ ਬਹੁਤ ਅੱਛੀ ਸੇਧ ਦੇ ਕੇ ਗਏ ਨੇ ਕਿ ਸੁਣਨ ਵਾਲਿਆਂ ਲਈ ਵੀ, ਕਿ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਜੋੜੇ ਜ਼ਰੂਰ ਮਿਲਦੇ ਹੈ, ਹੈਗੇ ਹੈ ਕਿ ਜਿਨ੍ਹਾਂ ਦੇ ਵਿੱਚ ਨੇਚਰ ਚਾਹੇ ਨਾ ਮਿਲੇ, ਪਰ ਜ਼ਿੰਦਗੀ ਫਿਰ ਵੀ ਕੱਟੀ ਜਾਂਦੀ ਹੈ ਔਰ ਸੋਹਣੀ ਕੱਟੀ ਜਾਂਦੀ ਹੈ ਅਗਰ ਐਕਸੈਪਟੈਂਸ ਹੋਵੇ।
1: ਜਿਸ ਤਰ੍ਹਾਂ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਗੱਲ ਕੀਤੀ ਸੀ ਕਿ ਹਮੇਸ਼ਾ ਸਾਡੇ ਮਨ ਮੁਤਾਬਕ ਨਹੀਂ ਹੁੰਦਾ, ਅਤੇ ਇਸੇ ਤਰ੍ਹਾਂ ਹੀ ਰਿਸ਼ਤਿਆਂ ਦੇ ਵਿੱਚ ਵੀ ਹੁੰਦਾ ਹੈ ਕਿ ਕਈ ਵਾਰੀ ਓਪੋਜ਼ਿਟਸ ਚੀਜ਼ਾਂ ਹੁੰਦੀਆਂ ਨੇ, ਸਾਡੇ ਮਨ ਮੁਤਾਬਕ ਨਹੀਂ ਹੁੰਦਾ, ਕਈ ਵਾਰੀ ਬਹੁਤ ਸਾਰੇ ਜੋ ਝਗੜਿਆਂ ਦਾ ਕਾਰਨ ਇਹ ਗੱਲ ਵੀ ਬਣ ਜਾਂਦੀ ਹੈ ਕਿ ਇਹ ਮੇਰੇ ਵਾਂਗ ਕਿਉਂ ਨਹੀਂ ਹੈ, ਜਾਂ ਇਸ ਇਹ ਸ਼ੌਕ ਮੇਰੇ ਵਾਂਗ ਕਿਉਂ ਨਹੀਂ, ਇਸ ਅਲੱਗ ਸ਼ੌਕ ਕਿਉਂ ਨਹੀਂ, ਅਲੱਗ ਪਸੰਦ ਰੁਝਾਨ, ਅਲੱਗ ਸਭ ਕੁਝ ਅਲੱਗ ਕਿਉਂ ਹੈ।
3: ਇੱਕ ਪੂਨਮ ਜੀ, ਤੁਹਾਡੇ ਨਾਲ ਗੱਲ ਕਰਦਿਆਂ ਕਰਦਿਆਂ ਜਾਂ ਇਸ ਵਿਸ਼ੇ 'ਤੇ ਗੱਲ ਕਰਦਿਆਂ, ਇੱਕ ਮਸਲਾ ਸੁਣਨ 'ਚ ਆਇਆ ਸੀਗਾ, ਕਿਸੇ ਜੋੜੇ ਦਾ ਹੀ ਸੀਗਾ, ਕਿ ਉਹ ਜੋੜੇ ਨੇ ਜਦੋਂ ਇਨੀਸ਼ਲੀ ਮੈਰਿਜ ਹੋਈ ਹੈ ਨਾ, ਅਤੇ ਕੁੜੀ ਮੁੰਡੇ ਅੱਜ ਕੱਲ੍ਹ ਬੜੇ ਨਾ ਫਾਸਟ ਗੋਇੰਗ ਰੱਖਦੇ ਨੇ, ਉਹਨਾਂ ਲੱਗਦਾ ਕਿ ਰਿਸ਼ਤਾ ਫਟਾਫਟ ਬਣ ਜਾਵੇ, ਹੈ ਨਾ, ਅਤੇ ਸਾਰੇ ਸਾਡੇ ਉਹ ਮੈਨੂੰ ਸਮਝ ਲਵੇ, ਮੈਂ ਉਹਨੂੰ ਸਮਝ ਲਵਾਂ, ਫਟਾਫਟ ਹੋ ਜਾਵੇ, ਪਰ ਨਹੀਂ ਬਣੀ ਉਹਨਾਂ ਦੀ, ਅਤੇ ਉਹਨਾਂ ਨੇ ਅੱਗੋਂ ਅਪਲਾਈ ਕਰਤਾ ਡਾਇਵੋਰਸ ਲਈ, ਔਰ ਰੀਜ਼ਨ ਹੀ ਉਹਦੇ ਵਿੱਚ ਵਨ ਆਫ ਦਾ ਰੀਜ਼ਨ ਆ ਲਿਖਿਆ ਕਿ ਇਹ ਪੁਰਾਣੇ ਗਾਣੇ ਸੁਣਦੇ ਨੇ ਅਤੇ ਮੈਂ ਨਵੇਂ ਗਾਣੇ ਪੰਜਾਬੀ ਸੁਣਦੀ ਹਾਂ। ਉਹ ਮੈਨੂੰ ਜਦੋਂ ਇਸ, ਮੈਂ ਕਿਹਾ ਇਹ ਜ਼ਿੰਦਗੀ ਦੀ ਹਕੀਕਤ ਹੈ ਕਿ ਚੁਟਕਲਾ ਆ, ਜ਼ਿੰਦਗੀ ਹੈ, ਔਰ ਦੇ ਹੈਵ ਮੈਂਸ਼ਨਡ ਕਿ ਹਾਂਜੀ ਇਹ ਪੁਰਾਣੇ ਗਾਣੇ ਸੁਣਦੇ ਨੇ ਅਤੇ ਮੈਂ ਨਵੇਂ ਸੁਣ।
1: ਜਦੋਂ ਵੀ ਅਸੀਂ ਇਹ ਡਿਵੋਰਸ ਕੇਸਿਸ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਸੁਣਦੇ ਹਾਂ ਨਾ, ਉਹਦੇ ਵਿੱਚ ਇਹੋ ਜਿਹੇ ਬਹੁਤ ਸਾਰੇ ਦਿਲਚਸਪ ਕਿੱਸੇ ਸਾਹਮਣੇ ਆਉਂਦੇ ਨੇ, ਸਾਡੇ ਲਈ ਦਿਲਚਸਪ ਹੋ ਸਕਦੇ ਨੇ, ਪਰ ਉਹਨਾਂ ਦੇ ਲਈ ਦੇਖੋ ਇਹ ਲਾਈਫ ਚੇਂਜਿੰਗ ਮੂਮੈਂਟਸ ਹੁੰਦੇ ਨੇ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਤਣਾਅ ਲੈ ਕੇ ਆਉਂਦੇ ਨੇ। ਸੋ ਇਸ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਕੇ ਇਹ ਚੀਜ਼ਾਂ ਸਿੱਖਣ ਦੀ ਲੋੜ ਹੈ, ਐਕਸੈਪਟ ਕਰਨ ਦੀ ਲੋੜ ਹੈ। ਇੱਕ ਸੋਹਣਾ ਜਿਹਾ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਅਸੀਂ ਆਪਣਾ ਅੱਜ ਦਾ ਖਾਸ ਸਿਸਟਮ ਵੀ ਲੈ ਕੇ ਹਾਜ਼ਰ ਹੋਣਾ।
3: ਬਿਲਕੁਲ,
1: ਪਕਵਾਨ ਪਹਿਲਾ ਗੀਤ।

0: ਰੰਗ ਬਦਲ ਰਹੇ ਨੇ ਅਤੇ ਕਦੋਂ ਉਹ ਪੱਕ ਗਏ ਨੇ ਅਤੇ ਕਦੋਂ ਅਸੀਂ ਅਗਲਾ ਸਟੈਪ ਲੈਣਾ।
1: ਜੀ, ਅਗਲੇ ਸਟੈਪ 'ਚ ਅਸੀਂ ਗੈਸ ਬੰਦ ਕਰ ਲੈਣੀ ਹੈ
0: ਜੀ
1: ਔਰ ਇਹਨੂੰ ਠੰਡਾ ਕਰਨਾ ਇਸ ਮਟੀਰੀਅਲ ਨੂੰ ਵੀ।
0: ਠੀਕ ਹੈ ਜੀ।
1: ਤਾਂ ਸਾਡੇ ਕੋਲ ਤਿੰਨ ਮੇਜਰ ਇਨਗਰੀਡੀਐਂਟਸ ਨੇ, ਤਿੰਨੋਂ ਅਸੀਂ ਹੁਣ ਠੰਡਾ ਕਰ ਲਿਆ ਉਹਨਾਂ ਨੂੰ ਔਰ ਤਿੰਨਾਂ ਨੂੰ ਅਸੀਂ ਮਿਕਸ ਕਰਨਾ ਹੈ ਅਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਮਿਕਸ ਹੋ ਗਏ ਉਹਦੇ ਵਿੱਚ ਛੋਟੀ ਜਿਹੀ ਚੁਟਕੀ ਕਹਿ ਲਓ ਤੁਸੀਂ ਆਪਣੀ ਛੋਟੀ ਇਲਾਚੀ ਦੇ ਪਾਊਡਰ ਦੀ ਪਾ ਦੇਣੀ ਹੈ
0: ਜੀ।
1: ਅੱਜ ਕੱਲ੍ਹ ਉਹ ਵੀ ਮਾਰਕੀਟ 'ਚ ਬਣੀ ਬਣਾਈ ਮਿਲਦੀ ਪਈ ਹੈ
0: ਜੀ।
1: ਔਰ ਫਿਰ ਇਹਨਾਂ ਨੂੰ ਮਿਕਸ ਕਰ ਲੈਣਾ ਔਰ ਉਹਦੇ ਵਿੱਚ ਪਾ ਦਿਉ ਫਿਰ ਧਾਗੇ ਵਾਲੀ ਮਿਸ਼ਰੀ। ਜੇ ਉਹ ਨਹੀਂ ਪਾਉਣਾ ਚਾਹੁੰਦੇ ਤਾਂ ਜਿੱਦਾਂ ਦੀ ਵੀ ਤੁਸੀਂ ਇਹਦੇ ਵਿੱਚ ਖੰਡ ਪਾਉਣਾ ਚਾਹੁੰਦੇ ਹੋ, ਸ਼ੱਕਰ ਪਾਉਣੀ ਚਾਹੁੰਦੇ ਹੋ, ਜਿੱਦਾਂ ਦਾ ਵੀ ਮਿੱਠਾ ਤੁਹਾਡੇ ਘਰ ਚੱਲਦਾ ਤੁਹਾਨੂੰ ਸਵਾਦ ਲੱਗਦਾ ਉਹ ਪਾਓ ਔਰ ਉਹਨੂੰ ਅੱਛੇ ਤਰੀਕੇ ਨਾਲ ਰਲਾ ਕੇ ਅਤੇ ਉਹਨੂੰ ਤੁਸੀਂ ਡੱਬੇ 'ਚ ਬੰਦ ਕਰਕੇ ਰੱਖ ਲਓ ਔਰ ਫਿਰ ਤੁਸੀਂ 2 ਚਮਚ 2.5 ਚਮਚ ਸ਼ਾਮ ਵੇਲੇ ਦੁੱਧ ਨਾਲ ਖਾਓ। ਪੰਜੀਰੀ ਤਿਆਰ। ਔਰ ਠੰਡਕ ਦੀ ਠੰਡਕ ਪੇਟ ਲਈ ਸਭ ਤੋਂ ਵਧੀਆ ਆਈਟਮ ਹੈ, ਠੰਡੀ ਆਈਟਮ ਹੈਗੀ ਹੈ, ਇਹ ਕੋਈ ਗਰਮੀ ਨਹੀਂ ਕਰਦੀ ਕਿਉਂਕਿ ਇਹਦੇ ਵਿੱਚ ਅਸੀਂ ਪਾਇਆ ਸੱਤੂ
0: ਜੀ।
1: ਛੋਟੀ ਜਿਹੀ ਰੈਸਪੀ ਹੈ ਜਿਹੜੀ ਸਾਨੂੰ ਤਾਕਤ ਵੀ ਦੇਵੇਗੀ ਔਰ ਅੱਜ ਕੱਲ੍ਹ ਦੇ ਸੀਜ਼ਨ ਦੇ ਵਿੱਚ ਜਿੱਦਾਂ ਗਰਮੀ ਇੰਨੀ ਜ਼ਿਆਦਾ ਹੈਗੀ ਹੈ ਅਸੀਂ ਕਾਫੀ ਚੀਜ਼ਾਂ ਚਾਹੁੰਦੇ ਹਾਂ ਕਿ ਸਾਨੂੰ ਠੰਡਕ ਮਿਲੇ ਅਤੇ ਉਹਦੇ ਲਈ ਬਹੁਤ ਵਧੀਆ ਸਵਾਦ ਦਾ ਸਵਾਦ ਅਤੇ ਇਨਗਰੀਡੀਐਂਟਸ ਬਹੁਤ ਵਧੀਆ। ਇਹਨੂੰ ਥੋੜ੍ਹੀ ਜਿਹੀ ਇਹਦੇ ਵਿੱਚ ਆਪਣੀ ਸਹੂਲਤ ਦੇ ਅਕੋਰਡਿੰਗਲੀ, ਆਪਣੇ ਘਰ ਦੇ ਮੈਂਬਰਾਂ ਦੀ ਤਬੀਅਤ ਦੇ ਅਕੋਰਡਿੰਗਲੀ ਤੁਸੀਂ ਥੋੜ੍ਹਾ ਡਰਾਈ ਫਰੂਟ ਵੀ ਪਾ ਸਕਦੇ ਹੋ।
0: ਜੀ, ਬਹੁਤ ਵਧੀਆ ਗੱਲ ਹੈ ਜੀ, ਤੁਸੀਂ ਇੰਨੀ ਵਧੀਆ ਰੈਸਪੀ ਦੱਸੀ ਹੈ। ਸਿਹਤ ਨਾਲ ਜੁੜੀ ਹੋਈ ਰੈਸਪੀ ਹੈ, ਮੌਸਮ ਦੇ ਨਾਲ ਜੁੜੀ ਹੋਈ ਰੈਸਪੀ ਹੈ, ਇਸ ਦੇ ਵਿੱਚ ਭਰਪੂਰ ਤਾਕਤ ਹੈ। ਮਖਾਣੇ ਪਾਏ ਨੇ ਅਸੀਂ, ਠੰਡਕ ਹੈ, ਸੱਤੂ ਹੈ, ਕਿਉਂਕਿ ਅਤੇ ਇਹ ਜੋ ਚੀਜ਼ ਹੈ ਨਾ, ਅਸੀਂ ਕਈ ਵਾਰੀ ਇਸ ਹੁੰਦਾ ਹੈ ਵਾਕਈ ਕਿ ਜਦੋਂ ਸਰਦੀਆਂ ਦੇ ਵਿੱਚ ਅਸੀਂ ਪਿੰਨੀਆਂ ਬਣਾਉਂਦੇ ਹਾਂ ਤਾਂ ਬਹੁਤ ਹੀ ਵਧੀਆ ਲੱਗਦਾ ਹੈ, ਡੇਲੀ ਅਸੀਂ ਉਸਨੂੰ ਚਾਹ ਦੇ ਨਾਲ ਖਾਂਦੇ ਹਾਂ ਜਾਂ ਖਾਣੇ ਤੋਂ ਬਾਅਦ ਖਾਂਦੇ ਹਾਂ, ਪਰ ਗਰਮੀਆਂ ਦੇ ਵਿੱਚ ਕਮੀ ਜਿਹੀ ਮਹਿਸੂਸ ਹੁੰਦੀ ਹੈ। ਫਿਰ ਗਰਮੀਆਂ ਦੇ ਮੌਸਮ ਦੇ ਵਿੱਚ ਅਸੀਂ ਇਹ ਰੈਸਿਪੀ ਟਰਾਈ ਕਰ ਸਕਦੇ ਹਾਂ ਜਿਸ ਤਰ੍ਹਾਂ ਤੁਸੀਂ ਦੱਸੀ ਹੈ। ਮੈਨੂੰ ਲੱਗਦਾ ਹੈ ਕਿ ਇਹ ਬਣਾਉਣੀ ਵੀ ਆਸਾਨ ਹੀ ਹੈ, ਬਹੁਤ ਜ਼ਿਆਦਾ ਕੰਪਲੀਕੇਟਡ ਨਹੀਂ ਹੈ।
1: ਬਿਲਕੁਲ ਕੰਪਲੀਕੇਟਡ ਨਹੀਂ ਹੈ, ਕਾਫੀ ਚੀਜ਼ਾਂ 'ਤੇ ਸਾਨੂੰ ਹੁਣ ਦੇਖੋ ਜੀ, ਜਿੱਦਾਂ ਅਸੀਂ ਕਹਿ ਰਹੇ ਹਾਂ ਕਿ ਜ਼ਿੰਦਗੀ 'ਚ ਅਸੀਂ ਅੱਗੇ ਵੱਧਦੇ ਪਏ ਹਾਂ, ਹਰ ਚੀਜ਼ ਸਾਨੂੰ ਸੁੱਖ ਸੁਵਿਧਾਵਾਂ ਅਵੇਲੇਬਲ ਨੇ, ਅਤੇ ਇਹ ਸੁੱਖ ਸੁਵਿਧਾ ਹੀ ਹੈ ਕਿ ਸੱਤੂ ਵੀ ਬਣਿਆ ਬਣਾਇਆ ਮਿਲ ਗਿਆ ਤੁਹਾਨੂੰ, ਲਾਚੀ ਵੀ ਤੁਹਾਨੂੰ ਪੀਸੀ ਹੋਈ ਮਿਲ ਗਈ, ਹਰ ਚੀਜ਼ ਤਾਂ ਅੱਜ ਕੱਲ੍ਹ ਮਾਰਕੀਟ 'ਚ ਉਪਲਬਧ ਹੈਗੀ ਹੈ, ਅਤੇ ਆਪਣੇ ਆਪ ਹੀ ਚੀਜ਼ਾਂ ਫਿਰ ਸੌਖੀਆਂ ਵੀ ਲੱਗਦੀਆਂ ਨੇ ਬਣਾਉਣੀਆਂ। ਸਿਰਫ ਉਹ ਜਿਹੜਾ ਹੰਭਲਾ ਮਾਰਨਾ ਨਾ, ਜਿਹੜਾ ਰਸੋਈ ਤੱਕ ਜਾਣਾ ਅਤੇ ਉਹਦੇ ਵਿੱਚ ਔਰ ਮੈਂਟਲੀ ਆਪਣੇ ਆਪ ਨੂੰ ਪ੍ਰਿਪੇਅਰ ਕਰਨਾ ਕਿ ਅਸੀਂ ਬਣਾਉਣਾ, ਔਰ ਜਦੋਂ ਉਹ ਤੁਸੀਂ ਇੱਕ ਵਾਰੀ ਪ੍ਰਿਪੇਅਰ ਕਰ ਲਿਆ ਆਪਣੇ ਆਪ ਦੇ ਵਿੱਚ, ਔਰ ਪ੍ਰਿਪੇਅਰ ਕਰਨ ਵੇਲੇ ਪੂਨਮ ਜੀ ਸਿਰਫ ਇੱਕ ਚੀਜ਼ ਅਗਰ ਅਸੀਂ ਦਿਮਾਗ 'ਚ ਰੱਖੀਏ ਨਾ ਕਿ ਇਹਦਾ ਬੈਨੀਫਿਟ ਸਾਨੂੰ ਵੀ ਹੈ ਅਤੇ ਸਾਡੇ ਪਰਿਵਾਰ ਦੇ ਇੱਕ ਇੱਕ ਜੀਅ ਨੂੰ ਵੀ ਹੈ, ਫਿਰ ਸਾਨੂੰ ਉਹ ਹੰਭਲਾ ਮਾਰਨ ਦੇ ਵਿੱਚ ਬਹੁਤ ਫਾਇਦੇਮੰਦ ਹੁੰਦੀ ਹੈ।
0: ਬਿਲਕੁਲ ਜੀ, ਇਹ ਜਿਹੜੀਆਂ ਦੋ ਚੀਜ਼ਾਂ ਨੇ ਕਿ ਅਸੀਂ ਇੱਕ ਤਾਂ ਮਨ ਦੇ ਵਿੱਚ ਸ਼ੌਕ ਰੱਖੀਏ ਕੁਕਿੰਗ ਦਾ, ਜਿਨ੍ਹਾਂ ਨੂੰ ਸ਼ੌਕ ਹੁੰਦਾ ਨਾ, ਔਰ ਰਸੋਈ ਦੇ ਵਿੱਚ ਜਾਣ ਦਾ ਕੋਈ ਨਾ ਕੋਈ ਬਹਾਨਾ ਲੱਭ ਹੀ ਲੈਂਦੇ ਨੇ। ਦੂਸਰੀ ਗੱਲ ਜੋ ਤੁਸੀਂ ਕੀਤੀ ਹੈ, ਬਾਕੀ ਬਹੁਤ ਵੱਡਾ ਇੱਕ ਫੈਕਟਰ ਹੈ ਕਿ ਸਾਡੀ ਸਿਹਤ, ਜੋ ਘਰ ਦੇ ਵਿੱਚ ਅਸੀਂ ਚੀਜ਼ ਟਰਾਈ ਕਰਦੇ ਹਾਂ ਬਣਾਉਂਦੇ ਹਾਂ ਨਾ, ਉਸਦੀ ਅਲੱਗ ਹੀ ਪੌਸ਼ਟਿਕਤਾ, ਅਲੱਗ ਹੀ ਸਵਾਦ ਹੁੰਦਾ ਹੈ ਆਪਣੇ ਪਰਿਵਾਰ ਦੇ ਜੀਆਂ ਦੇ ਲਈ। ਆਪਣੇ ਹੱਥ ਦੇ ਨਾਲ ਕੁਛ ਵੀ ਬਣਾਉਂਦੇ ਹਾਂ ਜਦੋਂ ਅਸੀਂ ਟਰਾਈ ਕਰਦੇ ਹਾਂ ਤਾਂ ਉਹ ਹੋਰ ਵੀ ਜ਼ਿਆਦਾ ਸਵਾਦਿਸ਼ਟ ਹੋ ਜਾਂਦੀ ਹੈ। ਅਤੇ ਇੱਕ ਗੱਲ ਹੋਰ ਕਹਿਣੀ ਬਣਦੀ ਹੈ ਕਿ ਇਹ ਜਿਹੜੀ ਤੁਸੀਂ ਰੈਸਿਪੀ ਦੱਸੀ ਹੈ ਨਾ, ਘਰਾਂ ਦੇ ਵਿੱਚ ਸਾਰਿਆਂ ਨੂੰ ਖਾਣੇ ਤੋਂ ਬਾਅਦ ਮਿੱਠਾ ਖਾਣ ਦਾ ਜੋ ਸ਼ੌਕ ਹੁੰਦਾ ਹੈ, ਉਹ ਵੀ ਇਹ ਸ਼ੌਕ ਇਹ ਪਿੰਨੀ ਪੂਰਾ ਕਰੇਗੀ। ਅਤੇ ਇੱਕ ਗੱਲ ਹੋਰ ਹਰਪ੍ਰੀਤ, ਕਿ ਬਰਸਾਤਾਂ ਦੇ ਮੌਸਮ ਚੱਲ ਰਿਹਾ ਅਤੇ ਅਸੀਂ ਬਾਹਰਲਾ ਖਾਣਾ ਅਵੋਇਡ ਕਰੀਏ, ਅਤੇ ਖਾਸ ਤੌਰ 'ਤੇ ਸਟਰੀਟ ਫੂਡ ਜੋ ਸਾਨੂੰ ਬਹੁਤ ਹੀ ਸਵਾਦਿਸ਼ਟ ਲੱਗਦਾ ਹੈ। ਵੈਸੇ ਇੱਕ ਗੱਲ ਅਸੀਂ ਦੱਸੀਏ ਕਿ ਬਰਸਾਤਾਂ ਦੇ ਮੌਸਮ ਵਿੱਚ ਹੋਰ ਵੀ ਜ਼ਿਆਦਾ ਸਵਾਦਿਸ਼ਟ ਲੱਗਦਾ ਹੈ।
1: ਨਹੀਂ ਪਰ ਸਾਡੀਆਂ ਜਿਹੜੀਆਂ ਐਟਲੀਸਟ ਆਪਾਂ ਕਹਿ ਸਕਦੇ ਹਾਂ, ਪੂਨਮ ਜੀ ਤੁਸੀਂ ਵੀ ਮੇਰੇ ਨਾਲ ਸਹਿਮਤ ਹੀ ਹੋਵੋਗੇ ਕਿ ਵਸਦੇ ਵਿਹੜੇ ਨਾਲ ਜੁੜਨ ਵਾਲੇ ਹਰ ਇੱਕ ਸਾਡੇ ਜਿਹੜੇ ਲਿਸਨਰ ਨੇ, ਜਿਹੜੇ ਸੁਣਦੇ ਨੇ, ਪਿਆਰ ਨਾਲ ਸੁਣਦੇ ਨੇ ਪ੍ਰੋਗਰਾਮ, ਉਹ ਸਾਡੀ ਗੱਲ ਵੀ ਮੰਨਦੇ ਨੇ ਅਤੇ ਉਹਨਾਂ ਦੀਆਂ ਚਿੱਠੀਆਂ ਵੀ ਸਾਨੂੰ ਇਹ ਦੱਸਦੀਆਂ ਨੇ ਕਿ ਉਹ ਬਾਜ਼ਾਰੀ ਖਾਣਾ ਪਸੰਦ ਨਹੀਂ ਕਰਦੇ ਔਰ ਸਾਡੇ ਜਿਹੜੇ ਸਿਲਸਿਲੇ ਨੇ, ਪਕਵਾਨ ਹੋ ਗਿਆ, ਗੁਣਕਾਰੀ ਰਸੋਈ ਹੋ ਗਿਆ, ਉਹ ਸੁਣ ਸੁਣ ਕੇ ਉਹਨਾਂ ਨੂੰ ਪਤਾ ਚੱਲ ਗਿਆ ਕਿ ਹਾਂਜੀ ਸਾਡੀ ਰਸੋਈ ਬਹੁਤ ਵਧੀਆ ਚੀਜ਼ ਜਗ੍ਹਾ ਹੈਗੀ ਹੈ ਜਿੱਥੇ ਇੱਦਾਂ ਦੀਆਂ ਚੀਜ਼ਾਂ ਮੌਜੂਦ ਨੇ ਕਿ ਜੋ ਬਾਹਰ ਦੇ ਖਾਣੇ ਨੂੰ ਵੀ ਮਾਤ ਦੇ ਦਿੰਦੀਆਂ।
0: ਦੇਖੋ ਬਹੁਤ ਸਾਰੀਆਂ ਚੀਜ਼ਾਂ ਜੋ ਅਸੀਂ ਬਾਹਰ ਖਾਣ ਦੇ ਲਈ ਜਾਂਦੇ ਹਾਂ, ਬਰਗਰ ਹੋਏ, ਟਿੱਕੀ ਹੋਏ, ਜਾਂ ਫਿਰ ਅਸੀਂ ਨੂਡਲਸ ਜਾਂ ਕੁਛ ਉਹੋ ਜਿਹੀਆਂ ਚੀਜ਼ਾਂ ਬਾਹਰ ਖਾਣ ਦੇ ਲਈ ਜਾਂਦੇ ਹਾਂ ਨਾ, ਉਹ ਥੋੜ੍ਹੀ ਜਿਹੀ ਮਿਹਨਤ ਦੇ ਨਾਲ ਅਸੀਂ ਘਰ ਬਣਾ ਸਕਦੇ ਹਾਂ। ਅਤੇ ਵੈਸੇ ਤਾਂ ਹਰ ਮੌਸਮ ਦੇ ਵਿੱਚ ਸਾਨੂੰ ਇੰਝ ਕਰਨਾ ਚਾਹੀਦਾ ਹੈ, ਪਰ ਬਰਸਾਤ ਦੇ ਮੌਸਮ ਦੇ ਵਿੱਚ ਅਸੀਂ ਜ਼ਿਆਦਾ ਕੋਸ਼ਿਸ਼ ਕਰੀਏ ਕਿ ਬਾਹਰਲਾ ਖਾਣਾ ਕੰਪਲੀਟਲੀ ਬੰਦ ਕਰਕੇ ਘਰ ਦੇ ਵਿੱਚ ਹੀ ਖਾਣਾ ਬਣਾਈਏ, ਉਸ ਦੇ ਵਿੱਚ ਸਾਡੇ ਅੱਖਾਂ ਦੇ ਸਾਹਮਣੇ ਬਣਿਆ ਹੋਏਗਾ, ਆਪਣੇ ਹੱਥਾਂ ਦੇ ਨਾਲ ਬਣਿਆ ਹੋਏਗਾ, ਅਤੇ ਇਸ ਚੀਜ਼ ਦੀ ਗਰੰਟੀ ਤਾਂ ਪੂਰੀ ਹੋਏਗੀ ਕਿ ਸਾਡੇ ਲਈ ਪੂਰੀ ਤਰ੍ਹਾਂ ਸੇਫ ਹੈ।
1: ਔਰ ਜਦੋਂ ਵੀ ਅਸੀਂ ਕੋਈ ਇੱਦਾਂ ਦੀ ਰੈਸਿਪੀ ਬਣਾਉਂਦੇ ਹਾਂ, ਚਾਹੇ ਇਹ ਸੱਤੂਈ ਦੀ ਆਪਣਾ ਯੂਜ਼ ਕਰਕੇ ਪੰਜੀਰੀ ਹੀ ਅਸੀਂ ਬਣਾਈ ਹੈ, ਸਾਨੂੰ ਪਤਾ ਕਿ ਸਾਡੇ ਘਰ ਦੇ ਮੈਂਬਰ ਦੇ ਵਿੱਚ ਕਿਸੇ ਦਾ ਬੀਪੀ ਵਧਿਆ ਪਿਆ ਕਿ ਨਹੀਂ ਵਧਿਆ ਪਿਆ, ਤਾਂ ਅਸੀਂ

0: डेफिनेटली ड्राई फ्रूट किन्ना पाउणा, पाना भी है कि नहीं पाना,
1: जी
0: वो साडे चीज़ां साडे हाथ विच हैगियां ने।
1: बहुत वधिया।
0: तो ड्राई फ्रूट दी वरतों गर्मियां दे विच भी असीं कर सकदे हाँ। असीं बादाम जिहड़े पाने ने किसी भी इदां दी आइटम दे विच, वो बादाम थोड़े सोक कर लो, थोड़े भिओं के रख दो ते
1: जी
0: फिर उहनां दी वरतों करो। ईवन अखरोट भी असीं खा सकदे हाँ अज कल दे मौसम दे विच। रात नूं असीं उहनां नूं जे भिगो दईए ते सवेरे उठ के असीं उहनां दा सेवन कर सकदे हाँ। इदां दी चीज़ां दे विच उहनां नूं वी पा सकदे हाँ, है ना।
1: बिल्कुल सही कहा तुसीं, ते करना भी चाहिदा है। ते खास तौर ते सवाणियां नूं ना चीज़ां दी तत्तां दी बहुत ज़्यादा लोड़ हुंदी है परिवार दे सारे जीयां दे लई, तां ओह इह सब कुछ कर लैंदी है पर अक्सर अपने लई भुल जांदी है। सो कहण दा आखिर दे विच मकसद साडा इही है कि घर दे विच ही तुसीं चीज़ां बनाओ, ते इस मौसम दे विच बाहरलियां जो खाण पीण दी अवस्था ने उहनां नूं अवॉइड करो, सेहतमंद रहो ते मौसम दा आनंद माणो, जिस तरह असीं पहलां वी गल कीती है, तां ही साडे लई हर मौसम जिहड़ा ओह सुखावा बण के आ सकदा है।
0: ਤੇ ਇਸ ਮੌਸਮ ਦੇ ਵਿੱਚ ਜੇਕਰ ਤੁਹਾਨੂੰ ਕਿਧਰੇ ਬਾਹਰ ਜਾਣ ਦਾ ਸਬੱਬ ਤੁਹਾਡਾ ਬਣਦਾ ਪਿਆ ਹੈ, ਜਾਂ ਤੁਸੀਂ ਆਫਿਸ ਹੀ ਜਾਣਾ ਆ, ਬੱਚਿਆਂ ਨੂੰ ਤੁਸੀਂ ਸਕੂਲ ਭੇਜਣਾ, ਤੇ ਛੱਤਰੀ ਜ਼ਰੂਰ ਆਪਣੇ ਨਾਲ ਰੱਖੋ, ਉਹਨਾਂ ਨੂੰ ਜ਼ਰੂਰ।
1: ਕਿਸੇ ਵੀ ਵੇਲੇ ਲੋੜ ਪੈ ਸਕਦੀ
0: ਹਾਂਜੀ,
1: ਹੈ।
0: ਕਿਸੇ ਵੀ ਵੇਲੇ ਲੋੜ ਪੈ ਸਕਦੀ ਹੈ। ਰੇਨਕੋਟ ਦੀ ਵਰਤੋਂ ਕਰੋ। ਇਹ ਚੀਜ਼ਾਂ ਆਪਣੇ ਕੋਲ ਹੋਣਗੀਆਂ ਨਾ, ਫਿਰ ਬਾਹਰ ਜਾਣਾ ਔਖਾ ਨਹੀਂ ਲੱਗਦਾ। ਸਰ ਮਤਲਬ ਬਾਰਿਸ਼ਾਂ ਦੇ ਵਿੱਚ ਵੀ
1: ਜੀ
0: ਅਵੇਲੇਬਿਲਿਟੀ ਬਹੁਤ ਚੀਜ਼ਾਂ ਦੀ ਮਾਰਕੀਟ 'ਚ ਹੈਗੀ ਹੈ, ਸੋਹਣੀਆਂ ਸੋਹਣੀਆਂ ਚੀਜ਼ਾਂ ਅਵੇਲੇਬਲ ਨੇ। ਰੇਨੀ ਡੇ ਦੇ ਵਿੱਚ ਬੱਚਿਆਂ ਦੀਆਂ ਨਿੱਕੀਆਂ ਨਿੱਕੀਆਂ ਛੱਤਰੀਆਂ ਵੀ ਅੱਜ ਕੱਲ੍ਹ ਆਪਾਂ ਦੇਖ ਰਹੇ ਹੈਗੇ ਹਾਂ। ਤਾਂ ਹਰ ਚੀਜ਼ ਅਵੇਲੇਬਲ ਹੈ, ਸਿਰਫ ਥੋੜ੍ਹਾ ਜਿਹਾ ਆਪਣੇ ਅੱਖਾਂ ਦੇ ਅੱਗੋਂ ਪਰਦਾ ਹਟਾਓ ਔਰ ਮਾਰਕੀਟ ਨੂੰ ਸਹੀ ਇਸਤੇਮਾਲ ਕਰੋ, ਮਾਰਕੀਟ ਦਾ।
1: ਤੇ ਹੁਣ ਇਸੇ ਸੁਨੇਹੇ ਦੇ ਨਾਲ ਅਸੀਂ ਆਪਣੇ ਸਰੋਤਿਆਂ ਤੋਂ ਇਜਾਜ਼ਤ ਵੀ ਲੈਣੀ ਹੈ ਸਵਾਣੀਆਂ ਤੋਂ,
0: ਜੀ
1: ਤੇ ਕੱਲ ਫਿਰ ਨਵੇਂ ਸਾਥੀਆਂ ਦੇ ਨਾਲ ਨਵੇਂ ਸਿਲਸਿਲੇ ਲੈ ਕੇ ਇੱਕ ਵਾਰ ਫਿਰ ਵਾਸਤੇ ਬੜੇ ਪ੍ਰੋਗਰਾਮ 'ਚ ਹਾਜ਼ਰ ਹੋਵਾਂਗੇ। ਸੋ ਹਰਪ੍ਰੀਤ, ਅੱਜ ਦਾ ਇਹ ਪ੍ਰੋਗਰਾਮ ਖਤਮ ਕਰਨ ਦੇ ਲਈ ਇਜਾਜ਼ਤ,
0: ਜੀ
1: ਨਮਸਕਾਰ।
0: ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 1 ਵਜ ਰਹੇ, ਕੁਝ ਦੇਰ ਬਾਅਦ ਤੁਸੀਂ ਸਮਾਚਾਰ ਸੁਣੋਗੇ।

ਹੁਣ ਤੋਂ ਥੋੜ੍ਹੀ ਹੀ ਦੇਰ ਬਾਅਦ ਯਾਨੀ 1:15 ਤੋਂ ਲੈ ਕੇ 1:40 ਤੱਕ ਅਤੇ ਫਿਰ 2 ਵਜੇ ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ।

ਰੰਗਲੀ ਧਰਤੀ ਇਹ ਪ੍ਰੋਗਰਾਮ ਲੈ ਕੇ ਆਵਾਂਗੇ ਦੁਪਹਿਰ 2:30 ਵਜੇ। ਅੱਜ ਇਸ ਪ੍ਰੋਗਰਾਮ ਵਿੱਚ ਭਜਨ ਲਾਲ ਜੈਲਾ ਅਤੇ ਸਾਥੀ ਕੁਝ ਲੋਕ ਗੀਤ ਪੇਸ਼ ਕਰਨਗੇ।

ਆਪਣੀ ਦੂਜੀ ਸਭਾ ਦੇ ਪ੍ਰੋਗਰਾਮਸ ਲੈ ਕੇ ਆਵਾਂਗੇ ਸ਼ਾਮੀ 4 ਵਜੇ। ਤੇ ਸਭਾ ਦੇ ਸ਼ੁਰੂ ਵਿੱਚ ਮੁੱਖ ਸਮਾਚਾਰਾਂ ਤੋਂ ਬਾਅਦ ਤੁਸੀਂ ਸੁਣੋਗੇ ਕੁਝ ਹਿੰਦੀ ਫਿਲਮੀ ਗੀਤ। ਪ੍ਰੋਗਰਾਮ ਹੋਏਗਾ ਸਦਾ ਬਹਾਰ ਗੀਤ। ਸ਼ਾਮ 4:30 ਵਜੇ ਤੁਹਾਨੂੰ ਲੈ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਤੇ ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਸ਼ਾਮੀ 5:30 ਵਜੇ।

ਸਾਮੀ 6:30 ਵਜੇ ਦਿਹਾਤੀ ਪ੍ਰੋਗਰਾਮ ਲੈ ਕੇ ਆਵਾਂਗੇ। ਅੱਜ ਇਸ ਪ੍ਰੋਗਰਾਮ 'ਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ ਤੋਂ ਇਲਾਵਾ ਬਰਸਾਤਾਂ 'ਚ ਸਬਜ਼ੀਆਂ, ਇਸ ਵਿਸ਼ੇ 'ਤੇ ਜਾਣਕਾਰੀ ਦੇਣਗੇ ਡਾਕਟਰ ਦਿਲਪ੍ਰੀਤ ਤਲਵਾੜ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਹੀ ਪਲਾਂ ਬਾਅਦ 1:10 ਤੇ ਸੁਣੋ ਪ੍ਰਦੇਸ਼ਿਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪੰਚਾਇਤੀ ਰਾਜ ਮੰਤਰਾਲੇ ਦੇ ਸਕੱਤਰ ਵਿਵੇਕ ਭਾਰਦਵਾਜ ਨੇ ਅੱਜ ਦੇਸ਼ ਨੂੰ ਪਾਣੀ ਦੇ ਪ੍ਰਬੰਧ ਵਿੱਚ ਆਤਮ ਨਿਰਭਰ ਬਣਾਉਣ ਲਈ ਸਮੂਹਕ ਯਤਨਾਂ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਉਹ ਨਵੀਂ ਦਿੱਲੀ ਵਿੱਚ ਗ੍ਰਾਮ ਪੰਚਾਇਤਾਂ ਵੱਲੋਂ ਪਾਣੀ ਦੇ ਪ੍ਰਬੰਧ ਅਤੇ ਜਲ ਸੁਰੱਖਿਆ ਯੋਜਨਾ 'ਤੇ ਕਰਾਏ ਗਏ ਮੁੱਖ ਟ੍ਰੇਨਰਾਂ ਦੀ ਰਾਸ਼ਟਰੀ ਪੱਧਰ ਦੀ ਸਿਖਲਾਈ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਸ਼੍ਰੀ ਭਾਰਦਵਾਜ ਨੇ ਕਿਹਾ ਕਿ ਉਸਾਰੂ ਤਬਦੀਲੀ ਤਾਂ ਹੀ ਸੰਭਵ ਹੈ ਜਦੋਂ ਹਰ ਕੋਈ ਇੱਕ ਸਾਂਝੇ ਟੀਚੇ ਵੱਲ ਰਲ ਕੇ ਕੰਮ ਕਰੇ। ਇਸ ਪਹਿਲਕਦਮੀ ਨੂੰ ਇੱਕ ਮਹੱਤਵਪੂਰਨ ਕਦਮ ਦੱਸਦਿਆਂ ਉਹਨਾਂ ਕਿਹਾ ਕਿ ਮੰਤਰਾਲਾ ਕਰੀਬ 1.5 ਸਾਲਾਂ ਤੋਂ ਇਸ 'ਤੇ ਕੰਮ ਕਰ ਰਿਹਾ। ਉਹਨਾਂ ਨੇ ਹਿੱਸੇਦਾਰਾਂ ਨੂੰ ਸਿਖਲਾਈ ਪ੍ਰੋਗਰਾਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਪਾਣੀ ਨਾਲ ਸੰਬੰਧਿਤ ਪਹਿਲਕਦਮੀਆਂ ਨੂੰ ਆਪਣੇ ਆਪਣੇ ਖੇਤਰਾਂ ਵਿੱਚ ਲਾਗੂ ਕਰਕੇ ਪ੍ਰਾਪਤ ਗਿਆਨ ਨੂੰ ਵਰਤੋਂ ਵਿੱਚ ਲਿਆਉਣ ਦੀ ਅਪੀਲ ਕੀਤੀ। ਪੰਜਾਬ ਸਰਕਾਰ ਨੇ ਅੱਜ ਮੋਹਾਲੀ ਵਿਖੇ ਵਣ ਵਿਭਾਗ ਦੇ 516 ਕੱਚੇ ਵਰਕਰਾਂ ਅਤੇ ਡਰਾਈਵਰਾਂ ਨੂੰ ਪੱਕਾ ਕਰਨ ਦੇ ਨਿਯੁਕਤੀ ਪੱਤਰ ਸੌਂਪੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਿਯੁਕਤੀ ਪੱਤਰ ਵੰਡਣ ਦੇ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਉਹਨਾਂ ਨਾਲ ਵਣ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਮੁੱਖ ਵਣਪਾਲ ਧਰਮਿੰਦਰ ਸ਼ਰਮਾ ਵੀ ਨਾਲ ਹਾਜ਼ਰ ਸਨ। ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮਿਸ਼ਨ ਆਰੰਭ ਡਿਜੀਟਲ ਪਲੇਟਫਾਰਮਾਂ ਰਾਹੀਂ ਮਾਪਿਆਂ ਅਤੇ ਆਂਗਨਵਾੜੀ ਵਰਕਰਾਂ ਨੂੰ ਇੱਕ ਦੂਜੇ ਦੇ ਨੇੜੇ ਲਿਆ ਕੇ ਮੁੱਢਲੀ ਬਾਲ ਅਵਸਥਾ ਦੀ ਸਿੱਖਿਆ ਵਿੱਚ ਵੱਡੀ ਤਬਦੀਲੀ ਲਿਆ ਰਿਹਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪ੍ਰਥਮ ਅਤੇ ਰਾਕੇਟ ਲਰਨਿੰਗ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਮਿਸ਼ਨ ਆਰੰਭ ਪੰਜਾਬ ਭਰ ਵਿੱਚ ਵਟਸਐਪ ਆਧਾਰਿਤ ਘਰ ਬੈਠੇ ਸਿੱਖਣ ਦੇ ਪ੍ਰੋਗਰਾਮ ਰਾਹੀਂ 1,60,000 ਤੋਂ ਵੱਧ ਮਾਪਿਆਂ ਤੱਕ ਪਹੁੰਚ ਚੁੱਕਿਆ ਹੈ। ਪਰਿਵਾਰਾਂ ਨੂੰ ਸਿੱਧੇ ਤੌਰ 'ਤੇ ਸਰਲ, ਦਿਲਚਸਪ ਅਤੇ ਉਮਰ ਮੁਤਾਬਿਕ ਸਿੱਖਣ ਦੀਆਂ ਗਤੀਵਿਧੀਆਂ ਪ੍ਰਦਾਨ ਕਰਕੇ ਇਹ ਪਹਿਲਕਦਮੀ ਮਾਪਿਆਂ ਨੂੰ ਘਰ ਵਿੱਚ ਹੀ ਆਪਣੇ ਬੱਚਿਆਂ ਦੀ ਸਿੱਖਿਆ ਅਤੇ ਵਿਕਾਸ ਵਿੱਚ ਸਰਗਰਮੀ ਨਾਲ ਸਹਿਯੋਗ ਦੇਣ ਦੇ ਯੋਗ ਬਣਾ ਰਹੀ ਹੈ। ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੇ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਨੂੰ ਸਫਲਤਾ ਨਾਲ ਆਪਣੇ ਘੇਰੇ ਵਿੱਚ ਲਿਆ ਅਤੇ

ਐਸ਼ ਕਿੰਗ ਦੀ ਆਵਾਜ਼ ਵਿੱਚ ਫਿਲਮ ਦਿੱਲੀ ਸਿੱਖ 'ਚੋਂ ਲਿਆ ਗਿਆ ਗੀਤ ਤੁਸੀਂ ਸੁਣ ਰਹੇ ਸੀ, ਅਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਫਿਲਮ ਡੈਡੀ 'ਚੋਂ ਲਿਆ ਗਿਆ, ਆਵਾਜ਼ ਤਲਤ ਅਜੀਜ਼ ਦੀ।

ਤੁਸੀਂ ਸੁਣ ਰਹੇ ਪ੍ਰੋਗਰਾਮ ਫੌਜੀ ਵੀਰਾਂ ਲਈ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਅਗਲਾ ਗੀਤ ਆਉਂ ਤੁਹਾਨੂੰ ਸੁਣਾਉਂਦੀ ਹਾਂ ਫਿਲਮ ਰੌਕ ਸਟਾਰ 'ਚੋਂ ਲਿਆ ਗਿਆ, ਆਵਾਜ਼ ਮੋਹਿਤ ਚੌਹਾਨ ਦੀ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ, ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ ਓਟੀਟੀ ਐਪ ਨਾਓ ਐਂਡ ਵਾਚ ਫਾਰ ਫ੍ਰੀ।
3: ਕੀ ਕਿਹਾ, ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ, ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
4: ਫੌਜੀ ਵੀਰੋ, ਲਓ ਸੁਣੋ ਤੁੰਬਿਨ ਫਿਲਮ ਚੁਲਿਆ ਗਿਆ ਗੀਤ, ਆਵਾਜ਼ ਜਗਜੀਤ ਸਿੰਘ ਦੀ।

0: ਤੁਸੀਂ ਸੁਣ ਰਹੇ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ ਹਜੇ ਜਾਰੀ ਹੈ, ਸਮਾਂ ਹੋ ਰਿਹਾ ਹੁਣ ਤੋਂ ਕੁਝ ਹੀ ਪਹਿਲਾਂ ਬਾਅਦ 1:40 'ਤੇ ਸੁਣੋਗੇ ਪੰਜਾਬੀ ਖਬਰਾਂ, ਅਤੇ ਉਸ ਤੋਂ ਬਾਅਦ 1:50 'ਤੇ ਉਰਦੂ ਵਿੱਚ ਸਮਾਚਾਰ ਤੁਸੀਂ ਸੁਣੋਗੇ ਸਾਡੀ ਦਿੱਲੀ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਬਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਸਰਕਾਰ ਨੇ ਕਿਹਾ ਕਿ ਦੇਸ਼ ਦੀ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਸਿਰਫ ਇੱਕ ਮਹੀਨੇ ਵਿੱਚ ਭਾਰਤੀ ਸਮੁੰਦਰੀ ਫੌਜ ਵਿੱਚ 4 ਨਵੇਂ ਸਵਦੇਸ਼ੀ ਸਮੁੰਦਰੀ ਜਹਾਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ, ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅੱਜ 6 ਲੇਨ ਵਾਲੇ ਲਖਨਊ ਕਾਨਪੁਰ ਐਕਸਪ੍ਰੈਸ ਵੇਅ ਦਾ ਉਦਘਾਟਨ ਕਰਨਗੇ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਯੂਰਪ ਨਾਲ ਭਾਰਤ ਦੀ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਅੱਜ ਤੋਂ 17 ਜੁਲਾਈ ਤੱਕ ਸਪੇਨ, ਬੈਲਜੀਅਮ ਅਤੇ ਫਿਨਲੈਂਡ ਦੇ ਦੌਰੇ 'ਤੇ ਹੋਣਗੇ। ਇਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ IRGC ਨੇ ਜੋਰਡਨ, ਬਹਿਰੀਨ ਅਤੇ ਕੁਵੈਤ ਵਿੱਚ ਅਮਰੀਕੀ ਫੌਜੀ ਟਿਕਾਣੇ ਅਤੇ ਮਿਜ਼ਾਈਲ 'ਚ ਡਰੋਨ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਅਤੇ ਭਾਰਤ ਨੇ ਲਾਰਡਸ ਵਿਖੇ ਇੰਗਲੈਂਡ ਖਿਲਾਫ ਇੱਕੋ ਇੱਕ ਮਹਿਲਾ ਕ੍ਰਿਕਟ ਟੈਸਟ ਮੈਚ ਵਿੱਚ ਪਕੜ ਮਜ਼ਬੂਤ ਕਰ ਲਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਸਰਕਾਰ ਨੇ ਕਿਹਾ ਕਿ ਦੇਸ਼ ਦੀ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਸਿਰਫ ਇੱਕ ਮਹੀਨੇ ਵਿੱਚ ਭਾਰਤੀ ਸਮੁੰਦਰੀ ਫੌਜ ਵਿੱਚ 4 ਨਵੇਂ ਸਵਦੇਸ਼ੀ ਸਮੁੰਦਰੀ ਜਹਾਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹਨਾਂ ਵਿੱਚੋਂ ਨਵੀਨਤਮ ਜਹਾਜ਼ INS ਮਹਿੰਦਰਗਿਰੀ ਹੈ, ਜਿਸ ਨੂੰ ਇਸ ਮਹੀਨੇ ਦੀ 11 ਤਰੀਕ ਨੂੰ ਸਮੁੰਦਰੀ ਫੌਜ ਵਿੱਚ ਸ਼ਾਮਲ ਕੀਤਾ ਗਿਆ ਸੀ। ਉੱਚ ਸਵਦੇਸ਼ੀ ਸਮੱਗਰੀ ਨਾਲ ਬਣੇ ਇਹ ਜਹਾਜ਼ ਆਤਮ ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਨੇ ਅਤੇ ਦੇਸ਼ ਦੇ ਰੱਖਿਆ ਨਿਰਮਾਣ ਇਕੋਸਿਸਟਮ ਨੂੰ ਮਜ਼ਬੂਤ ਕਰਦੇ ਨੇ। ਇਹ ਸਮੁੰਦਰੀ ਸੁਰੱਖਿਆ ਅਤੇ ਸਮੁੰਦਰੀ ਆਰਥਿਕਤਾ ਨੂੰ ਹੁਲਾਰਾ ਦੇਣ ਦੇ ਨਾਲ ਨਾਲ ਇੱਕ ਮੋਹਰੀ ਸਮੁੰਦਰੀ ਤਾਕਤ ਵਜੋਂ ਦੇਸ਼ ਦੀ ਸਥਿਤੀ ਨੂੰ ਮਜ਼ਬੂਤ ਕਰਦੇ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ, ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅੱਜ 6 ਲੇਨ ਵਾਲੇ ਲਖਨਊ ਕਾਨਪੁਰ ਐਕਸਪ੍ਰੈਸ ਵੇਅ ਦਾ ਉਦਘਾਟਨ ਕਰਨਗੇ। 63 ਕਿਲੋਮੀਟਰ ਤੱਕ ਫੈਲਿਆ ਇਹ ਦੇਸ਼ ਦਾ ਦੂਜਾ ਸਭ ਤੋਂ ਲੰਬਾ ਐਲੀਵੇਟਡ ਕੋਰੀਡੋਰ ਐਕਸਪ੍ਰੈਸ ਵੇਅ ਹੈ। ਇਹ ਦੇਸ਼ ਦਾ ਪਹਿਲਾ ਐਕਸਪ੍ਰੈਸ ਵੇਅ ਵੀ ਹੈ ਜੋ ਸਵੈਚਾਲਿਤ ਅਤੇ ਰੋਬੋਟਿਕ ਮਸ਼ੀਨਰੀ ਦੀ ਵਰਤੋਂ ਰਾਹੀਂ ਬਣਾਇਆ ਗਿਆ ਹੈ। ਐਕਸਪ੍ਰੈਸ ਵੇਅ 120 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਲਈ ਤਿਆਰ ਕੀਤਾ ਗਿਆ ਹੈ ਅਤੇ ਵਾਹਨਾਂ ਦੀ ਰਫ਼ਤਾਰ ਦੀ ਨਿਗਰਾਨੀ ਲਈ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਸਿਸਟਮ ਨਾਲ ਲੈਸ ਹੈ। ਸਹਾਇਤਾ ਪ੍ਰਦਾਨ ਕਰਨ ਲਈ ਹਰ 2 ਕਿਲੋਮੀਟਰ 'ਤੇ ਐਮਰਜੈਂਸੀ ਕਾਲ ਬਾਕਸ ਲਗਾਏ ਗਏ ਨੇ। ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 24 ਘੰਟੇ ਕੰਮ

ਵਾਲੇ ਦੋ ਕੰਟਰੋਲ ਰੂਮ ਵੀ ਸਥਾਪਿਤ ਕੀਤੇ ਗਏ ਨੇ। ਇਹ ਐਕਸਪ੍ਰੈਸਵੇ ਲਖਨਊ ਅਤੇ ਕਾਨਪੁਰ ਵਿਚਕਾਰ ਸਫ਼ਰ ਦੇ ਸਮੇਂ ਨੂੰ ਘਟਾ ਕੇ ਸਿਰਫ 35 ਤੋਂ 40 ਮਿੰਟ ਕਰ ਦੇਵੇਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਤਾਮਿਲਨਾਡੂ ਵਿੱਚ ਅਮੋਨੀਆ ਗੈਸ ਲੀਕ ਘਟਨਾ ਤੋਂ ਪ੍ਰਭਾਵਿਤ ਝਾਰਖੰਡ ਦੇ ਮਜ਼ਦੂਰਾਂ ਨਾਲ ਸੰਬੰਧਿਤ ਮੁੱਦੇ ਦਾ ਨੋਟਿਸ ਲਿਆ ਹੈ। ਰਾਸ਼ਟਰਪਤੀ ਨੇ ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਦੇ ਸਰਕਾਰੀ ਵਕੀਲ ਸੰਜੀਵ ਕੁਮਾਰ ਅੰਬਸ਼ਟ ਵੱਲੋਂ ਦਾਇਰ ਪਟੀਸ਼ਨ ਤੋਂ ਬਾਅਦ ਅਜਿਹਾ ਕੀਤਾ ਹੈ। ਰਾਸ਼ਟਰਪਤੀ ਸਕੱਤਰੇਤ ਨੇ ਕਿਰਤ ਅਤੇ ਰੁਜ਼ਗਾਰ ਸਕੱਤਰਾਂ ਨੂੰ ਤੁਰੰਤ ਜ਼ਰੂਰੀ ਕਾਰਵਾਈ ਕਰਨ ਅਤੇ ਇਸ ਮਾਮਲੇ 'ਤੇ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਨੇ। ਪਟੀਸ਼ਨ ਵਿੱਚ ਝਾਰਖੰਡ ਦੇ ਪ੍ਰਭਾਵਿਤ ਮਜ਼ਦੂਰਾਂ ਦੀ ਸੁਰੱਖਿਆ ਵਾਪਸੀ ਦੇ ਨਾਲ ਨਾਲ ਵਿੱਤੀ ਸਹਾਇਤਾ ਮੁਆਵਜ਼ੇ ਅਤੇ ਪੁਨਰਵਾਸ ਦੀ ਵੀ ਮੰਗ ਕੀਤੀ ਗਈ ਹੈ। ਭਾਰਤ ਨੇ ਕਤਰ ਦੇ ਸਾਬਕ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦੇ ਦੇਹਾਂਤ 'ਤੇ ਸ਼ਰਧਾਂਜਲੀ ਦੇਣ ਲਈ ਅੱਜ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਉਹਨਾਂ ਦਾ ਕੱਲ੍ਹ ਦੇਹਾਂਤ ਹੋ ਗਿਆ ਸੀ। ਸੋਗ ਦੌਰਾਨ ਦੇਸ਼ ਭਰ ਦੀਆਂ ਉਹਨਾਂ ਸਾਰੀਆਂ ਇਮਾਰਤਾਂ 'ਤੇ ਰਾਸ਼ਟਰੀ ਝੰਡਾ ਅੱਧਾ ਚੁੱਕਿਆ ਰਹੇਗਾ, ਜਿੱਥੇ ਰਾਸ਼ਟਰੀ ਝੰਡਾ ਨਿਯਮਤ ਤੌਰ 'ਤੇ ਲਹਿਰਾਇਆ ਜਾਂਦਾ ਹੈ। ਅੱਜ ਕੋਈ ਵੀ ਅਧਿਕਾਰਤ ਮਨੋਰੰਜਨ ਪ੍ਰੋਗਰਾਮ ਨਹੀਂ ਆਯੋਜਿਤ ਕੀਤਾ ਜਾਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਅਤੇ ਕਿਹਾ ਕਿ ਉਹ ਇੱਕ ਦੂਰਦਰਸ਼ੀ ਨੇਤਾ ਸਨ ਜਿਨ੍ਹਾਂ ਨੇ ਕਤਰ ਨੂੰ ਵਿਕਾਸ ਅਤੇ ਖੁਸ਼ਹਾਲੀ ਦੀਆਂ ਨਵੀਆਂ ਉਚਾਈਆਂ 'ਤੇ ਪਹੁੰਚਾਇਆ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੰਸਦੀ ਮਾਮਲਿਆਂ ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਭਾਰਤ ਸਰਕਾਰ ਵੱਲੋਂ ਸੋਗ ਸੁਨੇਹਾ ਦੇਣ ਲਈ ਕਤਰ ਜਾ ਰਹੇ ਨੇ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਰਾਸ਼ਟਰੀ ਸਿਹਤ ਖੋਜ ਨੀਤੀ ਦੇ ਖਰੜੇ 'ਤੇ ਸੁਝਾਅ ਮੰਗੇ ਨੇ। ਇਸ ਦਾ ਉਦੇਸ਼ ਭਾਰਤ ਦੇ ਸਿਹਤ ਖੋਜ ਵਾਤਾਵਰਣ ਨੂੰ ਮਜ਼ਬੂਤ ਕਰਨ ਅਤੇ ਮਾਰਗਦਰਸ਼ਨ ਦੇਣ ਲਈ ਇੱਕ ਰਣਨੀਤਿਕ ਢਾਂਚਾ ਪ੍ਰਦਾਨ ਕਰਨਾ ਹੈ। ਇਹ ਨੀਤੀ ਇੱਕ ਭਰੋਸੇਯੋਗ, ਸਮਾਵੇਸ਼ੀ, ਆਤਮ ਨਿਰਭਰ ਅਤੇ ਪ੍ਰਭਾਵ ਮੁਖੀ ਸਿਹਤ ਖੋਜ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਹੈ ਜੋ ਜਨਤਕ ਸਿਹਤ ਜ਼ਰੂਰਤਾਂ ਪ੍ਰਤੀ ਸੰਵੇਦਨਸ਼ੀਲ ਅਤੇ ਜਵਾਬਦੇਹ ਹੋਏ। ਖਰੜੇ ਵਿੱਚ ਇੱਕ ਰਾਸ਼ਟਰੀ ਸਿਹਤ ਖੋਜ ਏਜੰਡਾ ਬਣਾਉਣ ਦੀ ਵੀ ਤਜਵੀਜ਼ ਹੈ। ਮੰਤਰਾਲੇ ਨੇ ਕਿਹਾ ਹੈ ਕਿ ਇਹ ਖਰੜਾ ਨੀਤੀ ਵੱਖ ਵੱਖ ਹਿੱਸੇਦਾਰਾਂ ਨਾਲ ਵਿਆਪਕ ਸਲਾਹ ਮਸ਼ਵਰੇ ਤੋਂ ਬਾਅਦ ਅਤੇ ਉਹਨਾਂ ਦੇ ਸੁਝਾਵਾਂ ਅਤੇ ਸਿਫਾਰਸ਼ਾਂ ਨੂੰ ਸ਼ਾਮਲ ਕਰਕੇ ਤਿਆਰ ਕੀਤੀ ਗਈ ਹੈ। ਮੰਤਰਾਲੇ ਨੇ 27 ਜੁਲਾਈ ਤੱਕ ਟਿੱਪਣੀਆਂ ਅਤੇ ਸੁਝਾਅ ਮੰਗੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @ANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅੱਜ ਤੋਂ 17 ਜੁਲਾਈ ਤੱਕ ਸਪੇਨ, ਬੈਲਜੀਅਮ ਅਤੇ ਫਿਨਲੈਂਡ ਦੇ ਦੌਰੇ 'ਤੇ ਹੋਣਗੇ। ਇਸ ਦੌਰੇ ਦੌਰਾਨ ਉਹ ਇੱਕ ਉੱਚ ਪੱਧਰੀ ਭਾਰਤੀ ਵਪਾਰਕ ਵਫਦ ਦੀ ਅਗਵਾਈ ਕਰਨਗੇ। ਵਣਜ ਅਤੇ ਉਦਯੋਗ ਮੰਤਰਾਲੇ ਨੇ ਕਿਹਾ ਕਿ ਇਸ ਦੌਰੇ ਦਾ ਉਦੇਸ਼ ਵਪਾਰ, ਨਿਵੇਸ਼, ਤਕਨਾਲੋਜੀ, ਨਵੀਨਤਾ ਅਤੇ ਸਥਿਰਤਾ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਯੂਰਪ ਨਾਲ ਭਾਰਤ ਦੀ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨਾ ਹੈ। ਦੌਰੇ ਦੇ ਪਹਿਲੇ ਪੜਾਅ ਵਿੱਚ ਸ੍ਰੀ ਗੋਇਲ ਅੱਜ ਸਪੇਨ ਜਾਣਗੇ। 14 ਅਤੇ 15 ਜੁਲਾਈ ਨੂੰ ਬੈਲਜੀਅਮ ਦੀ ਆਪਣੀ ਯਾਤਰਾ ਦੌਰਾਨ ਸ੍ਰੀ ਗੋਇਲ ਥੇਲਸ ਅਤੇ ਸਿਲੋਕਸ ਸਮੂਹ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਨਗੇ। ਉਹ ਭਾਰਤ ਯੂਰਪੀਅਨ ਯੂਨੀਅਨ ਵਪਾਰ ਗੋਲਮੇਜ਼ ਅਤੇ ਵਪਾਰ ਅਤੇ ਤਕਨਾਲੋਜੀ ਪ੍ਰੀਸ਼ਦ ਦੀ ਮੀਟਿੰਗ ਵਿੱਚ ਵੀ ਹਿੱਸਾ ਲੈਣਗੇ। ਆਪਣੇ ਦੌਰੇ ਦੇ ਤੀਜੇ ਪੜਾਅ ਵਿੱਚ ਸ੍ਰੀ ਗੋਇਲ 16 ਅਤੇ 17 ਜੁਲਾਈ ਨੂੰ ਫਿਨਲੈਂਡ ਦਾ ਦੌਰਾ ਕਰਨਗੇ। ਉਹ ਭਾਰਤ ਫਿਨਲੈਂਡ ਵਪਾਰ ਗੋਲਮੇਜ਼ ਵਿੱਚ ਹਿੱਸਾ ਲੈਣਗੇ। ਫਿਨਲੈਂਡ ਦੀ ਆਪਣੀ ਯਾਤਰਾ ਦੌਰਾਨ ਸ੍ਰੀ ਗੋਇਲ ਦੂਰ ਸੰਚਾਰ, ਉੱਨਤ ਨਿਰਮਾਣ, ਸਾਫ਼ ਸੁਥਰੀ ਊਰਜਾ, ਗਤੀਸ਼ੀਲਤਾ ਅਤੇ ਨਵੀਨਤਾ ਦੇ ਖੇਤਰਾਂ ਵਿੱਚ ਸਹਿਯੋਗ ਦੀ ਘੋਖ ਕਰਨ ਲਈ ਫਿਨਲੈਂਡ ਦੀਆਂ ਪ੍ਰਮੁੱਖ ਕੰਪਨੀਆਂ ਅਤੇ ਖੋਜ ਸੰਸਥਾਵਾਂ ਦਾ ਦੌਰਾ ਕਰਨਗੇ। ਵੀਅਤਨਾਮ ਦੇ ਫੂ ਕੋਕ ਟਾਪੂ ਨੇੜੇ ਕਿਸ਼ਤੀ ਪਲਟਣ ਦੀ ਘਟਨਾ ਵਿੱਚ ਜਾਨ ਗੁਆਉਣ ਵਾਲੇ 15 ਭਾਰਤੀ ਸੈਲਾਨੀਆਂ ਦੀਆਂ ਮ੍ਰਿਤਕ ਦੇਹਾਂ ਅੱਜ ਭਾਰਤ ਵਾਪਸ ਲਿਆਂਦੀਆਂ ਜਾਣਗੀਆਂ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਵੀਅਤਨਾਮ ਵਿੱਚ ਭਾਰਤੀ ਦੂਤਕਾਰ ਨੇ ਕਿਹਾ ਕਿ ਉਡਾਨ ਹੋ ਚੀ ਮਿਨ ਸਿਟੀ ਤੋਂ ਸਥਾਨਕ ਸਮੇਂ ਅਨੁਸਾਰ ਸ਼ਾਮੀ 6 ਵਜੇ ਰਵਾਨਾ ਹੋਏਗੀ ਅਤੇ ਭਾਰਤੀ ਸਮੇਂ ਅਨੁਸਾਰ ਰਾਤੀ ਲਗਭਗ 9:30 ਵਜੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇਗੀ। ਦੂਤਕਾਰ ਨੇ ਅੱਗੇ ਕਿਹਾ ਕਿ ਸੰਬੰਧਿਤ ਰਾਜ ਸਰਕਾਰਾਂ ਨੂੰ ਅੰਤਿਮ ਸੰਸਕਾਰ ਲਈ ਪੀੜਤ ਪਰਿਵਾਰਾਂ ਨਾਲ ਤਾਲਮੇਲ ਕਰਨ ਦੀ ਬੇਨਤੀ ਕੀਤੀ ਗਈ ਹੈ। ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ IRGC ਨੇ ਜੌਰਡਨ, ਬਹਿਰੀਨ ਅਤੇ ਕੁਵੈਤ ਵਿੱਚ ਅਮਰੀਕੀ ਫੌਜੀ ਟਿਕਾਣੇ 'ਤੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਈਰਾਨ ਨੇ ਇਸ ਨੂੰ ਅਮਰੀਕਾ ਵੱਲੋਂ ਹਾਲ ਹੀ ਵਿੱਚ ਇਸ 'ਤੇ ਫੌਜੀ ਟਿਕਾਣਿਆਂ 'ਤੇ ਕੀਤੇ ਗਏ ਹਮਲਿਆਂ ਦਾ ਜਵਾਬ ਕਰਾਰ ਦਿੱਤਾ ਹੈ। ਈਰਾਨ ਦੀ ਸਰਕਾਰੀ ਨਿਊਜ਼ ਏਜੰਸੀ ਅਨੁਸਾਰ ਇਸ ਕਾਰਵਾਈ ਵਿੱਚ ਜੌਰਡਨ ਦੇ ਪ੍ਰਿੰਸ ਹਸਨ ਹਵਾਈ ਅੱਡੇ, ਬਹਿਰੀਨ ਦੇ ਸ਼ੇਖ ਈਸਾ ਹਵਾਈ ਅੱਡੇ ਅਤੇ ਕੁਵੈਤ ਵਿੱਚ ਅਲੀ ਅਲ ਸਲੇਮ ਅਤੇ ਅਹਿਮਦ ਅਲ ਜਬੇਰ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ। IRGC ਨੇ ਦਾਅਵਾ ਕੀਤਾ ਹੈ ਕਿ ਇਸ ਨਾਲ ਈਂਧਨ ਡਿਪੂਆਂ, ਗੋਲਾ ਬਾਰੂਦ ਭੰਡਾਰ ਸਹੂਲਤਾਂ, ਭਲਾਈ ਹਵਾਈ ਰੱਖਿਆ ਪ੍ਰਣਾਲੀਆਂ ਅਤੇ ਰਡਾਰ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ। ਈਰਾਨ ਨੇ ਅਮਰੀਕਾ ਨੂੰ ਹੋਰਮੁਜ਼ ਸਟ੍ਰੇਟ ਵਿੱਚ ਕੋਈ ਹੋਰ ਫੌਜੀ ਕਾਰਵਾਈ ਕਰਨ ਵਿਰੁੱਧ ਚੇਤਾਵਨੀ ਵੀ ਦਿੱਤੀ ਹੈ। ਇਹ ਦਾਅਵੇ ਅਮਰੀਕੀ ਸੈਂਟਰਲ ਕਮਾਂਡ ਸੈਂਟਕੌਮ ਵੱਲੋਂ ਇੱਕ ਵੱਡੇ ਓਪਰੇਸ਼ਨ ਤੋਂ ਬਾਅਦ ਕੀਤੇ ਗਏ ਨੇ, ਜਿਸ ਵਿੱਚ ਈਰਾਨ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ, ਮਿਜ਼ਾਈਲ ਅਤੇ ਡਰੋਨ ਟਿਕਾਣਿਆਂ, ਤੱਟਵਰਤੀ

ਆਧਾਰ ਢਾਂਚੇ ਅਤੇ ਸਮੁੰਦਰੀ ਫੌਜ ਦੀਆਂ ਰਣਨੀਤਿਕ ਸੰਪਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਜੁਰਾਸਿਕ ਪਾਰਕ ਅਤੇ ਦ ਪਿਆਨੋ ਵਰਗੀਆਂ ਫਿਲਮਾਂ 'ਚ ਆਪਣੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਨਿਊਜ਼ੀਲੈਂਡ ਦੇ ਅਦਾਕਾਰ ਸੈਮ ਨੀਲ ਦਾ ਦੇਹਾਂਤ ਹੋ ਗਿਆ। ਉਹ 78 ਸਾਲਾਂ ਦੇ ਸਨ। ਉਹਨਾਂ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਅੱਜ ਸਿਡਨੀ ਵਿੱਚ ਅਚਾਨਕ ਇੱਕ ਅਣਕਿਆਸੀ ਮੈਡੀਕਲ ਸਥਿਤੀ ਤੋਂ ਬਾਅਦ ਦੇਹਾਂਤ ਹੋ ਗਿਆ। ਪੰਚਾਇਤੀ ਰਾਜ ਮੰਤਰਾਲੇ ਦੇ ਸਕੱਤਰ ਵਿਵੇਕ ਭਾਰਦਵਾਜ ਨੇ ਅੱਜ ਦੇਸ਼ ਨੂੰ ਪਾਣੀ ਪ੍ਰਬੰਧਨ ਵਿੱਚ ਆਤਮ ਨਿਰਭਰ ਬਣਾਉਣ ਲਈ ਸਮੂਹਕ ਯਤਨਾਂ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਉਹ ਨਵੀਂ ਦਿੱਲੀ ਵਿੱਚ ਗ੍ਰਾਮ ਪੰਚਾਇਤਾਂ ਲਈ ਆਯੋਜਿਤ ਜਲ ਪ੍ਰਬੰਧਨ ਅਤੇ ਜਲ ਸੁਰੱਖਿਆ ਯੋਜਨਾਬੰਦੀ ਬਾਰੇ ਮਾਸਟਰ ਟ੍ਰੇਨਰਸ ਲਈ ਇੱਕ ਰਾਸ਼ਟਰੀ ਪੱਧਰ ਦੇ ਸਿਖਲਾਈ ਪ੍ਰੋਗਰਾਮ ਦੇ ਉਦਘਾਟਨ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਭਾਰਦਵਾਜ ਨੇ ਕਿਹਾ ਕਿ ਅਰਥਪੂਰਨ ਤਬਦੀਲੀ ਤਾਂ ਹੀ ਸੰਭਵ ਹੈ ਜਦੋਂ ਹਰ ਕੋਈ ਇੱਕ ਸਾਂਝੇ ਉਦੇਸ਼ ਵੱਲ ਰਲ ਕੇ ਕੰਮ ਕਰੇ। ਇਸ ਪਹਿਲਕਦਮੀ ਨੂੰ ਇੱਕ ਮਹੱਤਵਪੂਰਨ ਕਦਮ ਦੱਸਦਿਆਂ ਉਹਨਾਂ ਕਿਹਾ ਕਿ ਮੰਤਰਾਲਾ ਲਗਭਗ 1.5 ਸਾਲ ਤੋਂ ਇਸ 'ਤੇ ਕੰਮ ਕਰ ਰਿਹਾ ਹੈ। ਉਹਨਾਂ ਨੇ ਭਾਗੀਦਾਰਾਂ ਨੂੰ ਸਿਖਲਾਈ ਪ੍ਰੋਗਰਾਮਾਂ ਵਿੱਚ ਸਰਗਰਮੀ ਨਾਲ ਸ਼ਾਮਲ ਹੋਣ ਅਤੇ ਆਪਣੇ ਆਪਣੇ ਇਲਾਕਿਆਂ ਵਿੱਚ ਪਾਣੀ ਸੰਬੰਧੀ ਪਹਿਲਕਦਮੀਆਂ ਕਰਕੇ ਹਾਸਲ ਗਿਆਨ

ਭਰਮਣ ਕੀਤਾ ਯੋਰ ਦਰਿਆਵਾਂ ਵਾਪ ਵਗਦੇ ਭਰ ਕੇ ਉਹ ਜਿਹੜੇ ਪਾਣੀ ਅੱਜ ਲੰਘ ਜਾਣੇ ਫੇਰ ਨੀ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਅੱਜ ਇਸ ਪ੍ਰੋਗਰਾਮ 'ਚ ਤੁਸੀਂ ਭਜਨ ਲਾਲ ਜੈਲਾ ਅਤੇ ਸਾਥੀਆਂ ਦੇ ਆਵਾਜ਼ਾਂ ਵਿੱਚ ਕੁਝ ਲੋਕ ਗਾਥਾਵਾਂ ਸੁਣ ਰਹੇ ਹੋ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਪ੍ਰੋਗਰਾਮ 'ਚ ਭਜਨ ਲਾਲ ਜੈਲਾ ਅਤੇ ਸਾਥੀਆਂ ਕੋਲੋਂ ਕੁਝ ਲੋਕ ਗਾਥਾਵਾਂ ਤੁਸੀਂ ਸੁਣ ਰਹੇ ਸੀ। ਮੀਡੀਅਮ ਵੇਵ 343.6 meters ਯਾਨੀ 833 kHz 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 3 ਵੱਜ ਰਹੇ ਨੇ। ਸਾਡੀ ਹੁਣ ਅੱਜ ਦੀ ਇਹ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਆਪਣੀ ਅਗਲੀ ਸਭਾ ਦੇ ਪ੍ਰੋਗਰਾਮਸ ਲੈ ਕੇ ਸ਼ਾਮੀ 4 ਵਜੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਨਮਸਕਾਰ।
1: DTS ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ। ਸੁਪਰੀਮ ਕੋਰਟ ਨੇ ਅਯੋਧਿਆ ਰਾਮ ਚੰਦਰ 'ਚ ਕਥਿਤ ਦਾਨ ਚੋਰੀ ਦੇ ਮਾਮਲੇ 'ਚ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ SIT ਨੂੰ ਜਾਂਚ ਸਬੰਧੀ ਦਰਜਾ ਰਿਪੋਰਟ ਸੌਂਪਣ ਲਈ ਕਿਹਾ ਏ। ਸਰਕਾਰ ਨੇ ਕਿਹਾ ਹੈ ਕਿ ਦੇਸ਼ ਦੀ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਸਿਰਫ ਇੱਕ ਮਹੀਨੇ ਵਿੱਚ ਭਾਰਤੀ ਸਮੁੰਦਰੀ ਫੌਜ ਨੂੰ 4 ਨਵੇਂ ਸਵਦੇਸ਼ੀ ਸਮੁੰਦਰੀ ਜਹਾਜ਼ਾਂ ਨੂੰ ਸ਼ਾਮਿਲ ਕੀਤਾ ਗਿਆ ਏ। ਰੱਖਿਆ ਮੰਤਰੀ ਰਾਜਨਾਥ ਸਿੰਘ, ਸੜਕ ਆਵਾਜਾਈ ਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਯ ਨਾਥ ਅੱਜ 6 ਲੇਨ ਵਾਲੇ ਲਖਨਊ ਕਾਨਪੁਰ ਐਕਸਪ੍ਰੈਸ ਵੇ ਦਾ ਉਦਘਾਟਨ ਕਰਨਗੇ। ਵਣਜ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਯੂਰਪ ਨਾਲ ਭਾਰਤ ਦੀ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਅੱਜ ਤੋਂ 17 ਜੁਲਾਈ ਤੱਕ ਸਪੇਨ, ਬੈਲਜੀਅਮ ਅਤੇ ਫਿਨਲੈਂਡ ਦੇ ਦੌਰੇ ਤੇ ਹੋਣਗੇ। ਇਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ IRGC ਨੇ ਜਾਰਡਨ, ਬਹਿਰੀਨ ਅਤੇ ਕੁਵੈਤ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਅਤੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਪੰਜਾਬ ਸਰਕਾਰ ਨੇ ਅੱਜ ਮੋਹਾਲੀ ਵਿਖੇ ਵਣ ਵਿਭਾਗ ਦੇ 516 ਕੱਚੇ ਵਰਕਰਾਂ ਅਤੇ ਡਰਾਈਵਰਾਂ ਨੂੰ ਪੱਕਾ ਕਰਨ ਦੇ ਨਿਯੁਕਤੀ ਪੱਤਰ ਸੌਂਪੇ। ਪੰਜਾਬ ਦੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮਿਸ਼ਨ ਆਰੰਭ ਡਿਜੀਟਲ ਪਲੇਟਫਾਰਮਾਂ ਰਾਹੀਂ ਮਾਪਿਆਂ ਅਤੇ ਆਂਗਨਵਾੜੀ ਵਰਕਰਾਂ ਨੂੰ ਇੱਕ ਦੂਜੇ ਦੇ ਨੇੜੇ ਲਿਆ ਕੇ ਮੁੱਢਲੀ ਬਾਲ ਅਵਸਥਾ ਦੀ ਸਿੱਖਿਆ ਵਿੱਚ ਵੱਡੀ ਤਬਦੀਲੀ ਲਿਆ ਰਿਹਾ ਏ। ਸਰਕਾਰ ਨੇ ਸੋਸ਼ਲ ਮੀਡੀਆ ਤੇ ਫੈਲ ਰਹੇ ਇੱਕ ਗੂਗਲ ਫਾਰਮ ਦਾ ਖੰਡਨ ਕੀਤਾ ਹੈ ਜਿਸ ਵਿੱਚ ਡਾਕਟਰਾਂ ਅਤੇ ਹੋਰ ਪੇਸ਼ੇਵਰਾਂ ਲਈ ਇੰਟਰਨਸ਼ਿਪ ਦੀ ਪੇਸ਼ਕਸ਼ ਕਰਨ ਦਾ ਝੂਠਾ ਦਾਅਵਾ ਕੀਤਾ ਗਿਆ ਏ। ਪੁਲਿਸ ਟੀਮਾਂ ਨੇ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ 498 ਦਿਨ ਵੀ ਜਾਰੀ ਰੱਖਦਿਆਂ ਕੱਲ 69 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 829 ਗ੍ਰਾਮ ਹੈਰੋਇਨ, 565 ਨਸ਼ੀਲੀਆਂ ਗੋਲੀਆਂ ਅਤੇ 5,250 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਤੇ ਭਾਰਤ ਨੇ ਲਾਰਡਸ ਵਿਖੇ ਇੰਗਲੈਂਡ ਖਿਲਾਫ਼ ਇੱਕੋ ਇੱਕ ਮਹਿਲਾ ਕ੍ਰਿਕਟ ਟੈਸਟ ਮੈਚ ਵਿੱਚ ਪਕੜ ਮਜ਼ਬੂਤ ਕਰ ਲਈ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ। DTS ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਹੈ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਅਤੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਆਪਾਂ ਤੁਹਾਡੀ ਚਿੱਠੀਆਂ ਪੜ੍ਹ ਕੇ। ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਇਸ ਪ੍ਰੋਗਰਾਮ ਵਿੱਚ ਤੁਸੀਂ ਕਿਸ ਤਰ੍ਹਾਂ ਸ਼ਿਰਕਤ ਕਰ ਸਕਦੇ ਹੋ। ਜੇ ਬਿਲਕੁਲ ਸ਼ਿਰਕਤ ਕਰਨ ਦੇ ਲਈ ਪੋਸਟਕਾਰਡ ਰਾਹੀਂ ਤੁਸੀਂ ਪਹੁੰਚ ਸਕਦੇ ਹੋ। ਪੋਸਟਕਾਰਡ ਦੇ ਐਡਰੈਸ ਵਾਲੇ ਪਾਸੇ ਤੁਸੀਂ ਆਪਣਾ ਜੋ ਹੈ ਇਸ ਪ੍ਰੋਗਰਾਮ ਦਾ ਨਾਂ ਅਤੇ ਐਡਰੈਸ ਲਿਖ ਕੇ ਤੁਸੀਂ ਪਹੁੰਚ ਸਕਦੇ ਹੋ। ਪ੍ਰੋਗਰਾਮ ਦਾ ਨਾਂ ਚਿੱਠੀਆਂ ਮਿੱਠੀਆਂ, ਮੈਨੀਫੈਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ 1440001 ਅਤੇ ਦੂਜੇ ਪਾਸੇ ਆਪਣੀ ਜਗ੍ਹਾ ਦਾ ਨਾਂ ਅਤੇ ਗੀਤ ਦੇ ਬੋਲ ਲਿਖ ਕੇ ਸਾਨੂੰ ਚਿੱਠੀ ਭੇਜ ਦਿਓ। ਲਿਖ ਰਹੇ ਨੇ ਸ਼੍ਰੀ ਗੰਗਾਨਗਰ ਤੋਂ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ ਅਤੇ ਨਰੇਸ਼ ਕੁਮਾਰ ਸ਼ਰਮਾ। ਜ਼ਿਲ੍ਹਾ ਫਜ਼ਿਲਕਾ ਤੋਂ ਲਿਖ ਰਹੇ ਨੇ ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਮ ਗਿੱਲ, ਸੁਖਮਨ ਗਿੱਲ, ਕਮਲਦੀਪ ਗਿੱਲ, SK ਸ਼ਰਮਾ, ਜਗਤਾਰ ਟੇਲਰ ਅਤੇ ਸਾਰੇ ਸਾਥੀ। ਜ਼ਿਲ੍ਹਾ ਮੁਕਤਸਰ ਪਿੰਡ ਮੌਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ ਮੋਹਲਾ, ਦਰਸ਼ਨ ਬਰਾੜ, ਮਲਕੀ

ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਤੇ ਰਮਨ ਗਿੱਲ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ? ਪੰਚਕੂਲਾ ਸੈਕਟਰ 9 ਤੋਂ ਲਿਖ ਰਹੇ ਨੇ ਆਸ਼ੂ ਚੂਗ, ਅਸ਼ਵਨੀ ਚੁਗ, ਗੋਵਿੰਦ, ਟੋਨੀ, ਲਵ, ਰਾਧੇ ਤੇ ਭਾਵਿਕਾ। ਅਮਰਗੜ੍ਹ ਤਹਿਸੀਲ ਸਾਧੂਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ, ਖੁਸ਼ਪ੍ਰੀਤ, ਗੁਰਨੂਰ, ਹਰਵਿੰਦਰ, ਰਾਜਾ ਸਿੰਘ, ਕੁਲਵਿੰਦਰ ਕੌਰ ਤੇ ਐਸ ਕੇ ਮਾਨ। ਤੇ ਇਹਨਾਂ ਸਾਰਿਆਂ ਦੀ ਫਰਮਾਇਸ਼ ਤੇ ਸੁਣਾ ਰਹੇ ਜੀ ਐਮੀ ਵਿਰਕ ਤੇ ਬੀ ਪ੍ਰਾਗ ਦੀ ਆਵਾਜ਼ ਵਿੱਚ ਇਹ ਗੀਤ।

ਟੀਟੀਐਸਜੀ ਪੰਜਾਬੀ ਪ੍ਰਸਾਰਣ ਸੇਵਾ ਤੇ ਚੱਲ ਰਿਹਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਤੇ ਮਹਿਜ ਤੁਹਾਡੀ ਦੋਸਤ ਕ੍ਰਿਤਿਕਾ ਕੌਸ਼ਲ ਲਿਖ ਰਹੇ ਨੇ ਸਾਨੂੰ ਗਿੱਦੜ ਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਬੇਬੀ ਹਿਨਾਸ਼ਾ ਤੇ ਬੇਬੀ ਕੈਰਵੀ। ਪਿੰਡ ਖੈਰਕਾ ਸਿਰਸਾ ਤੋਂ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਣ, ਹਨੀ ਲੋਟ ਤੇ ਦਰਸ਼ਨ ਲੋਟ। ਮਲੋਟ ਤੋਂ ਲਿਖ ਰਹੇ ਨੇ ਗੈਵੀਗਿੱਲ, ਅਮਨ। ਬੁਰਜ ਸਿੱਧਵਾਂ ਮਲੋਟ ਤੋਂ ਸਰਬਜੋਤ ਸਿੱਧੂ ਤੇ ਅਭਿਤਾਜ। ਖਾਨੇ ਦੀ ਢਾਬ ਤੋਂ ਲਿਖ ਰਹੇ ਨੇ ਸ਼ਮਸ਼ੇਰ ਤੇ ਸਾਰੇ ਸਾਥੀ। ਪਿੰਡ ਕੁੜਿਆਣਾ ਤੋਂ ਲਿਖ ਰਹੇ ਨੇ ਪੋਲਾ ਸਿੰਘ ਸੁਹਾਗ, ਸੁਖਮੰਦਰ ਕੌਰ, ਮਨਜੀਤ ਸਿੰਘ, ਅੰਮ੍ਰਿਤਪਾਲ ਕੌਰ, ਰਿਤਮਨਜੋਤ ਤੇ ਸਾਰਾ ਪਰਿਵਾਰ। ਮੋਰਲ ਟਾਊਨ ਕਰਨਾਲ ਤੋਂ ਲਿਖ ਰਹੇ ਨੇ ਸੁਧੀਰ ਨੂਤਨ, ਮਾਇਆ ਕੁਮਾਰ, ਸੰਦੀਪ ਗੁਗਲਾਨੀ, ਆਸ਼ਾ ਗੁਗਲਾਨੀ, ਹਰੀਪਾਲ, ਸੁਨੀਤਾ ਜੈਨ ਤੇ ਸਾਰਾ ਪਰਿਵਾਰ। ਸੁਨਾਰੇ ਜੀ ਇਹਨਾਂ ਸਾਰਿਆਂ ਨੂੰ ਇਹ ਗੀਤ, ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਕਈ ਵਾਰ ਪਿਆਰ ਵਿੱਚ ਕਹਿਣ ਦੀ ਜ਼ਰੂਰਤ ਹੀ ਨਹੀਂ ਪੜਦੀ ਕਿਉਂਕਿ ਅੱਖਾਂ ਸਭ ਕੁਝ ਬਿਆਨ ਕਰ ਜਾਂਦੀਆਂ ਨੇ। ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਅਤੇ ਚਿੱਠੀਆਂ ਪਹੁੰਚ ਚੁੱਕੀਆਂ ਨੇ। ਲਿਖ ਰਹੇ ਨੇ ਪੁਰਾਣੀ ਮੰਡੀ ਮੁੱਲਾਪੁਰ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਅਭਿਸ਼ੇਕ, ਗੌਤਮ, ਰਸਗੁੱਲਾ ਅਤੇ ਨਗੀਨਾ ਜੈਨ। ਮੁੱਲਾਪੁਰ ਮੰਡੀ ਤੋਂ ਲਿਖ ਰਹੇ ਨੇ ਕ੍ਰਿਸ਼ਨ ਕੁਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ, ਆਸ਼ੀਸ਼, ਬਿੱਟੂ ਅਤੇ ਦੀਪਕ। ਮੁੱਲਾਪੁਰ ਦਾਕਾ ਮੰਡੀ ਤੋਂ ਕ੍ਰਿਸ਼ਨ ਕੁਪਾਲ ਸ਼ਰਮਾ, ਟੀਟੂ ਜੈਨ, ਜੇ ਬੀ ਰਾਓ, ਮਨੋਜ ਜੈਨ, ਸਮਤਾ ਅਤੇ ਅਰਿਹੰਤ ਅਤੇ ਸਾਰਾ ਪਰਿਵਾਰ। ਲਿਖ ਰਹੇ ਨੇ ਗੁਰੂ ਗੋਬਿੰਦ ਸਿੰਘ ਨਗਰ ਪੂੰਚੋਂ ਕੈਂਚੀਆਂ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ ਦਮਨ ਅਤੇ ਅਭਿਜੋਤ। ਸਾਧੂਲ ਸ਼ਹਿਰ ਤੋਂ ਲਿਖ ਰਹੇ ਨੇ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼ ਅਤੇ ਵੇਦ ਪ੍ਰਕਾਸ਼ ਚੌਹਾਨ। ਲਿਖ ਰਹੇ ਨੇ ਰਾਜਸਥਾਨ ਤੋਂ ਰਾਜੂ ਟੁਟੇਚਾ, ਖੁਸ਼ਦਿਲ, ਉਰਮਿਲਾ, ਗੁੱਡੂ, ਜੀਨੂ, ਮਨੂ, ਅਦਿੱਤੇ, ਭੂਮੀ, ਰਾਖੀ ਅੰਮ੍ਰਿਤ, ਸ਼ਿਵ ਸਿੱਠੀ, ਕਰਨਪੁਰੀ ਅਤੇ ਨਾਲ ਇਹਨਾਂ ਦੇ ਸਮਾਈਲ ਟੁਟੇਜਾ। ਰਿੰਗਨੀ ਛੱਤੀਸਗੜ੍ਹ ਤੋਂ ਲਿਖ ਰਹੇ ਨੇ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ, ਅਤੇ ਇਹਨਾਂ ਸਾਰਿਆਂ ਨੂੰ ਸੁਣਾ ਰਹੇ ਹਾਂ ਜੀ ਗੁਰਦਾਸ ਮਾਨ ਅਤੇ ਸ਼੍ਰੇਆ ਘੋਸ਼ਾਲ ਦੀ ਆਵਾਜ਼ ਵਿੱਚ ਇਹ ਗੀਤ।

ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਤੇ ਲਓ ਜੀ ਲਿਖ ਰਹੇ ਨੇ ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੋਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ ਤੇ ਜੀ ਐਸ ਰਾਮਗੜੀਆ। ਫਰੀਦਕੋਟ ਤੋਂ ਲਿਖ ਰਹੇ ਨੇ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ ਤੇ ਗੁਰਲੀਨ ਤੇ ਸਾਰਾ ਗੁਰਲੀਨ ਪਰਿਵਾਰ। ਮਲੋਟ ਕੈਂਪ ਤੋਂ ਸਤੀਸ਼ ਮਿਗਲਾਨੀ, ਸੀਮਾ, ਅਨਮੋਲ, ਧਰਮਪਾਲ, ਵੀਰ ਸਿੰਘ ਲਾਟੀ, ਲਖਵਿੰਦਰ, ਮਹਾਵੀਰ ਸੰਧੂ, ਗੁਰਚਰਨ ਗਰੋਵਰ ਤੇ ਰਮੇਸ਼ ਮਿਗਲਾਨੀ। ਪਿੰਡ ਕੁੜਿਆਣਾ ਤੋਂ ਲਿਖ ਰਹੇ ਨੇ ਭੋਲਾ ਸਵਾਗ, ਡਾਕਟਰ ਅਮਨਜੀਤ, ਸੁਖਮੰਦਰ ਕੌਰ, ਅੰਮ੍ਰਿਤਪਾਲ ਕੌਰ, ਰਿਤਵਨਜੋਤ ਤੇ ਗੁਰਤੇਸਵਰ। ਆਦਰਸ਼ ਨਗਰ ਮਲੋਟ ਤੋਂ ਲਿਖ ਰਹੇ ਨੇ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ, ਸੌਰਵ ਤੇ ਨਾਲ ਇਹਨਾਂ ਦੇ ਸ਼ਾਇਨਾ ਤੇ ਨਿਵਾਨ ਸ਼ਰਮਾ। ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ ਤੇ ਇਹਨਾਂ ਸਾਰਿਆਂ ਨੂੰ ਸੁਣਾ ਰਹੇ ਹਾਂ। ਪ੍ਰਭ ਗਿੱਲ ਦੀ ਆਵਾਜ਼ ਵਿੱਚ ਇਹ ਗੀਤ ਹੈ, ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਅਤੇ ਕਿਸੇ ਦੇ ਬਗੈਰ ਰਿਹਾ ਵੀ ਨਹੀਂ ਜਾਂਦਾ ਅਤੇ ਤੁਹਾਨੂੰ ਵੀ ਪਤਾ ਹੈ ਕਿ ਤੁਸੀਂ ਇਸ ਪ੍ਰੋਗਰਾਮ ਦੇ ਬਿਨਾਂ ਰਹਿ ਵੀ ਨਹੀਂ ਸਕਦੇ ਅਤੇ ਰੋਜ਼ ਦੇ ਰੋਜ਼ ਇਸ ਪ੍ਰੋਗਰਾਮ ਨੂੰ ਜਿਸਦਾ ਨਾਂ ਚਿੱਠੀਆਂ ਮਿੱਠੀਆਂ ਜੋ ਹੈ ਤੁਸੀਂ ਰੋਜ਼ ਦੇ ਰੋਜ਼ ਸੁਣਦੇ ਹੋ ਅਤੇ ਚਿੱਠੀਆਂ ਭੇਜਦੇ ਹੋ। ਚਿੱਠੀਆਂ ਭੇਜਣ ਦੇ ਲਈ ਇੱਕ ਵਾਰ ਪਤਾ ਨੋਟ ਕਰ ਲਓ। ਪ੍ਰੋਗਰਾਮ ਦਾ ਨਾਂ ਲਿਖਣਾ ਹੈ ਜੀ ਪੋਸਟ ਕਾਰਡ 'ਤੇ ਐਡਰੈਸ ਵਾਲੇ ਪਾਸੇ। ਪ੍ਰੋਗਰਾਮ ਦਾ ਨਾਂ ਚਿੱਠੀਆਂ ਮਿੱਠੀਆਂ, ਮੈਨੀਫੈਸਟ੍ਰੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿੰਨ ਕੋਡ 1440001। ਅਤੇ ਦੂਜੇ ਪਾਸੇ ਆਪਣਾ ਨਾਂ, ਜਗ੍ਹਾ ਦਾ ਨਾਂ ਅਤੇ ਗੀਤ ਦੇ ਬੋਲ ਲਿਖ ਕੇ ਸਾਨੂੰ ਭੇਜ ਦਿਓ। ਲਿਖ ਰਹੇ ਨੇ ਜ਼ਿਲ੍ਹਾ ਫਿਰੋਜ਼ਪੁਰ ਤੋਂ ਜਸਜੀਤ ਸਿੰਘ, ਟਹਿਲ ਸਿੰਘ, ਬੂਟਾ ਸਿੰਘ, ਅਜੀਤ ਸਿੰਘ, ਹਰਨੇਕ ਸਿੰਘ ਅਤੇ ਸਾਰਾ ਪਰਿਵਾਰ। ਪਟੇਲ ਨਗਰ ਮਲਾਟ ਪੰਜਾਬ ਤੋਂ ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ, ਗਗਨਦੀਪ ਅਤੇ ਬੇਬੀ ਆਰਜ਼ੂ। ਹਨੁਮਾਨਗੜ੍ਹ ਰਾਜਸਥਾਨ ਤੋਂ ਲਿਖ ਰਹੇ ਨੇ ਰਜ਼ਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਂ, ਆਹਿਲ ਖਾਂ ਅਤੇ ਜਿਸ਼ਾਨ ਖਾਂ। ਲਿਖ ਰਹੇ ਨੇ ਰਣਜੀਤ ਸੋਲੰਕੀ, ਪਰਮਜੀਤ ਕੌਰ, ਦੇਵ ਸੋਲੰਕੀ, ਰਾਜਵੀਰ, ਜਗਵੀਰ ਅਤੇ ਪੂਰਾ ਪਰਿਵਾਰ ਲਿਖ ਰਹੇ ਨੇ ਰਾਜਸਥਾਨ ਤੋਂ। ਪੇਨ ਕੁੜਿਆਣਾ ਤੋਂ ਲਿਖ ਰਹੇ ਨੇ ਕੁਲਦੀਪ, ਵਿਸ਼ਾਲ, ਰਜਿੰਦਰ ਸ਼ਰਮਾ, ਰੂਟ ਸਿੰਘ, ਸੋਹਣ ਲਾਲ, ਰਮਨ ਵਰਮਾ, ਅਮਨ ਵਰਮਾ ਅਤੇ ਸਾਰਾ ਦੋਸਤ ਪਰਿਵਾਰ। ਅਤੇ ਇਹਨਾਂ ਸਾਰਿਆਂ ਨੂੰ ਸੁਣਾ ਰਹੇ ਹਾਂ ਜੀ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਇਹ ਗੀਤ।

ਹੁਣੇ ਹੁਣੇ ਤੁਸੀਂ ਖੂਬਸੂਰਤ ਗੀਤ ਸੁਣਿਆ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ। ਚੱਲ ਰਿਹਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਲਿਖ ਰਹੇ ਨੇ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀਂ ਅਤੇ ਮਿਰਾਜ ਜਹਾਂ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ, ਨਵਨੀਤ ਰਾਏ, ਡਾਕਟਰ ਅਮਨਦੀਪ, ਅਨਿਲ ਸ਼ਰਮਾ। ਕਾਲਕਾਂ ਤੋਂ ਲਿਖ ਰਹੇ ਨੇ ਸ਼ੁਭ ਚੰਦਰ ਬਜਾਜ, ਬਿੱਡਾ ਬਜਾਜ ਅਤੇ ਸਾਹਿਲ। ਪਿੰਡ ਕੈਰੂ ਜ਼ਿਲ੍ਹਾ ਤਰਨ ਤਾਰਨ ਤੋਂ ਲਿਖ ਰਹੇ ਨੇ ਗੁਰਦਰਸ਼ਨ ਲਾਲ ਚਰੋਤਰਾ, ਸੁਨੀਤਾ, ਸ਼ੰਮੀ, ਰਜਨੀ, ਆਕਾਸ਼ਦੀਪ, ਅਨਹਤ ਅਤੇ ਪੋਤਰਾ ਗੁਣ ਸ਼ਬਦ। ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ? ਰਾਜਸਥਾਨ ਤੋਂ ਲਿਖ ਰਹੇ ਨੇ ਸ਼ਿਵ ਕੁਮਾਰ ਕੁਮਾਰ ਸੇਠੀ, ਸੁਨੀਤਾ ਸੇਠੀ, ਕਮਲ, ਜੋਤੀ ਅਤੇ ਸਾਰਾ ਪਰਿਵਾਰ। ਤਹਿਸੀਲ ਫਾਜ਼ਿਲਕਾ ਤੋਂ ਲਿਖ ਰਹੇ ਨੇ ਸੋਹਨ ਸਿੰਘ ਬੋਕ, ਨਿਸ਼ਾਨ ਸਿੰਘ, ਸੀਰਤ ਕੌਰ, ਕਿਰਤ ਕੌਰ, ਅਮਰ ਲਾਲ ਅਤੇ ਦਾਦੀ ਜਸਵੰਤ ਕੌਰ। ਇਹਨਾਂ ਸਾਰਿਆਂ ਨੂੰ ਸੁਣਾ ਰਹੇ ਹਾਂ। ਪ੍ਰਭਜੀ ਕੌਰ ਦੀ ਆਵਾਜ਼ ਵਿੱਚ ਗੀਤ ਹੈ, ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਇਸ ਗੀਤ ਦੇ ਨਾਲ ਆਪਣੇ ਦੋਸਤ ਕ੍ਰਿਤਿਕਾ ਕੌਸ਼ਲ ਨੂੰ ਦਿਓ ਇਜਾਜ਼ਤ, ਫਿਰ ਕਿਸੇ ਹੋਰ ਸਫ਼ਰ 'ਤੇ ਰੂਬਰੂ ਹੋਵਾਂਗੀ। ਆਪਣਾ ਢੇਰ ਸਾਰਾ ਖਿਆਲ ਰੱਖੋ ਅਤੇ ਠੀਕ 4 ਵਜੇ ਤੁਸੀਂ ਸੁਣੋਗੇ ਪ੍ਰਾਇਮਰੀ ਚੈਨਲ ਤੋਂ ਪ੍ਰੋਗਰਾਮ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਦਾ ਬਹਾਰ ਗੀਤ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ। ਸ਼ਾਮ ਦੇ 4:30 ਵੱਜਣ ਵਾਲੇ ਨੇ। ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਸ਼ਾਮ ਦੇ 5:30 ਵੱਜ ਚੁੱਕੇ ਨੇ। ਲਓ ਹੁਣ ਸਰਵਣ ਕਰੋ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਨੂੰ ਧਰਮ, ਗਿਆਨ, ਸਰਮ ਅਤੇ ਕਰਮ ਖੰਡ ਰਾਹੀਂ ਨੈਤਿਕ ਅਤੇ ਅਧਿਆਤਮਕ ਵਿਕਾਸ ਦੀਆਂ ਪੌੜੀਆਂ ਚੜ੍ਹਦਿਆਂ ਸੱਚਖੰਡ ਦਾ ਵਾਸੀ ਬਣਾ ਸਕਦਾ ਹੈ ਅਤੇ ਸਾਜਨ ਦੀ ਹਾਜ਼ਰੀ ਦਾ ਆਨੰਦ ਮਾਣ ਆਨੰਦਿਤ ਹੋ ਸਕਦਾ ਹੈ। ਸੱਚਖੰਡ ਕੋਈ ਭੌਤਿਕ ਖੰਡ ਨਹੀਂ, ਸਗੋਂ ਨਿਰੰਕਾਰ ਸਾਜਨ ਖੁਦ ਸੱਚਖੰਡ ਹੈ। ਜਿਵੇਂ ਸੂਰਜ ਦੀ ਕਿਰਨ ਦਾ ਚਾਨਣ ਖਿਲ ਰਿਹਾ ਹੁੰਦਾ ਹੈ, ਤਿਵੇਂ ਹਰੇਕ ਹਸਤੀ ਵਿੱਚ ਸਰਬ ਵਿਆਪੀ ਹਰੀ ਤਾਣੇ ਪੇਟੇ ਵਾਂਗ ਰਮਿਆ ਹੋਇਆ ਹੈ। ਜਿਉਂ ਪਸਰੀ ਸੂਰਜ ਕਿਰਨ ਜੋਤ, ਤਿਉਂ ਘੱਟ ਘੱਟ ਰਮਈਆ ਓਤ ਪੋਤ। ਭਾਵੇਂ ਸਾਜਨ ਸਭ ਥਾਈਂ ਮੌਜੂਦ ਹੈ, ਫਿਰ ਵੀ ਉਸਦੀ ਸਿਫਰ ਸਲਾਹ ਦੇ ਗੀਤ ਗਾ ਕੇ ਹੀ ਉਸ ਤੱਕ ਰਸਾਈ ਹੋ ਸਕਦੀ ਹੈ। ਬਾਣੀ ਅਨੁਸਾਰ ਰਸੀਏ ਸਾਜਨ ਦੀ ਸਿਫਰ ਸਲਾਹ ਕੇਵਲ ਨਾਮ ਰਾਹੀਂ ਹੀ ਹੋ ਸਕਦੀ ਹੈ। ਨਾਮ ਜਪਣ ਦਾ ਅਰਥ ਹੈ ਸਾਈਂ ਨੂੰ ਯਾਦ ਕਰਨਾ, ਉਸ ਦੇ ਗੁਣਾਂ ਨੂੰ ਧਿਆਨ ਵਿੱਚ ਲਿਆ ਕੇ ਸਿਮਰਨਾ। ਬੇਅੰਤ ਗੁਣਾਂ ਵਾਲੇ ਸਾਜਨ ਦੇ ਨਾਮ ਦਾ ਉਲੇਖ ਦੋ ਰੂਪਾਂ ਵਿੱਚ ਹੋਇਆ ਹੈ, ਸਿਫਾਤੀ ਜਾਂ ਕੀਰਤਮ ਨਾਮ ਅਤੇ ਪਰਮਾਤਮਾ ਦੀ ਹਸਤੀ ਦਾ ਸਾਰ ਸਤਨਾਮ। ਕੀਰਤਮ ਨਾਮ ਕਥੇ ਤੇਰੇ ਜਿਹਬਾ, ਸਤਨਾਮ ਤੇਰਾ ਪਰਾ ਪੂਰਬਲਾ। ਤਵ ਸਰਬ ਨਾਮ ਕਥੇ ਕਵਨ ਕਰਮ ਨਾਮ, ਬਰਨਤ ਸੁਮਤ। ਕੀਰਤਮ ਨਾਮ ਸਾਧਨ ਹਨ ਅਤੇ ਦੇਹੀ ਅੰਦਰ ਬਿਰਾਜਮਾਨ ਨਾਮ ਮੰਜ਼ਿਲ ਹੈ। ਨਾਮ ਸਿਮਰਨ ਰਾਹੀਂ ਦੇਹੀ ਅੰਦਰ ਵਸਦੇ ਨਾਮ ਨਾਲ ਲਿਵ ਜੁੜਦੀ ਹੈ। ਇਸ ਲਈ ਨਾਮ ਜਪ ਹੈ, ਨਾਮ ਭਗਤੀ ਹੈ, ਨਾਮ ਇਕਾਗਰਤਾ ਹੈ, ਜਿਸ ਰਾਹੀਂ ਨਾਮ ਪ੍ਰੇਮੀ ਨਾਮੀ ਵਾਹਿਗੁਰੂ ਵਿੱਚ ਅਭੇਦ ਹੋ ਜਾਂਦਾ ਹੈ। ਵਾਹਿਗੁਰੂ ਦੀ ਸਿਫਤ ਸਲਾਹ, ਕੀਰਤਨ, ਬੇਨਤੀਆਂ, ਸ਼ੁਕਰਾਨਾ ਨਿਰੇ ਸਾਧਨ ਮਾਤਰ ਹੀ ਨਹੀਂ ਹਨ, ਇਹ ਨਾਮ ਨੂੰ ਜਿਉਂਦਾ ਜਾਗਦਾ ਪ੍ਰੇਮ ਬਣਾ ਦਿੰਦੇ ਹਨ ਅਤੇ ਸਾਧਕ ਨੂੰ ਵੀ ਜਿਵਾ ਦਿੰਦੇ ਹਨ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ। ਇਸੇ ਲਈ ਗੁਰੂ ਸਾਹਿਬ ਸਰੀਰ ਰੂਪੀ ਹਰ ਘਰ ਵਿੱਚ ਹਰ ਇੱਕ ਗਿਆਨ ਇੰਦਰੇ ਰਾਹੀਂ ਸੁੱਖ ਅਤੇ ਦੁੱਖ ਵਿੱਚ ਸਿਮਰਨ ਕਰਨ ਲਈ ਉਤਸ਼ਾਹਿਤ ਕਰਦੇ ਹਨ, ਤਾਂ ਕਿ ਚਿੱਤ ਵਿੱਚੋਂ ਇੱਕ ਪਲ ਲਈ ਵੀ ਉਸ ਦੀ ਯਾਦ ਨਾ ਵਿਸਰੇ। ਕਿਉਂ ਜੋ ਨਾਮ ਸਿਮਰਨ ਨਾਲ ਮਾਨੋ ਕਰੋੜਾਂ ਸੂਰਜਾਂ ਦਾ ਚਾਨਣ ਹੋ ਜਾਂਦਾ ਹੈ, ਆਤਮਕ ਜੀਵਨ ਵੱਲੋਂ ਨਾ ਸਮਝੀ ਦਾ ਹਨੇਰਾ ਦੂਰ ਹੋ ਜਾਂਦਾ ਹੈ, ਮਨ ਵਿੱਚੋਂ ਮਾਇਆ ਵੀ ਭਟਕਣਾ ਮੁੱਕ ਜਾਂਦੀ ਹੈ, ਭਰਮ ਭੁਲੇਖਿਆਂ ਦੇ ਜਾਲ ਟੁੱਟ ਜਾਂਦੇ ਹਨ, ਸਮਝ ਪੈ ਜਾਂਦੀ ਹੈ ਕਿ ਤੀਰਥ ਵਰਤ, ਪੁੰਨ ਦਾਨ, ਹੱਠ ਕਰਮ ਸਾਜਨ ਮਿਲਾਪ ਨਹੀਂ ਕਰਵਾ ਸਕਦੇ। ਅਸਲੀ ਪੂਜਾ ਕੇਵਲ ਨਾਮ ਸਿਮਰਨ ਦੀ ਕਮਾਈ ਹੀ ਹੈ। ਪੂਜਾ ਕਰੇ ਸਭ ਲੋਕ ਸੰਤੋ, ਮਨ ਮੁੱਖ ਥਾਂ ਨਾ ਪਾਈ, ਸ਼ਬਦ ਮਰੇ ਮਨ ਨਿਰਮਲ ਸੰਤੋ, ਇਹ ਪੂਜਾ ਥਾਂ ਪਾਈ। ਸੋ ਨਾਮ ਸਿਮਰਨ ਅੰਸ਼ ਅਤੇ ਅੰਸ਼ੀ ਦੋਹਾਂ ਦਾ ਮੇਲਣਹਾਰ ਹੈ। ਜੀਵ ਨਾਲ ਨਾਮ ਦਾ ਸਿਮਰਨ ਤਾਂ ਹਰ ਕੋਈ ਕਰਦਾ ਹੈ, ਪਰ ਜਦ ਤੱਕ ਅੰਤਰ ਆਤਮੇ ਹਿਰਦੇ ਵਿੱਚ ਨਾਮ ਟਿਕਦਾ ਨਹੀਂ, ਸਾਜਨ ਦੇ ਦਰਸ਼ਨ ਸੰਭਵ ਨਹੀਂ। ਅੰਤਰ ਪ੍ਰੇਮ ਪ੍ਰਾਪਤ ਦਰਸ਼ਨ, ਗੁਰਬਾਣੀ ਸਿਓਂ ਪ੍ਰੀਤ ਸੋ ਪਰਸਨ। ਜਿਸ ਜਗਿਆਸੂ ਦੀ ਮਤ ਬੁੱਧ ਗੁਰਬਾਣੀ ਦੀ ਸੱਚੀ ਟਕਸਾਲ ਵਿੱਚ ਘੜੀ ਜਾਂਦੀ ਹੈ, ਉਸ ਨੂੰ ਪਿਆਰੇ ਸਾਜਨ ਦਾ ਦੀਦਾਰ ਹੋ ਜਾਂਦਾ ਹੈ। ਐਸੇ ਪ੍ਰਭੂ ਪ੍ਰੇਮੀ ਨੂੰ ਫਿਰ ਸਾਰੀ ਲੋਕਾਈ ਵਿੱਚ ਪ੍ਰਭੂ ਦੀ ਪਵਿੱਤਰ ਜੋਤ ਵਿਆਪਕ ਦਿਸਦੀ ਹੈ। ਥਾਂ ਥਨੰਤਰਾਂ ਵਿੱਚ ਪ੍ਰਭੂ ਵਸਦਾ ਅਨੁਭਵ ਹੁੰਦਾ ਹੈ। ਸ਼ਬਦ ਦੀ ਅਖੀਰਲੀ ਤੁਕ ਵਿੱਚ ਗੁਰੂ ਸਾਹਿਬ ਸੰਤ ਸੰਗ ਦੀ ਮਹਾਨਤਾ ਦ੍ਰਿੜ ਕਰਵਾਉਂਦੇ ਹਨ। ਸਿਮਰਨ ਲਈ ਸੰਤ ਸੰਗ ਤੋਂ ਉੱਤਮ ਵਾਤਾਵਰਨ ਹੋਰ ਕੋਈ ਨਹੀਂ ਹੋ ਸਕਦਾ। ਗੁਰਫੁਰਮਾਨ ਹੈ, ਉੱਤਮ ਸੰਗਤ ਉੱਤਮ ਹੋਵੇ, ਗੁਣ ਕੋ ਧਾਵੇ ਅਵਗੁਣ ਧੋਵੇ। ਗੁਰਮੁਖਾਂ ਦੀ ਸੰਗਤ ਵਿੱਚ ਮਾੜੀਆਂ ਬਿਰਤੀਆਂ, ਕਮਜ਼ੋਰੀਆਂ ਅਤੇ ਵਿਕਾਰ ਸਭ ਦੂਰ ਹੋ ਜਾਂਦੇ ਹਨ। ਸੰਗਤ ਕੇਵਲ ਔਗੁਣਾਂ ਨੂੰ ਗੁਣਾਂ ਵਿੱਚ ਬਦਲਣ ਦੀ ਸ਼ਕਤੀ ਹੀ ਨਹੀਂ ਰੱਖਦੀ, ਸਗੋਂ ਮਨਮੁੱਖ ਸਾਖਤਾ ਨੂੰ ਵੀ ਪਾਵਨ ਕਰ ਦਿੰਦੀ ਹੈ। ਜਿੱਥੇ ਬੈਸਨ ਸਾਧ ਜਨ, ਸੋ ਥਾਨ ਸੁਹੰਦਾ, ਉਹ ਸੇਵਨ ਸਮ੍ਰਿਥ ਆਪਣਾ ਬਿਨਸੈ ਸਭ ਮੰਦਾ। ਪਰ ਨਾਮ ਦੇ ਸੱਚੇ ਮਾਰਗ ਨੂੰ ਤਿਆਗ, ਮਨ ਮਰਜ਼ੀ ਦੇ ਅਨੇਕਾਂ ਰਾਹਾਂ ਉੱਤੇ ਚੱਲਣ ਵਾਲਾ ਮਨਮੁੱਖ 84 ਦੇ ਚੱਕਰ ਵਿੱਚ ਘੁੰਮਦਾ ਹੈ। ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹੀਰ ਖਰਿਆ, ਕਈ ਜਨਮ ਸਾਖ ਕਰ ਉਪਾਇਆ, ਲੱਖ 84 ਜੋਨ ਪਰਮਾਇਆ। ਮਨੁੱਖਾ ਜਨਮ ਮਿਲਿਆ ਤਾਂ ਸਾਜਨ ਪ੍ਰਭੂ ਦੇ ਮਿਲਾਪ ਲਈ ਸੀ, ਪਰ ਹਉਮੈ ਨੇ ਮਨੁੱਖ ਨੂੰ ਕੇਂਦਰ ਤੋਂ ਭਟਕਾ ਦਿੱਤਾ। ਹੇਠਲੀਆਂ ਜੂਨਾਂ ਤੋਂ ਜੀਵਨ ਪ੍ਰਵਾਹ ਅਚੇਤ ਹੀ ਤੁਰਿਆ ਰਿਹਾ। ਇਸ ਗੱਲ ਦੀ ਸੋਝੀ ਹੀ ਨਾ ਹੋਈ ਕਿ ਕਿੱਥੇ ਪੁੱਜਣਾ ਹੈ। ਮਨੁੱਖਾ ਜਨਮ ਵਿੱਚ ਹੀ ਜੀਵਨ ਪ੍ਰਯੋਜਨ

0: ਦੇ ਯੋਗ ਹੁੰਦਾ ਹੈ ਜਦੋਂ ਗੁਰੂ ਦੇ ਪ੍ਰੇਮ ਬਾਣ ਲੋੜਿੰਦੜਾ ਸਾਜਨ ਰਾਹੀਂ ਮਨ ਬੁੱਧੀ ਦੀਆਂ ਅੱਖਾਂ ਖੁੱਲ੍ਹਦੀਆਂ ਹਨ ਤਾਂ ਗੁਰੂ ਦੀ ਬਖਸ਼ਿਸ਼ ਸਦਕਾ ਉਹ ਘਰ ਘਰ ਮੰਗਲ ਗਾ ਵਹੁ ਨੀਕੇ ਘੱਟ ਘੱਟ ਤਿਸੇ ਬਸੇਰਾ ਨੂੰ ਆਪਣੇ ਜੀਵਨ ਦਾ ਆਦਰਸ਼ ਬਣਾ ਲੈਂਦਾ ਹੈ।
1: ਲੋੜਿੰਦੜਾ ਸਾਜਨ ਮੇਰਾ ਘਰ ਘਰ ਮੰਗਲ ਗਾਵਹ ਨੀਕੇ ਘਟ ਘਟ ਤਿਸੈ ਬਸੇਰਾ। ਇਹ ਵਾਰਤਾ ਸੁਣਾ ਰਹੇ ਸਨ ਡਾਕਟਰ ਹਰਪਿੰਦਰਜੀਤ ਕੌਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 924 ਦੇ ਸੁਭਾਏਮਾਨ ਸ਼ਬਦ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਇੱਕ ਛੰਤ ਵਿੱਚ ਸੱਜਣ ਪ੍ਰਭੂ ਨੂੰ ਅਤੀ ਸੁਨੇ ਨਾਲ ਸਾਜਨੜਾ ਸੰਬੋਧਨ ਕਰਦੇ ਹੋਏ ਫਰਮਾਉਂਦੇ ਨੇ ਕਿ ਉਹ ਪ੍ਰਭੂ ਘਟ ਘਟ ਦੀ ਜਾਣਨ ਵਾਲਾ ਜਿਸ ਨੂੰ ਆਪਣੇ ਨੈਣਾਂ ਨਾਲ ਤੱਕਿਆ ਹੈ ਉਹ ਸਭ ਦਾ ਨਿਕਟਵਰਤੀ ਹੈ। ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇਆੜਾ ਮੇਰਾ ਸਾਜਨੜਾ, ਜਾਨੀਅੜਾ ਹਰ ਜਾਨੀਅੜਾ, ਨੈਣ ਅਲੋਇੜਾ ਹਰ ਜਾਨੀਅੜਾ। ਇਸ ਸ਼ਬਦ ਦਾ ਗਾਇਨ ਕੀਤਾ ਭਾਈ ਮਨਜੀਤ ਸਿੰਘ ਅਤੇ ਉਹਨਾਂ ਦੇ ਰਾਗੀ ਜੱਥੇ ਨੇ।

0: ਹੁਣ ਤੁਸੀਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ।
1: ਹੈਲੋ,
2: ਯਾ ਆਇਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। ਯਦਿ ਆਪਕੇ ਕੋਈ ਪ੍ਰਸ਼ਨ ਹੈ ਤੋ ਕਿਰਪਿਆ ਸੇਵਾ ਕਰਮੀਓਂ ਸੇ ਸੰਪਰਕ ਕਰਨੇ ਕੇ ਲੀਏ 9 ਦਬਾਏ। ਦਿਸ ਇਜ਼ ਦਿ ਇਨਕਮ ਟੈਕਸ ਡਿਪਾਰਟਮੈਂਟ।
3: ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦੱਬਣ ਤੋਂ ਪਹਿਲਾਂ 1 ਮਿੰਟ ਲਈ ਰੁਕੋ ਤੇ ਸੋਚੋ ਤੇ ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਹੁਣ ਤੋਂ ਕੁਝ ਹੀ ਪਲਾਂ ਵਿੱਚ ਯਾਨੀ ਸ਼ਾਮ 6 ਵਜੇ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਹਿੰਦੀ ਸਮਾਚਾਰ।
4: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਮੁਕੇਸ਼ ਕੁਮਾਰ। सर्वोच्च न्यायालय ने कहा है कि नागरिकता निर्धारण या किसी व्यक्ति को विदेशी घोषित करने की प्रक्रिया निष्पक्ष होनी चाहिए और इसके लिए उचित प्रक्रिया का पालन किया जाना चाहिए। न्यायालय ने असम के विदेशी न्यायाधिकरणों से विदेशी घोषित किए गए 27 लोगों की याचिकाओं की सुनवाई करते हुए ये बात कही। न्यायमूर्ति विक्रमनाथ और न्यायमूर्ति संदीप मेहता की पीठ ने 27 मामलों में गुवाहाटी उच्च न्यायालय और विदेशी न्यायाधिकरणों के आदेशों को रद्द कर दिया। सर्वोच्च न्यायालय ने अयोध्या राम मंदिर में दान के कथित गबन मामले में उत्तर प्रदेश सरकार के विशेष जांच दल से जांच संबंधी रिपोर्ट सौंपने को कहा है। न्यायालय ने इस मामले में केंद्रीय अन्वेषण ब्यूरो से जांच की मांग से जुड़ी याचिकाओं पर केंद्र सरकार, उत्तर प्रदेश सरकार और श्रीराम जन्मभूमि तीर्थ क्षेत्र

ਸ਼ਾਮ 6:30 ਵਜੇ ਸੁਣੋਗੇ ਦਿਹਾਤੀ ਪ੍ਰੋਗਰਾਮ। ਅੱਜ ਦੇ ਇਸ ਪ੍ਰੋਗਰਾਮ ਵਿੱਚ ਖੇਤੀ ਰਹੀ ਕੁਦਰਤੀਕਰਨ ਇਹਦੇ ਬਾਰੇ ਜਾਣਕਾਰੀ ਦੇਣਗੇ ਡਾਕਟਰ ਅਵਤਾਰ ਸਿੰਘ। ਇਸ ਤੋਂ ਇਲਾਵਾ ਬਰਸਾਤਾਂ 'ਚ ਸਬਜ਼ੀਆਂ ਦੀ ਕਾਸ਼ਤ ਬਾਰੇ ਜਾਣਕਾਰੀ ਦੇਣਗੇ ਡਾਕਟਰ ਦਿਲਪ੍ਰੀਤ ਤਲਵਾਰ। ਗੀਤ ਸੰਗੀਤ ਹੋਏਗਾ, ਮੌਸਮ ਦਾ ਹਾਲ ਅਤੇ ਕੱਲ੍ਹ ਦੇ ਪ੍ਰੋਗਰਾਮ ਵੀ ਦੱਸੇ ਜਾਣਗੇ।

ਸ਼ਾਮ 7:40 ਤੇ ਪ੍ਰੋਗਰਾਮ ਵਿਵਿਧਾ ਤਹਿਤ ਹਿੰਦੀ ਵਾਰਤਾ ਸੁਣੋਗੇ। ਰਾਤ 8 ਵਜੇ ਸੁਣੋਗੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਰਾਤ 9:15 ਵਜੇ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9 ਤੇ ਰਾਤ 9:15 ਵਜੇ ਸੁਣੋਗੇ ਸਪੋਟ ਲਾਈਟ। ਰਾਤ 9:30 ਵਜੇ ਸੁਣੋਗੇ ਹਿੰਦੀ ਨਾਟਕ ਛੁੱਟੀਆਂ ਹੋ ਗਈ ਮਾਂ। ਭਾਗ ਲੈਣ ਵਾਲੇ ਕਲਾਕਾਰ ਹੋਣਗੇ ਵਿਨੋਦ ਧੀਰ, ਸੁਨੀਲ ਜੋਸ਼ੀ, ਚਮਨ ਅਰੋੜਾ, ਸਰਿਤਾ ਤਿਵਾੜੀ, ਬਾਂਕਾ ਬਹਾਦੁਰ ਅਰੋੜਾ, ਸਾਧਿਆ ਬੱਸੀ, ਅਰਕਸ਼ਿਤ, ਯਸ਼ ਜਯੋਤੀ, ਰਿਸ਼ਵ ਗਣੇਸ਼ ਤੇ ਜੈ ਭਾਰਤੀ। ਪ੍ਰਸਤੁਤੀ ਗੁਰਵਿੰਦਰ ਸਿੰਘ। ਰਾਤ 10:02 ਤੇ ਸੁਣੋਗੇ ਪੰਜਾਬੀ ਕਵੀ ਗੋਸ਼ਠੀ। ਭਾਗ ਲੈਣ ਵਾਲੇ ਕਵੀ ਹੋਣਗੇ ਸੁਰਿੰਦਰ ਪ੍ਰੀਤ ਕਣੀਆਂ, ਬਲਵਿੰਦਰ ਸਿੰਘ ਬਾਲਮ, ਹਰਨੇਕ ਸਿੰਘ ਕਲੇਰ ਤੇ ਮੰਗਲਦੀਪ। ਰਾਤ 10:30 ਵਜੇ ਚੰਦ ਗਜ਼ਲਾਂ ਸਮਾਤ ਫਰਮਾਓਗੇ। ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਖਬਰਾਂ ਆਪੋ ਆਪਣੇ ਸਮੇਂ ਮੁਤਾਬਕ ਨਸ਼ਰ ਕੀਤੀਆਂ ਜਾਣਗੀਆਂ। ਇਹ ਸੀ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ। ਲਹੂਨ ਸੁਣੋ ਸਮੂਹ ਗਾਨ।

0: ਹੁਣੇ ਤੁਸੀਂ ਦੇਸ਼ ਭਗਤੀ ਦਾ ਸਮੂਹ ਗਾਨ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, FM ਬੈਂਡ 103.6 ਮੈਗਾ ਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਹੁਣ ਤੋਂ ਕੁਝ ਹੀ ਪਲਾਂ ਵਿੱਚ ਯਾਨੀ ਸ਼ਾਮ 6:20 ਤੇ ਸੁਣੋਗੇ ਪ੍ਰਾਦੇਸ਼ਿਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਏ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪੰਜਾਬ ਦੇ ਗੈਰ ਸਹਾਇਤਾ ਪ੍ਰਾਪਤ ਸਿੱਖਿਆ ਸੰਸਥਾਵਾਂ ਦੀਆਂ ਫੀਸਾਂ ਦੀ ਨੇਮਬੱਦੀ ਬਾਰੇ ਤਰਮੀਮੀ ਆਰਡੀਨੈਂਸ 2026 ਨੂੰ ਰਾਜਪਾਲ ਦੀ ਮਨਜ਼ੂਰੀ ਮਿਲੀ। ਨਵਾਂ ਕਾਨੂੰਨ ਅੱਜ ਤੋਂ ਹੀ ਲਾਗੂ। ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ SIT ਨੂੰ ਅਯੋਧਿਆ ਰਾਮ ਮੰਦਿਰ ਵਿੱਚ ਦਾਨ ਦੇ ਕਥਿਤ ਗਬਨ ਦੀ ਜਾਂਚ ਤੇ ਦਰਜਾ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਹਾਲੀ ਵਿਖੇ ਵਣ ਵਿਭਾਗ ਦੇ 516 ਕੱਚੇ ਵਰਕਰਾਂ ਅਤੇ ਡਰਾਈਵਰਾਂ ਨੂੰ ਪੱਕਾ ਕਰਨ ਦੇ ਨਿਯੁਕਤੀ ਪੱਤਰ ਸੌਂਪੇ। ਪਟਿਆਲਾ ਪੁਲਿਸ ਵੱਲੋਂ 15 ਪਿਸਤੌਲਾਂ ਅਤੇ 30 ਕਾਰਤੂਸਾਂ ਸਮੇਤ 4 ਨੌਜਵਾਨ ਗ੍ਰਿਫਤਾਰ। ਅਤੇ ਔਰਤਾਂ ਦੇ ਕ੍ਰਿਕਟ ਵਿੱਚ ਭਾਰਤੀ ਟੀਮ ਨੇ ਇਤਿਹਾਸ ਰਚਿਆ। ਲਾਰਡਸ ਵਿਖੇ ਖੇਡੇ ਗਏ ਇੱਕੋ ਇੱਕ ਟੈਸਟ ਮੈਚ ਵਿੱਚ ਮੇਜ਼ਬਾਨ ਇੰਗਲੈਂਡ ਨੂੰ 270 ਦੌੜਾਂ

0: ਹਰਾ ਕੇ ਜਿੱਤ ਆਪਣੇ ਨਾਂ ਕੀਤੀ। ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਦੇ ਗੈਰ ਸਹਾਇਤਾ ਪ੍ਰਾਪਤ ਸਿੱਖਿਆ ਸੰਸਥਾਵਾਂ ਦੀਆਂ ਫੀਸਾਂ ਦੀ ਨੇਮਬੰਦੀ ਬਾਰੇ ਤਰਮੀਮੀ ਆਰਡੀਨੈਂਸ 2026 ਨੂੰ ਆਪਣੀ ਸਹਿਮਤੀ ਦੇ ਦਿੱਤੀ ਏ। ਇਸ ਨਾਲ ਸੂਬੇ ਦੇ ਸਾਰੇ ਪ੍ਰਾਈਵੇਟ ਸਕੂਲਾਂ ਵੱਲੋਂ ਫੀਸਾਂ ਦੀ ਸਖ਼ਤ ਨੇਮਬੰਦੀ ਲਈ ਰਾਹ ਪੱਧਰਾ ਹੋਏਗਾ। ਨਵੇਂ ਕਾਨੂੰਨੀ ਪ੍ਰਬੰਧ ਤਹਿਤ ਪ੍ਰਾਈਵੇਟ ਗੈਰ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਸਮਰੱਥ ਅਧਿਕਾਰੀ ਦੀ ਅਗਾਊਂ ਪ੍ਰਵਾਨਗੀ ਤੋਂ ਬਿਨਾਂ ਇੱਕ ਅਕਾਦਮਿਕ ਸਾਲ ਵਿੱਚ ਸਾਲਾਨਾ ਫੀਸਾਂ ਅਤੇ ਸੰਬੰਧਿਤ ਖਰਚਿਆਂ ਵਿੱਚ 5% ਤੋਂ ਵੱਧ ਦਾ ਵਾਧਾ ਕਰਨ ਦੀ ਇਜਾਜ਼ਤ ਨਹੀਂ ਹੋਏਗੀ। ਇਹ ਮਾਪਿਆਂ ਨੂੰ ਉੱਚੀਆਂ ਫੀਸਾਂ ਦੇ ਢਾਂਚੇ ਤੋਂ ਰਾਹਤ ਦੇਵੇਗਾ। ਨਵਾਂ ਕਾਨੂੰਨ ਅੱਜ ਤੋਂ ਹੀ ਲਾਗੂ ਹੋ ਜਾਏਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਬਾਰੇ ਐਲਾਨ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਸਿੱਖਿਆ ਨੂੰ ਵਪਾਰਕ ਉੱਦਮ ਜਾਂ ਵਿੱਦਿਆ ਮਾਫੀਆ ਵਿੱਚ ਬਦਲਣ ਨਹੀਂ ਦੇਵੇਗੀ। ਉਹਨਾਂ ਕਿਹਾ ਕਿ ਕੋਈ ਵੀ ਪ੍ਰਾਈਵੇਟ ਸਕੂਲ ਜਿਸਨੇ ਪਿਛਲੇ 3 ਸਾਲਾਂ ਵਿੱਚ ਫੀਸਾਂ ਵਿੱਚ 15% ਤੋਂ ਵੱਧ ਦਾ ਵਾਅਦਾ ਕੀਤਾ ਉਸਨੂੰ ਇਹਨਾਂ ਰਕਮਾਂ ਨੂੰ ਮਾਪਿਆਂ ਨੂੰ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਵਾਪਸ ਕਰਨਾ ਪਏਗਾ। ਸਕੂਲਾਂ ਨੂੰ ਅਗਲੀਆਂ ਫੀਸਾਂ ਵਿੱਚ ਬਕਾਇਆ ਰਕਮ ਐਡਜਸਟ ਕਰਨ ਦੀ ਇਜਾਜ਼ਤ ਨਹੀਂ ਹੋਏਗੀ। ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਸਕੂਲ ਕਾਨੂੰਨ ਦੀ ਉਲੰਘਣਾ ਕਰਨਗੇ ਉਹਨਾਂ ਨੂੰ ਨਤੀਜੇ ਭੁਗਤਣੇ ਪੈਣਗੇ।
1: ਇਹ ਪਹਿਲੀ ਵਾਰ ਪ੍ਰਾਈਵੇਟ ਸਕੂਲ ਜਿਹੜੇ ਨੇ ਉਹਨਾਂ ਨੂੰ ਫੀਸਾਂ ਵਾਪਸ ਕਰਨੀਆਂ ਪੈਣਗੀਆਂ। ਜੇ ਉਹ ਇਸ ਰੂਲ ਦੇ ਅਗੇਂਸਟ ਚੱਲਦੇ ਨੇ, ਇਸ ਵਾਇਲੇਸ਼ਨ ਕਰਦੇ ਨੇ, ਤਾਂ 50,000 ਰੁਪਇਆ ਜੁਰਮਾਨਾ ਪਹਿਲਾਂ, ਦੂਜੀ ਗੱਲ ਉਸ ਤੇ 1,00,000 ਰੁਪਇਆ, ਤੀਜੇ ਤੇ ਉਹਦਾ ਐਫੀਲੇਸ਼ਨ ਕੈਂਸਲ। ਬਿਲਕੁਲ ਸਟ੍ਰਿਕਟ ਐਕਸ਼ਨ ਲਿਆ ਜਾਊਗਾ, ਕਿਉਂਕਿ ਬੱਚੇ ਜਿਹੜੇ ਨੇ ਪੜ੍ਹਨਾ ਚਾਹੁੰਦੇ ਨੇ, ਮਾਪੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੇ ਨੇ, ਪਰ ਫੀਸਾਂ ਦੇ ਬੋਝ ਕਰਕੇ ਬਹੁਤ ਸਾਰੇ ਮਾਪੇ ਜਿਹੜੇ ਨੇ ਉਹ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ ਅੱਗੇ।
0: ਉਹਨਾਂ ਕਿਹਾ ਕਿ ਸੂਬੇ ਵਿੱਚ 7,800 ਪ੍ਰਾਈਵੇਟ ਸਕੂਲ ਨੇ ਜਿਨ੍ਹਾਂ ਵਿੱਚ 32 ਲੱਖ ਵਿਦਿਆਰਥੀ ਪੜ੍ਹ ਰਹੇ ਨੇ। ਉਹਨਾਂ ਇਹ ਵੀ ਕਿਹਾ ਕਿ ਇਸ ਆਰਡੀਨੈਂਸ ਨੂੰ ਲਾਗੂ ਕਰਨ ਅਤੇ ਵਾਧੂ ਫੀਸ ਲਈ ਨਿਯਮਾਂ ਬਾਰੇ ਵੇਰਵੇ ਸੰਬੰਧਿਤ ਵੈਬਸਾਈਟ 'ਤੇ ਅਪਲੋਡ ਕੀਤੇ ਜਾਣਗੇ। ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ SIT ਨੂੰ ਅਯੁੱਧਿਆ ਰਾਮ ਮੰਦਿਰ ਵਿੱਚ ਦਾਨ ਦੇ ਕਥਿਤ ਗਬਨ ਦੀ ਜਾਂਚ ਤੇ ਦਰਜਾ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਨੇ। ਅਦਾਲਤ ਨੇ ਇਸ ਮਾਮਲੇ ਦੀ CBI ਜਾਂਚ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਤੇ ਕੇਂਦਰ ਸਰਕਾਰ, ਉੱਤਰ ਪ੍ਰਦੇਸ਼ ਸਰਕਾਰ ਅਤੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਸ਼ੇਤਰ ਟਰੱਸਟ ਨੂੰ ਨੋਟਿਸ ਜਾਰੀ ਕੀਤੇ। ਚੀਫ ਜਸਟਿਸ ਸੂਰਿਆ ਕਾਂਤ, ਜਸਟਿਸ ਜੋਏ ਮਾਲਿਆ ਬਾਗਚੀ ਅਤੇ ਵੀ ਮੋਹਨ ਦੀ ਬੈਂਚ ਨੇ ਪਟੀਸ਼ਨਾਂ ਤੇ ਸੁਣਵਾਈ ਕੀਤੀ। SIT ਦਾ ਗਠਨ ਪਹਿਲਾਂ 13 ਜੂਨ ਨੂੰ ਕੀਤਾ ਗਿਆ ਸੀ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੂੰ ਅੱਜ ਉਪ ਰਾਸ਼ਟਰਪਤੀ ਭਵਨ ਵਿਖੇ ਰੱਖਿਆ ਰਾਜ ਮੰਤਰੀ ਸੰਜੇ ਸੇਠ ਨੇ ਨੈਸ਼ਨਲ ਕੈਡਿਟ ਕੋਰ NCC ਅਤੇ ਸੈਨਿਕ ਸਕੂਲਾਂ ਬਾਰੇ ਜਾਣਕਾਰੀ ਦਿੱਤੀ। ਰਾਸ਼ਟਰ ਨਿਰਮਾਣ ਵਿੱਚ NCC ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਪ ਰਾਸ਼ਟਰਪਤੀ ਨੇ ਏਕ ਭਾਰਤ ਸ਼੍ਰੇਸ਼ਠ ਭਾਰਤ ਅਧੀਨ ਕੈਡਿਟ ਵਟਾਂਦਰਾ ਪ੍ਰੋਗਰਾਮ ਨੂੰ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਲਈ ਇੱਕ ਸ਼ਾਨਦਾਰ ਪਹਿਲਕਦਮੀ ਦੱਸਿਆ। ਉਹਨਾਂ ਨੇ NCC ਦੇ ਸਮਾਜ ਸੇਵਾ ਪਹਿਲਕਦਮੀਆਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਵਿੱਚ ਨਸ਼ਾ ਮੁਕਤ ਭਾਰਤ ਅਭਿਆਨ ਅਤੇ ਸਵੱਛ ਭਾਰਤ ਅਭਿਆਨ ਸ਼ਾਮਿਲ ਨੇ। ਉਪ ਰਾਸ਼ਟਰਪਤੀ ਨੇ NCC ਐਲੂਮਨੀ ਐਸੋਸੀਏਸ਼ਨ ਦੀ ਸਥਾਪਨਾ ਦਾ ਵੀ ਸਵਾਗਤ ਕੀਤਾ। ਪੰਜਾਬ ਸਰਕਾਰ ਨੇ ਅੱਜ ਮੋਹਾਲੀ ਵਿਖੇ ਵਣ ਵਿਭਾਗ ਦੇ 1516 ਕੱਚੇ ਵਰਕਰਾਂ ਅਤੇ ਡਰਾਈਵਰਾਂ ਨੂੰ ਪੱਕਾ ਕਰਨ ਦੇ ਨਿਯੁਕਤੀ ਪੱਤਰ ਸੌਂਪੇ। ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤੇ ਜਾਣ ਲਈ ਮੋਹਾਲੀ ਵਿਖੇ ਹੋਏ ਨਿਯੁਕਤੀ ਪੱਤਰ ਵੰਡ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ 516 ਡਰਾਈਵਰਾਂ ਅਤੇ ਕੱਚੇ ਵਰਕਰਾਂ ਨੂੰ ਪੱਕਾ ਕਰਨ ਲਈ ਨਿਯੁਕਤ ਦੇ ਪੱਤਰ ਸੌਂਪੇ। ਉਹਨਾਂ ਨਾਲ ਵਣ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਮੁੱਖ ਵਣਪਾਲ ਧਰਮਿੰਦਰ ਸ਼ਰਮਾ ਵੀ ਹਾਜ਼ਰ ਸਨ। ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਨਵੇਂ ਨਿਯੁਕਤ ਹੋਣ ਵਾਲਿਆਂ ਨੂੰ ਵਧਾਈ ਦਿੱਤੀ। ਉਹਨਾਂ ਇਹ ਵੀ ਦੱਸਿਆ ਕਿ ਵਣ ਵਿਭਾਗ ਵੱਲੋਂ ਇਸ ਸਾਲ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ ਸਮੁੱਚੇ ਪੰਜਾਬ 'ਚ 6.5 ਲੱਖ ਬੂਟੇ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ X handle ਏ @ AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਪਟਿਆਲਾ ਪੁਲਿਸ ਨੇ 4 ਨੌਜਵਾਨਾਂ ਨੂੰ 15 ਪਿਸਤੌਲਾਂ ਅਤੇ 30 ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਸਾਰੇ ਅੰਤਰਰਾਜੀ ਤਸਕਰੀ ਗਿਰੋਹ ਦੇ ਮੈਂਬਰ ਨੇ। ਪੁਲਿਸ ਹਲਕਿਆਂ ਨੇ ਦੱਸਿਆ ਕਿ ਇਹਨਾਂ 'ਚ 2 ਹੁਸ਼ਿਆਰਪੁਰ, 1 ਜਲੰਧਰ ਅਤੇ 1 ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਇਹ ਮੱਧ ਪ੍ਰਦੇਸ਼ ਤੋਂ ਬੱਸ ਅਤੇ ਰੇਲ ਰਾਹੀਂ ਨਜਾਇਜ਼ ਅਸਲਾ ਸਸਤੇ ਦਾਮਾਂ 'ਤੇ ਖਰੀਦ ਕੇ ਅਪਰਾਧੀਆਂ ਨੂੰ ਮਹਿੰਗੇ ਭਾਅ ਵੇਚ ਕੇ ਮੁਨਾਫਾ ਕਮਾਉਂਦੇ ਸਨ। ਪੁਲਿਸ ਨੇ ਕੇਸ ਦਰਜ ਕਰ ਲਿਆ ਅਤੇ ਅਗਲੇਰੀ ਜਾਂਚ ਜਾਰੀ ਹੈ। ਭਾਰਤ ਸਰਕਾਰ ਦੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ MSME ਮੰਤਰਾਲੇ ਅਧੀਨ ਨੈਸ਼ਨਲ SC ST ਹੱਬ ਲੁਧਿਆਣਾ, PHD ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਪੰਜਾਬ ਦੇ ਸਹਿਯੋਗ ਨਾਲ 15 ਜੁਲਾਈ ਦਿਨ ਬੁੱਧਵਾਰ ਨੂੰ ਪਟਿਆਲਾ ਵਿਖੇ ਮੌਜੂਦਾ ਅਤੇ ਚਾਹਵਾਨ ਪੱਟੀ ਦਰਜ ਜਾਤਾਂ SC ਅਤੇ ਪੱਟੀ ਦਰਜ ਕਬੀਲਿਆਂ ST ਭਾਈਚਾਰੇ ਦੇ ਉੱਦਮੀਆਂ ਲਈ ਇੱਕ उद्यमी जागरूकता ते विशेष विक्रेता विकास प्रोग्राम कराया जा रहा है। इस प्रोग्राम का उद्देश स्वैरोजगार ते उद्यमशीलता नूं उत्साहित करना,

0: ਵਪਾਰਕ ਮੌਕਿਆਂ ਨੂੰ ਵਧਾਉਣਾ ਤੇ SC ST ਭਾਈਚਾਰੇ ਦੇ ਮੈਂਬਰਾਂ ਵਿੱਚ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਇਹ ਪਹਿਲਕਦਮੀ ਉਦਮੀਆਂ ਲਈ ਉਪਲਬਧ ਵੱਖ ਵੱਖ ਸਰਕਾਰੀ ਸਕੀਮਾਂ, ਮਾਲੀ ਸਹਾਇਤਾ ਵਿਧੀਆਂ ਅਤੇ ਕਾਰੋਬਾਰ ਵਿਕਾਸ ਰਣਨੀਤੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਤਿਆਰ ਕੀਤੀ ਗਈ ਏ। ਪ੍ਰੋਗਰਾਮ ਵਿੱਚ ਵੱਖ ਵੱਖ ਸਰਕਾਰੀ ਵਿਭਾਗਾਂ, ਜਨਤਕ ਖੇਤਰ ਦੇ ਅਦਾਰਿਆਂ, ਮਾਲੀ ਤੇ ਸਿਖਲਾਈ ਸੰਸਥਾਵਾਂ ਦੇ ਮਾਹਿਰ ਅਤੇ ਨੁਮਾਇੰਦੇ ਸ਼ਾਮਿਲ ਹੋਣਗੇ ਜੋ ਉਦਮਸ਼ੀਲਤਾ ਤੇ ਵਿਕਰੇਤਾ ਵਿਕਾਸ ਬਾਰੇ ਮਾਰਗਦਰਸ਼ਨ ਕਰਨਗੇ ਤੇ ਕੀਮਤੀ ਜਾਣਕਾਰੀ ਸਾਂਝੀ ਕਰਨਗੇ। ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਗਹਿਣ ਸੋਧ SIR ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ ਵੋਟਰਾਂ ਦੀ ਸਹੂਲਤ ਵਾਸਤੇ ਪੰਜਾਬ ਸਰਕਾਰ ਵੱਲੋਂ 30 ਸਤੰਬਰ ਤੱਕ ਕਈ ਪ੍ਰਮੁੱਖ ਨਾਗਰਿਕ ਸੇਵਾਵਾਂ ਲਈ ਸਰਕਾਰੀ ਫੀਸਾਂ ਤੇ ਸਹੂਲਤ ਖਰਚੇ ਮਾਫ਼ ਕਰ ਦਿੱਤੇ ਗਏ ਨੇ। ਫਤਿਹਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਡਾਕਟਰ ਸੋਨਾ ਥਿੰਦ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਫੈਸਲੇ ਦਾ ਉਦੇਸ਼ ਨਾਗਰਿਕਾਂ ਨੂੰ ਲੋੜੀਂਦੇ ਦਸਤਾਵੇਜ਼ ਬਿਨਾਂ ਕਿਸੇ ਮਾਲੀ ਬੋਝ ਦੇ ਪ੍ਰਾਪਤ ਕਰਾਉਣਾ ਅਤੇ SIR ਦੀ ਪ੍ਰਕਿਰਿਆ ਨੂੰ ਨਿਰਧਾਰਤ ਸਮੇਂ ਅੰਦਰ ਨਿਰਵਿਘਨ ਢੰਗ ਨਾਲ ਮੁਕੰਮਲ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਛੋਟ ਦੇ ਦਾਇਰੇ ਵਿੱਚ ਜਾਤ, ਰਿਹਾਇਸ਼ ਤੇ ਜਨਮ ਸਰਟੀਫਿਕੇਟ ਅਤੇ 10ਵੀਂ ਤੇ 12ਵੀਂ ਜਮਾਤ ਦੇ ਡੁਪਲੀਕੇਟ ਸਰਟੀਫਿਕੇਟ ਜਾਰੀ ਕਰਨ ਵਰਗੀਆਂ ਪ੍ਰਮੁੱਖ ਸੇਵਾਵਾਂ ਸ਼ਾਮਿਲ ਨੇ। ਇਸ ਸਹੂਲਤ ਸੇਵਾ ਕੇਂਦਰਾਂ, ਘਰਾਂ ਦੇ ਨੇੜੇ ਸੇਵਾਵਾਂ ਅਤੇ ਆਨਲਾਈਨ ਨਾਗਰਿਕ ਸੇਵਾਵਾਂ ਪੋਰਟਲ ਰਾਹੀਂ 30 ਸਤੰਬਰ 2026 ਤੱਕ ਉਪਲਬਧ ਰਹੇਗੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਅੱਜ ਕੋਟਕਪੂਰਾ ਵਿਖੇ ਬਰਸਾਤੀ ਮੌਸਮ ਦੌਰਾਨ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਨੂੰ ਸੁਚਾਰੂ ਬਣਾਈ ਰੱਖਣ ਅਤੇ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਵਿੱਚ ਰਾਸ਼ਟਰੀ ਸ਼ਹਿਰ ਅਥਾਰਟੀ, ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ, ਸਥਾਨਕ ਸਰਕਾਰਾਂ ਵਿਭਾਗ, ਨਗਰ ਕੌਂਸਲ ਕੋਟਕਪੂਰਾ ਅਤੇ ਹੋਰ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ, ਸੀਨੀਅਰ ਵਾਈਸ ਪ੍ਰਧਾਨ ਅਤੇ ਕੌਂਸਲਰਾਂ ਨੇ ਵੀ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਸੰਧਵਾ ਨੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਨਾਲਿਆਂ ਦੀ ਸਫਾਈ, ਸੀਵਰੇਜ ਲਾਈਨਾਂ ਦੀ ਸਫਾਈ, ਬਰਸਾਤੀ ਪਾਣੀ ਦੇ ਨਿਕਾਸ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸੰਬੰਧਿਤ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਾਕੀ ਰਹਿੰਦੇ ਸਾਰੇ ਕੰਮ ਤਰਜੀਹ ਦੇ ਆਧਾਰ ਤੇ ਜਲਦ ਮੁਕੰਮਲ ਕੀਤੇ ਜਾਣ। ਨੌਜਵਾਨ ਮਾਮਲਿਆਂ ਅਤੇ ਖੇਡਾਂ ਬਾਰੇ ਮੰਤਰਾਲੇ ਨੇ ਮੇਰਾ ਯੁਵਾ ਭਾਰਤ ਰਾਹੀਂ ਦੇਸ਼ ਵਿਆਪੀ ਨਸ਼ਾ ਮੁਕਤ ਯੁਵਾ ਵਿਕਸਿਤ ਭਾਰਤ ਮੁਹਿੰਮ ਦਾ ਅਗਲਾ ਪੜਾਅ ਸ਼ੁਰੂ ਕੀਤਾ। ਇਸ ਪਹਿਲਕਦਮੀ ਤਹਿਤ ਮੁਕਾਬਲੇ 3 ਪੜਾਵਾਂ ਵਿੱਚ ਕਰਾਏ ਜਾਣਗੇ। ਮਾਈ ਭਾਰਤ ਪੋਰਟਲ 'ਤੇ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ ਹੋ ਰਹੀ ਹੈ। ਜ਼ਿਲ੍ਹਾ ਪੱਧਰੀ ਮੁਕਾਬਲੇ 24 ਜੁਲਾਈ ਤੋਂ 27 ਜੁਲਾਈ ਤੱਕ ਕਰਾਏ ਜਾਣਗੇ। ਪੰਜਾਬ 'ਚ ਅੱਜ ਕਿਧਰੇ ਕਿਧਰੇ ਮੀਂਹ ਪਿਆ। ਮੌਸਮ ਵਿਭਾਗ ਨੇ ਅੱਜ ਅਤੇ ਭਲਕੇ ਲਈ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਏ। ਇਸ ਦੌਰਾਨ ਪਿਛਲੇ 24 ਘੰਟਿਆਂ 'ਚ ਪੰਜਾਬ ਦੇ ਬਠਿੰਡਾ 'ਚ ਵੱਧ ਤੋਂ ਵੱਧ ਤਾਪਮਾਨ 39.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਦੇ ਰੋਹਤਕ ਵਿੱਚ ਵੱਧ ਤੋਂ ਵੱਧ ਤਾਪਮਾਨ 40.1 ਡਿਗਰੀ ਸੈਲਸੀਅਸ ਰਿਹਾ। ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 36.1 ਡਿਗਰੀ ਸੈਲਸੀਅਸ ਸੀ। ਖੇਡਾਂ ਵਿੱਚ ਔਰਤਾਂ ਦੇ ਕ੍ਰਿਕਟ ਵਿੱਚ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਅੱਜ ਲਾਰਡਸ ਵਿਖੇ ਖੇਡੇ ਗਏ ਇੱਕੋ ਇੱਕ ਟੈਸਟ ਮੈਚ ਵਿੱਚ ਮੇਜ਼ਬਾਨ ਇੰਗਲੈਂਡ ਨੂੰ 270 ਦੌੜਾਂ ਨਾਲ ਹਰਾ ਕੇ ਇਤਿਹਾਸਕ ਜਿੱਤ ਹਾਸਲ ਕੀਤੀ ਏ। ਭਾਰਤ ਵੱਲੋਂ ਦਿੱਤੇ ਗਏ 457 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੇਜ਼ਬਾਨ ਟੀਮ ਚੌਥੇ ਦਿਨ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਆਪਣੀ ਦੂਜੀ ਪਾਰੀ ਵਿੱਚ 186 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ ਨੇ ਕੱਲ੍ਹ ਆਪਣੀ ਦੂਜੀ ਪਾਰੀ 7 ਵਿਕਟਾਂ ਦੇ ਨੁਕਸਾਨ ਦੇ ਨਾਲ 341 ਦੌੜਾਂ 'ਤੇ ਖਤਮ ਕੀਤੀ ਸੀ, ਜਿਸ ਨਾਲ ਇੰਗਲੈਂਡ ਨੂੰ 457 ਦੌੜਾਂ ਦਾ ਟੀਚਾ ਮਿਲਿਆ। ਵਿਕਟਕੀਪਰ ਬੱਲੇਬਾਜ਼ ਯਾਸਤਿਕਾ ਭਾਟੀਆ ਲਾਰਡਸ ਦੇ ਮੈਦਾਨ 'ਤੇ ਟੈਸਟ ਸੈਂਕੜਾ ਬਣਾਉਣ ਵਾਲੀ ਪਹਿਲੀ ਔਰਤ ਕ੍ਰਿਕਟ ਖਿਡਾਰਨ ਬਣ ਗਈ ਏ। ਆਖਿਰ 'ਚ ਖਾਸ ਖਬਰਾਂ। ਪੰਜਾਬ ਦੇ ਗੈਰ ਸਹਾਇਤਾ ਪ੍ਰਾਪਤ ਸਿੱਖਿਆ ਸੰਸਥਾਵਾਂ ਦੀਆਂ ਫੀਸਾਂ ਦੀ ਨੇਮਬੰਦੀ ਬਾਰੇ ਤਰਮੀਮੀ ਆਰਡੀਨੈਂਸ 2026 ਨੂੰ ਰਾਜਪਾਲ ਦੀ ਮਨਜ਼ੂਰੀ ਮਿਲੀ। ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਨੂੰ ਅਯੋਧਿਆ ਰਾਮ ਮੰਦਿਰ ਵਿੱਚ ਦਾਨ ਦੇ ਕਥਿਤ ਗਬਨ ਦੀ ਜਾਂਚ ਤੇ ਦਰਜਾ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਹਾਲੀ ਵਿਖੇ ਵਣ ਵਿਭਾਗ ਦੇ 516 ਕੱਚੇ ਵਰਕਰਾਂ ਅਤੇ ਡਰਾਈਵਰਾਂ ਨੂੰ ਪੱਕੇ ਕਰਨ ਦੇ ਨਿਯੁਕਤੀ ਪੱਤਰ ਸੌਂਪੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, FM ਬੈਂਡ 103.6 ਮੈਗਾ ਹਰਟਸ, ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਸ਼ਾਮ ਦੇ 6:30 ਵੱਜ ਚੁੱਕੇ ਨੇ। ਆਹ ਹੁਣ ਸੁਣਦੇ ਹਾਂ ਦਿਹਾਤੀ ਪ੍ਰੋਗਰਾਮ।
2: ਆਜੋ ਬਲ ਸਾਹਿਬ, ਆਜੋ
3: ਪਟਵਾਰੀ ਸਾਹਿਬ। ਜੈ ਹਿੰਦ ਜੀ।
2: ਜੈ ਹਿੰਦ ਜੀ। ਜੈ ਹਿੰਦ ਜੀ। ਹੋਰ ਸੁਣਾਓ ਬਲ ਸਾਹਿਬ।

0: ਕੀ ਹਾਲੇ ਚਾਲੇ?
1: ਹਾਲੇ ਚਾਲੇ ਵਾਹਵਾ ਵਧੀਆ, ਚੜ੍ਹਦੀ ਕਲਾ ਪਟਵਾਰੀ ਸਾਹਿਬ, ਤੁਸੀਂ ਸੁਣਾਓ ਜੀ।
0: ਬਿਲਕੁਲ ਠੀਕ ਹੈ ਜੀ। ਦੇਖੋ ਇਹ ਜਿਹੜੀ ਚੜ੍ਹਦੀ ਕਲਾ ਨਾ,
1: ਹਾਂਜੀ,
0: ਇਹ ਇਸੇ ਤਰ੍ਹਾਂ ਬਣੀ ਰਹਿਣੀ ਚਾਹੀਦੀ।
1: ਜੀ ਬਿਲਕੁਲ ਜੀ।
0: ਹੁੰਦਾ ਇਹ ਹੈ ਕਿ ਅੱਜ ਕੱਲ੍ਹ ਜਿਹੜੇ ਮੈਂ ਦੇਖਦਾ ਕਿਸੇ ਵੇਲੇ ਜਿੱਦਾਂ ਤੁਸੀਂ ਆ ਕੇ ਬੜੀ ਖੁਸ਼ੀ ਦੇ ਨਾਲ,
1: ਹਾਂਜੀ,
0: ਆਪਸ 'ਚ ਅਸੀਂ ਗੱਲਬਾਤ ਕੀਤੀ ਹੈ
1: ਜੀ,
0: ਇਹਦੇ ਨਾਲ ਇੱਕ ਪਿਆਰ ਬਣਦਾ।
1: ਬਿਲਕੁਲ ਜੀ।
0: ਔਰ ਪਿਆਰ ਦੇ ਨਾਲ ਨਾਲ ਇੱਕ ਰਿਸ਼ਤਾ ਬਣਦਾ।
1: ਹਾਂਜੀ।
0: ਔਰ ਉਹ ਰਿਸ਼ਤੇ ਜਿਹੜੇ ਨੇ ਅੱਜ ਕੱਲ੍ਹ ਜੇ ਤੁਸੀਂ ਆਮ ਜ਼ਿੰਦਗੀ 'ਚ ਦੇਖੋ ਨਾ ਬਾਲ ਸਾਹਿਬ,
1: ਹਾਂਜੀ,
0: ਇਹ ਰਿਸ਼ਤਿਆਂ 'ਚ ਕੜਤਨ ਬੜੀ ਪੈਦਾ ਹੋ ਰਹੀ ਹੈ।
1: ਠੀਕ ਹੈ ਜੀ।
0: ਚਾਹੇ ਉਹ ਪਰਿਵਾਰਕ ਰਿਸ਼ਤੇ ਨੇ, ਸਮਾਜਿਕ ਰਿਸ਼ਤੇ ਨੇ
1: ਜੀ,
0: ਕਿਤੇ ਵੀ ਅਸੀਂ ਜਿੱਥੇ ਵੀ ਵਿਚਰਦੇ ਹਾਂ ਨਾ,
1: ਹਾਂਜੀ,
0: ਉੱਥੇ ਆਪਾਂ ਇਹ ਮਹਿਸੂਸ ਕਰਦੇ ਹਾਂ।
1: ਸਹੀ ਗੱਲ।
0: ਕਿ ਜਿਹੜਾ ਨਿੱਘ ਪਹਿਲਾਂ
1: ਹਾਂਜੀ
0: ਰਿਸ਼ਤਿਆਂ 'ਚ ਹੁੰਦਾ ਸੀ,
1: ਬਿਲਕੁਲ ਜੀ,
0: ਉਹ ਨਿੱਘ ਜਾਂ ਉਹ ਪਿਆਰ,
1: ਹਾਂਜੀ,
0: ਉਹ ਰਿਸ਼ਤਿਆਂ ਦੇ ਵਿੱਚ ਨਹੀਂ ਰਿਹਾ।
1: ਦੇਖੋ ਜੀ ਪਟਵਾਰੀ ਸਾਹਿਬ, ਗੱਲ ਇੱਦਾਂ ਵੀ ਕੋਈ ਸਮਾਂ ਸੀਗਾ ਕਿ ਜਿਹੜੀ ਅਹਿਮੀਅਤ ਆ ਉਹ ਰਿਸ਼ਤਿਆਂ ਨੂੰ ਦਿੱਤੀ ਜਾਂਦੀ ਸੀ। ਜਿਹੜਾ ਅੱਜ ਦਾ ਸਮਾਂ ਆ ਉਹਦੇ ਵਿੱਚ ਇਹ ਜਿਹੜੀ ਅਹਿਮੀਅਤ ਆ ਇਹ ਰਿਸ਼ਤਿਆਂ ਤੋਂ ਹਟ ਕੇ ਜਾਂ ਟੁੱਟ ਕੇ ਕਹਿ ਲਓ ਉਹ ਪੈਸੇ ਵੱਲ ਨੂੰ ਜ਼ਿਆਦਾ ਚਲੀ ਗਈ ਆ। ਹੋ ਸਕਦਾ ਵੀ ਇਹ ਵੀ ਇੱਕ ਕਾਰਨ ਹੋਵੇ।
0: ਆਹ ਦੇਖੋ, ਕਾਰਨ ਤਾਂ ਸਭ ਤੋਂ ਵੱਡਾ ਤਾਂ ਇਹੀ ਹੁੰਦਾ ਹੈ,
1: ਹਾਂਜੀ,
0: ਜਿਹੜਾ ਪੈਸਾ ਆ ਨਾ
1: ਜੀ,
0: ਉਹ ਪੈਸਾ ਹੀ ਇਹ ਰਿਸ਼ਤਿਆਂ ਦੇ ਵਿੱਚ ਘੜਤਣ ਲਿਆਉਂਦਾ
1: ਜੀ। ਬਿਲਕੁਲ।
0: ਕਿਉਂਕਿ ਇਨਸਾਨ ਇਹ ਕਹਿੰਦਾ ਕਿ ਮੇਰੇ ਕੋਲ ਘੱਟ ਹੈ, ਮੇਰੇ ਕੋਲ ਜ਼ਿਆਦਾ ਹੈ, ਉਹਦੇ ਕੋਲ ਘੱਟ ਹੈ, ਮੇਰੇ ਕੋਲ ਜ਼ਿਆਦਾ, ਐਵੇਂ ਸੋਚ ਸੋਚ ਕੇ ਰਿਸ਼ਤਿਆਂ ਦੇ ਵਿੱਚ ਨਾ ਇਹ ਘੜਤਣ ਆ ਜਾਂਦੀ।
1: ਉਹ ਜਿੱਦਾਂ ਸਿਆਣੇ ਕਹਿੰਦੇ ਆ ਵੀ ਬੰਦਾ ਜਿਹੜਾ ਹੈ ਉਹ ਆਪਣੇ ਦੁੱਖ ਤੋਂ ਨਹੀਂ ਉਨਾ ਦੁਖੀ ਜਿੰਨਾ ਦੂਸਰੇ ਨੂੰ ਸੁਖੀ ਦੇਖ ਕੇ।
0: ਸੁਖੀ ਦੇਖ ਕੇ, ਆਹ ਬਿਲਕੁਲ। ਦੇਖੋ ਗੱਲ ਇਹ ਹੈ ਨਾ ਵੀ ਕੋਈ ਵੀ ਇੱਕ ਵਿਹਲਾ ਹੁੰਦਾ ਸੀ,
1: ਹਾਂਜੀ
0: ਬਾਲ ਸਾਹਿਬ,
1: ਹਾਂਜੀ ਹਾਂਜੀ,
0: ਜਦੋਂ ਇਹਨਾਂ ਰਿਸ਼ਤਿਆਂ ਵਿੱਚ ਨਾ ਅੰਨਾ ਵਾਹ ਨਿੱਘ ਹੁੰਦਾ ਸੀ।
1: ਅੱਛਾ ਜੀ।
0: ਅੰਤ ਦਾ ਨਿੱਘ ਹੁੰਦਾ ਸੀ
1: ਜੀ। ਜੀ
0: ਹੈਂਜੀ
1: ਬਿਲਕੁਲ ਜੀ।
0: ਅਤੇ ਉਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਇਹ ਜਿਹੜਾ ਵਤੀਰਾ ਹੁੰਦਾ ਸੀ ਨਾ ਇੱਕ ਦੂਜੇ ਦੇ ਨਾਲ, ਅਸੀਂ ਖੁਸ਼ ਮਿਜ਼ਾਜ ਦੇ ਨਾਲ ਮਿਲਦੇ ਹੁੰਦੇ ਸੀ
1: ਜੀ। ਬਿਲਕੁਲ।
0: ਔਰ ਆਪਸ ਦੇ ਵਿੱਚ ਪਰਿਵਾਰ ਦੇ ਵਿੱਚ ਕਿੰਨੇ ਕਿੰਨੇ ਦਿਨ,
1: ਹਾਂਜੀ,
0: ਰਿਸ਼ਤੇਦਾਰ ਆ ਕੇ ਰਹਿੰਦੇ ਹੁੰਦੇ ਸੀ।
1: ਸਾਂਝੇ ਪਰਿਵਾਰ ਸੀਗੇ ਜੀ,
0: ਸਾਂਝੇ ਪਰਿਵਾਰ ਸੀ,
1: ਬਿਲਕੁਲ,
0: ਆਪਸ 'ਚ ਰਹਿਣਾ,
1: ਹਾਂਜੀ,
0: ਔਰ ਰਹਿ ਕੇ ਇੱਕ ਦੂਸਰੇ ਦੇ ਨਾਲ ਗੱਲਾਂ ਬਾਤਾਂ ਕਰਨੀਆਂ,
1: ਹਾਂਜੀ,
0: ਅਤੇ ਉਹ ਹੁਣ ਚੀਜ਼ਾਂ ਜਿਹੜੀਆਂ ਉਹ ਕਿਤੇ ਨਾ ਕਿਤੇ ਘੱਟਦੀਆਂ ਜਾ ਰਹੀਆਂ ਨੇ।
1: ਕਿਤੇ ਨਾ ਕਿਤੇ ਉਹ ਚੀਜ਼ਾਂ ਨੇ ਜਿਹੜਾ ਸਮਾਜਿਕ ਢਾਂਚਾ ਆਪਣਾ ਉਹਨੂੰ ਵੀ ਆਪਾਂ ਨੂੰ ਬਹੁਤ ਧੱਕਾ ਲਾਇਆ ਜੀ। ਹੁਣ ਸਾਂਝੇ ਪਰਿਵਾਰ ਜਦੋਂ ਟੁੱਟੇ ਆ, ਹੁਣ ਸਾਂਝੇ ਪਰਿਵਾਰ ਤੁਸੀਂ ਇਹ ਦੇਖੋ, ਤੁਸੀਂ ਤਾਂ ਜ਼ਿਆਦਾ ਮੇਰੇ ਨਾਲ ਜਾਣਦੇ ਹੋ, ਸਾਂਝੇ ਪਰਿਵਾਰ ਸੀਗੇ ਤਾਂ ਖਰਚੇ ਵੀ ਸਾਂਝੇ ਸੀਗੇ, ਜ਼ਿੰਮੇਵਾਰੀ ਵੀ ਸਾਂਝੀ ਸੀਗੀਆਂ, ਕੋਈ ਕੱਲ੍ਹ ਨੂੰ ਦੁੱਖ ਟੁੱਟਦਾ ਸੀਗਾ ਉਹ ਵੀ ਸਾਂਝੇ ਤੌਰ 'ਤੇ ਵੰਡਿਆ ਜਾਂਦਾ ਸੀ। ਹੁਣ ਪਰਿਵਾਰ ਜਿਹੜੇ ਟੁੱਟ ਗਏ ਆ, ਖਰਚੇ ਵੀ ਆਪੋ ਆਪਣੇ ਆ, ਕੋਈ ਕੱਲ੍ਹ ਨੂੰ ਦੁੱਖ ਆ, ਕੋਈ ਮੁਸੀਬਤ ਪੈਂਦੀ ਆ, ਉਹ ਵੀ ਆਪਣੇ ਆਪਣੇ ਸਿਰ 'ਤੇ ਆਪਾਂ ਨੂੰ ਜਿਹੜੀ ਆ ਉਹ ਝੱਲਣੀ ਪੈਂਦੀ ਆ।
0: ਉਸੇ ਕਰਕੇ ਤਾਂ ਦੇਖੋ ਇਹ ਜਿਹੜੀ ਨਾ ਇਹ ਆਪਸ ਦੇ ਵਿੱਚ ਜਿਹੜੀ ਇੱਕ ਮੈਂ ਹੋ ਗਈ ਹੈ,
1: ਹਾਂਜੀ,
0: ਕਿ ਮੈਂ ਹੀ ਸਭ ਕੁਝ ਕਰਨਾ,
1: ਬਿਲਕੁਲ,
0: ਜਾਂ ਮੈਂ ਹੀ ਸਭ ਕੁਝ ਕੀਤਾ,
1: ਹਾਂਜੀ,
0: ਇਹ ਰਿਸ਼ਤਿਆਂ ਦਾ ਟੁੱਟਣ ਦਾ ਸਭ ਤੋਂ ਵੱਡਾ ਕਾਰਨ।
1: ਬਿਲਕੁਲ ਜੀ, ਸਹੀ ਗੱਲ ਹੈ।
0: ਪੈਸੇ ਕਮਾਉਣ ਦੀ ਹੋੜ ਵੱਜੀ ਹੋਈ ਹੈ,
1: ਹਾਂਜੀ,
0: ਕਹਿੰਦਾ ਜੀ ਮੈਂ ਤੇਤੋਂ ਜ਼ਿਆਦਾ ਕਮਾ ਲਾਂ,
1: ਹਾਂਜੀ,
0: ਉਹ ਕਹਿੰਦਾ ਮੈਂ ਤੇਰੇ ਕੋਲ ਜ਼ਿਆਦਾ ਕਮਾ ਲਾਂ।
1: ਬਿਲਕੁਲ ਜੀ।
0: ਇਹ ਪੈਸਿਆਂ ਦੇ ਕਰਕੇ ਨਾ ਅਸੀਂ ਇੱਕ ਦੂਸਰੇ ਨੂੰ ਸਮਾਂ ਨਹੀਂ ਦਿੰਦੇ,
1: ਹਾਂਜੀ,
0: ਜਦੋਂ ਅਸੀਂ ਸਮਾਂ ਨਹੀਂ ਦਿੰਦੇ,
1: ਹਾਂਜੀ,
0: ਚਾਹੇ ਉਹ ਪਰਿਵਾਰ ਹੈ
1: ਜੀ,
0: ਚਾਹੇ ਉਹ ਸਮਾਜਿਕ ਰਿਸ਼ਤਿਆਂ ਦੀ ਆਪਾਂ ਜਦੋਂ ਗੱਲ ਕਰਦੇ ਹਾਂ,
1: ਹਾਂਜੀ,
0: ਦੋਸਤ ਮਿੱਤਰ ਦੀ ਗੱਲ ਕਰ ਲੈਂਦੇ ਹਾਂ,
1: ਹਾਂਜੀ,
0: ਜਦੋਂ ਅਸੀਂ ਉਸਨੂੰ ਵੀ ਸਮਾਂ ਨਹੀਂ ਦਿੰਦੇ,
1: ਬਿਲਕੁਲ ਜੀ,
0: ਉਹ ਫਿਰ ਜਦੋਂ ਤੁਸੀਂ ਇੱਕ ਦੂਸਰੇ ਦੇ ਨਾਲ ਅਸੀਂ ਮਿਲਣਾ ਗਿਲਣਾ ਘਟਾ ਦਿੰਦੇ ਹਾਂ,
1: ਹਾਂਜੀ,
0: ਉਹ ਫਿਰ ਰਿਸ਼ਤੇ ਆਪੋ ਹੀ ਖਤਮ ਹੋ ਜਾਂਦੇ।
1: ਸਮਾਂ ਦੇਣਾ ਕਿਸੇ ਵੀ ਰਿਸ਼ਤੇ ਵਾਸਤੇ, ਜਿਵੇਂ ਆਪਾਂ ਕਹਿੰਦੇ ਕਿ ਬੂਟਿਆਂ ਨੂੰ ਪਾਣੀ ਨਹੀਂ ਪਾਵਾਂਗੇ, ਬੂਟਾ ਕਿਵੇਂ ਬਚੂਗਾ? ਸਮਾਂ ਨਹੀਂ ਦੇਵਾਂਗੇ ਤਾਂ ਰਿਸ਼ਤਾ ਜਿਹੜਾ ਬਚਣਾ ਬਹੁਤ ਮੁਸ਼ਕਿਲ ਹੈ।
0: ਤਾਂ ਦੇਖੋ ਨਾ, ਰਿਸ਼ਤਿਆਂ ਦੇ ਵਿੱਚ ਜੇ ਅਸੀਂ ਜਿਵੇਂ ਕਹਿੰਦੇ ਹਾਂ ਕਿ ਇਹਨਾਂ ਨੂੰ ਆਪਾਂ ਠੀਕ ਕਰੀਏ,
1: ਹਾਂਜੀ, ਉਹੀ ਮੈਂ ਤੁਹਾਨੂੰ ਪਟਵਾਰੀ ਸਾਹਿਬ ਪੁੱਛਣ ਲੱਗਾ ਸੀ ਵੀ ਮੁਸੀਬਤ ਤਾਂ ਤੁਸੀਂ ਦੱਸ ਦਿੱਤੀ ਆ, ਇਹਦਾ ਹੱਲ ਤਾਂ ਦੱਸਿਆ ਜਾਵੇ ਕੋਈ?
0: ਹਾਂ, ਦੇਖੋ ਗੱਲ ਇਹ ਹੈ ਕਿ ਜਦੋਂ ਤੁਸੀਂ ਕਿਸੇ ਚੰਗੇ ਰਿਸ਼ਤਿਆਂ ਨੂੰ ਬਣਾਉਣਾ ਹੈ ਨਾ,
1: ਹਾਂਜੀ,
0: ਤਾਂ ਉਹਦੇ ਲਈ ਤਾਂ ਸਭ ਤੋਂ ਵੱਡਾ ਤਾਂ ਇਹ ਹੈ ਕਿ ਪਹਿਲਾਂ ਤਾਂ ਅਸੀਂ ਇੱਕ ਦੂਸਰੇ ਨੂੰ ਸਮਾਂ ਦੇਈਏ।
1: ਬਿਲਕੁਲ ਜੀ,
0: ਮਿਲੀਏ ਗਿਲੀਏ।
1: ਸਹੀ ਗੱਲ।
0: ਇਹ ਜਿਹੜੀ ਆਪਸ ਦੇ ਵਿੱਚ ਇੱਕ ਈਰਸ਼ਾਬਾਜ਼ੀ ਹੁੰਦੀ ਹੈ,
1: ਹਾਂਜੀ,
0: ਜਿਹਨੂੰ ਅਸੀਂ ਅੰਗਰੇਜ਼ੀ 'ਚ ਕਹਿ ਦਿੰਦੇ ਹਾਂ ਜੈਲਸ,
1: ਜੈਲਸ, ਹਾਂਜੀ ਹਾਂਜੀ, ਠੀਕ ਹੈ ਜੀ,
0: ਜਲਸੀ ਕਹਿੰਦੇ ਜੀ,
1: ਹਾਂਜੀ,
0: ਅਤੇ ਉਹ ਜਲਸੀ ਨਹੀਂ ਹੋਣੀ ਚਾਹੀਦੀ।
1: ਬਿਲਕੁਲ ਜੀ।
0: ਜੈਲਸ ਨਹੀਂ ਆਪਾਂ ਇੱਕ ਦੂਸਰੇ ਤੋਂ ਇਹ ਫੀਲ ਕਰੀਏ ਕਿ ਦੇਖੋ ਜੀ ਇਹ ਤਾਂ ਮੇਰੇ ਤੋਂ ਜ਼ਿਆਦਾ ਲੈ ਗਿਆ ਜਾਂ ਉਵੇਂ ਆ। ਅਸੀਂ ਆਪਸ ਦੇ ਵਿੱਚ ਜਿੰਨਾ ਪਿਆਰ ਵਧਾਵਾਂਗੇ,
1: ਬਿਲਕੁਲ ਜੀ,
0: ਇਹ ਰਿਸ਼ਤੇ ਸਾਡੇ, ਜਿਵੇਂ ਤੁਸੀਂ ਕਿਹਾ ਨਾ ਕਿ ਬੂਟੇ ਨੂੰ ਪਾਣੀ ਮਿਲਦਾ,
1: ਹਾਂਜੀ,
0: ਇਹ ਰਿਸ਼ਤਿਆਂ ਨੂੰ ਅਸੀਂ ਇਸੇ ਤਰ੍ਹਾਂ ਹੋਰ ਅੱਗੇ ਵਧਾ ਸਕਦੇ।
1: ਬਿਲਕੁਲ ਜੀ।
0: ਅਤੇ ਵਧਾਉਣ ਦੇ ਲਈ ਫਿਰ ਆਪਾਂ ਜਦੋਂ ਇੱਕ ਦੂਸਰੇ ਦੀ ਜ਼ਿਆਦਾ ਮਦਦ ਕਰਾਂਗੇ,
1: ਹਾਂਜੀ,
0: ਤਾਂ ਫਿਰ ਦੇਖੋ ਰਿਸ਼ਤਾ ਜਿਹੜਾ ਹੈ ਉਹ ਬੂਟੇ ਨੂੰ ਪਾਣੀ ਵੀ ਲੱਗਦਾ,
1: ਬਿਲਕੁਲ,
0: ਰਿਸ਼ਤਾ ਵੀ ਤਾਂ ਜਾਂਦਾ ਫਿਰ।
1: ਆਹ ਤਾਂ ਗੱਲ ਹੀ ਤੁਸੀਂ ਜਿਹੜੀ ਹੈ 100 ਅੰਨੇ ਸੱਚ ਕਰ ਦਿੱਤੀ ਹੈ। ਬਿਲਕੁਲ ਜੀ।
0: ਅਤੇ ਫਿਰ ਜੇ ਕਹਿੰਦੇ ਹੋ ਤਾਂ ਦੋ ਕੁ ਬੋਲ ਗੀਤ ਦੇ ਸੁਣ ਲਈਏ।
1: ਸੁਣਾ ਦਿਓ ਜੀ।

0: ਕਿਵੇਂ ਫਿਰ ਬਾਲੂ ਸਾਹਿਬ, ਗੀਤ ਕਿੱਦਾਂ ਦਾ ਲੱਗਿਆ?
1: ਪਟਵਾਰੀ ਸਾਹਿਬ, ਗਾਣਾ ਤੁਸੀਂ ਸੁਣਾਇਆ ਹੋਵੇ ਤੇ ਚੰਗਾ ਨਾ ਲੱਗੇ? ਹੋ ਸਕਦਾ ਇਦਾਂ ਭਲਾ?
0: ਗੱਲ ਤਾਂ ਸਹੀ ਹੈ।
1: ਹਾਂਜੀ
0: ਲਓ ਜੀ, ਫਿਰ ਹੁਣ ਚਲੀਏ ਅੱਗੇ ਫਿਰ।
1: ਜੀ ਬਿਲਕੁਲ ਜੀ।
0: ਹੈ ਜੀ, ਗੱਲਬਾਤ ਸੁਣਾਉਂਦੇ ਹਾਂ ਤੁਹਾਨੂੰ ਇੱਕ।
1: ਅੱਛਾ ਜੀ।
0: ਹੈ ਜੀ, ਖੇਤੀ ਰਾਹੀਂ ਕੁਦਰਤੀਕਰਨ,
1: ਠੀਕ ਹੈ ਜੀ।
0: ਇਹਨਾਂ ਨਾਲ ਗੱਲਾਂ ਬਾਤਾਂ ਡਾਕਟਰ ਅਵਤਾਰ ਸਿੰਘ ਜੀ ਆਏ ਸਨ,
1: ਅੱਛਾ ਜੀ।
0: ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਗੁਰਵਿੰਦਰ ਜੀ ਨੇ,
1: ਠੀਕ ਹੈ ਜੀ।
0: ਆਪਾਂ ਸੁਣਦੇ ਹਾਂ,
1: ਸੁਣਾ ਦਿਓ ਜੀ।
2: ਅੱਜ ਅਸੀਂ ਗੱਲਬਾਤ ਕਰਾਂਗੇ ਸ਼੍ਰੀ ਅਵਤਾਰ ਸਿੰਘ ਜੀ ਨਾਲ, ਜਿਨ੍ਹਾਂ ਦਾ ਪਿੰਡ ਵਿਰਕ, ਤਹਿਸੀਲ ਫਿਲੌਰ ਅਤੇ ਜ਼ਿਲ੍ਹਾ ਹੈ ਜਲੰਧਰ। ਸੋ ਜਦੋਂ ਅਸੀਂ ਗੱਲ ਕਰਦੇ ਹਾਂ ਖੇਤੀਬਾੜੀ ਦੇ ਵਿੱਚ ਕਿ ਕਿਸ ਤਰੀਕੇ ਨਾਲ, ਕੁਦਰਤੀ ਤਰੀਕੇ ਨਾਲ ਖੇਤੀ ਕੀਤੀ ਜਾਏ, ਉਹਨਾਂ ਢੰਗਾਂ ਦੀ ਵਰਤੋਂ ਕਰਕੇ ਅਸੀਂ ਆਪਣੇ ਕੁਦਰਤੀ ਸਰੋਤਾਂ ਦੀ ਬੱਚਤ ਵੀ ਕਰੀਏ ਔਰ ਨਾਲ ਦੇ ਨਾਲ ਸਾਨੂੰ ਜਿਹੜੀ ਵਧੀਆ ਪੈਦਾਵਾਰ ਜਿਹੜੀ ਮਿਲ ਸਕੇ, ਵਧੀਆ ਫਸਲ ਮਿਲੇ, ਵਧੀਆ ਖੁਰਾਕ ਮਿਲੇ। ਇਹ ਕਿਸ ਤਰੀਕੇ ਨਾਲ ਸੰਭਵ ਹੈ, ਇਹਦੇ ਲਈ ਕੀ ਉਪਰਾਲੇ ਕੀਤੇ ਜਾ ਰਹੇ ਨੇ ਜਾਂ ਕਰਨ ਦੀ ਲੋੜ ਹੈ, ਕਿੱਦਾਂ ਕਰਦੇ ਨੇ, ਇਹ ਸਾਰੀ ਜਾਣਕਾਰੀ ਅਸੀਂ ਸਰਦਾਰ ਅਵਤਾਰ ਸਿੰਘ ਜੀ ਤੋਂ ਹਾਸਲ ਕਰਾਂਗੇ, ਜ਼ਿਲ੍ਹਾ ਜਲੰਧਰ, ਪਿੰਡ ਇਹਨਾਂ ਦਾ ਵਿਰਕ ਅਤੇ ਤਹਿਸੀਲ ਹੈ ਫਿਲੌਰ। ਸੋ ਜਦੋਂ ਵੀ ਆਪਾਂ ਕੋਈ ਗੱਲ ਕਰਦੇ ਹਾਂ ਅਵਤਾਰ ਜੀ, ਕਿ ਸੋਚ ਦੀ ਕਿ ਇਸ ਪਾਸੇ ਨੂੰ ਆਪਾਂ ਲੈ ਕੇ ਜਾਣਾ ਹੈ, ਕਿਸ ਤਰੀਕੇ ਨਾਲ ਤੁਹਾਡੇ ਮਨ 'ਚ ਆਇਆ ਕਿ ਉਹ ਚੀਜ਼ ਲੀਕ ਤੋਂ ਹਟ ਕੇ ਆਪਾਂ ਇਸ ਪਾਸੇ ਨੂੰ ਤੁਰੀਏ?
3: ਗੁਰਵਿੰਦਰ ਜੀ, ਜਿਸ ਵਕਤ ਅਸੀਂ ਇਹ ਦੇਖਦੇ ਹਾਂ ਕਿਹੜਾ ਸਾਡਾ ਸਮਾਜ ਆ, ਉਹ ਕਿਹਨਾਂ ਕਿਹਨਾਂ ਸਮੱਸਿਆਵਾਂ ਦੇ ਨਾਲ ਜੂਝ ਰਿਹਾ ਅਤੇ ਜਿਹੜਾ ਜੀਵਨ ਆ ਉਹਨੂੰ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦਰਪੇਸ਼ ਨੇ, ਤਾਂ ਉਸ ਨੂੰ ਉਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਵੀ ਜਿਹੜੀਆਂ ਸਮੱਸਿਆਵਾਂ ਜੀਵਨ ਦੀਆਂ, ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਿਮਾਰੀਆਂ ਬਹੁਤ ਵੱਧ ਰਹੀਆਂ, ਲਾਇਲਾਜ ਜਿਹੜੀਆਂ ਬਿਮਾਰੀਆਂ ਉਹ ਪੈਦਾ, ਇੱਕ ਨੂੰ ਕੰਟਰੋਲ ਕਰਦੇ ਹਾਂ ਦੂਜੀ ਹੋਰ ਅੱਗੇ ਆ ਜਾਂਦੀ ਹੈ, ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਆ ਜਿਸ ਵੇਲੇ ਆਪਾਂ ਦੇਖਦੇ ਜਿਹੜਾ ਸਾਡਾ ਭੋਜਨ ਆ ਉਹ ਜ਼ਹਿਰੀਲਾ ਹੋ ਗਿਆ ਅਤੇ ਸਾਡੀ ਜਿਹੜੀ ਹਵਾ ਆ, ਸਾਡਾ ਜਿਹੜਾ ਪਾਣੀ ਆ, ਇਹ ਧਰਤੀ ਮਾਤਾ ਉਹਨੂੰ ਆਪਾਂ ਜ਼ਹਿਰੀਲਾ ਕਰਦੇ ਜਾ ਰਹੇ ਹਾਂ ਦਿਨੋਂ ਦਿਨ, ਅਤੇ ਇਹ ਜਿਹੜਾ ਭੋਜਨ ਆ ਉਹਨੂੰ ਆਪਾਂ ਜ਼ਹਿਰ ਮੁਕਤ ਕਿੱਦਾਂ ਕਰੀਏ? ਤਾਂ ਇਹ ਦਿਮਾਗ ਦੇ ਵਿੱਚ ਸੀਗਾ ਵੀ ਆਪਾਂ ਇਸ ਪਾਸੇ ਨੂੰ ਤੁਰਨਾ ਹੈਗਾ ਵੀ ਜਿਹੜਾ ਭੋਜਨ ਆ ਉਹ ਜ਼ਹਿਰ ਮੁਕਤ ਭੋਜਨ ਕਿਸ ਤਰ੍ਹਾਂ ਪੈਦਾ ਕੀਤਾ ਜਾਵੇ ਔਰ ਜਿਹੜਾ ਕਿਸਾਨ ਆ ਉਹਨੂੰ ਆਰਥਿਕ ਪੱਖ ਤੋਂ ਵੀ ਕੋਈ ਨੁਕਸਾਨ ਨਾ ਹੋਵੇ, ਅਤੇ ਨਾਲੇ ਨਾਲ ਜਿਹੜੇ ਸਾਡੇ ਕੁਦਰਤੀ ਸਾਧਨ ਆ ਉਹਨਾਂ ਦੀ ਆਪਾਂ ਸੰਕੋਚਵੀਂ ਵਰਤੋਂ ਕਰਦੇ ਹੋਏ ਆਪਾਂ ਵੱਧ ਤੋਂ ਵੱਧ ਆਮਦਨ ਕਿੱਦਾਂ ਲੈਣੀ ਹੈਗੀ, ਇਹਨਾਂ ਦਾ ਕਿੱਦਾਂ ਬਚਾਅ ਕਰਨਾ ਅਤੇ ਆਪਣਾ ਜਿਹੜਾ ਵਾਤਾਵਰਨ ਆ ਉਹਨੂੰ ਆਪਾਂ ਕਿੱਦਾਂ ਵਧੀਆ ਬਣਾਉਣਾ ਹੈਗਾ, ਅਤੇ ਨਾਲੇ ਨਾਲ ਜਿਹੜਾ ਹੈਗਾ ਵੀ ਐਗਰੀ ਵੇਸਟ ਪੋਲਿਊਸ਼ਨ ਆ, ਖੇਤੀ ਆਧਾਰਿਤ ਜਿਹੜਾ ਪ੍ਰਦੂਸ਼ਣ ਉਹ ਆਪਾਂ ਕਿੱਦਾਂ ਕੰਟਰੋਲ ਕਰਨਾ, ਇਹ ਸਾਰੀਆਂ ਜਿਹੜੀਆਂ ਮੁੱਦੇ ਆ ਇਹਨੂੰ ਧਿਆਨ 'ਚ ਰੱਖ ਕੇ ਹੋਏ ਇੱਕ ਸਿਸਟਮ ਡਿਵੈਲਪ ਕੀਤਾ ਗਿਆ ਜਿਹਦਾ ਨਾਮਕਰਨ ਕੀਤਾ ਗਿਆ ਸੰਪੂਰਨ ਖੇਤੀ ਪੂਰਨ ਰੁਜ਼ਗਾਰ ਜ਼ਹਿਰ ਜੁਗਤੋਂ ਜ਼ਹਿਰ ਮੁਕਤ ਇੱਕ ਸਫ਼ਰ, ਯਾਨੀ ਕਿ ਹੌਲੀ ਹੌਲੀ ਉੱਧਰ ਨੂੰ ਜਾ ਰਹੇ ਹਾਂ, ਅਤੇ ਇਹਦੇ ਵਿੱਚ ਕੀ ਹੈਗਾ ਵੀ ਆਪਾਂ ਦੇਖਦੇ ਹਾਂ ਵੀ ਜਿਹੜਾ ਜੀਵਨ ਆ ਉਹਦਾ ਆਧਾਰ ਕੀ ਆ ਅਤੇ ਨਾਲੇ ਨਾਲ ਫਿਰ ਉਹਦਾ ਆਹਾਰ ਕੀ ਆ, ਇਹ ਜੀਵਨ ਜਿਹੜਾ ਜੀਵਨ ਆ ਉਹਨੂੰ ਕੁਦਰਤ ਬਣਾਉਂਦੀ ਕਿੱਦਾਂ ਅਤੇ ਚਲਾਉਂਦੀ ਕਿੱਦਾਂ,
2: ਠੀਕ,
3: ਇਹ ਦੇਖਣ ਦੀ ਜ਼ਰੂਰਤ ਹੈਗੀ ਆ। ਜਿਹੜਾ ਜੀਵਨ ਆ ਜਿਸ ਵੇਲੇ ਆਪਾਂ ਜੀਵਨ ਦੀ ਗੱਲ ਕਰਦੇ ਹਾਂ, ਜਿਹੜਾ ਜੀਵਨ ਆ ਉਹ ਕੁਦਰਤ ਦੇ ਅਟਲ ਨਿਯਮਾਂ ਦੇ ਮੁਤਾਬਕ ਪੰਜਾਂ ਤੱਤਾਂ ਦੇ ਸੁਮੇਲ ਦੇ ਨਾਲ ਹੋਂਦ ਵਿੱਚ ਆਉਂਦਾ। ਜਿਸ ਵੇਲੇ ਜੀਵਨ ਪੰਜਾਂ ਤੱਤਾਂ ਦੇ ਸੁਮੇਲ ਦੇ ਨਾਲ ਹੋਂਦ ਵਿੱਚ ਆ ਗਿਆ ਫਿਰ ਉਹਨੂੰ ਆਪਣਾ ਜੀਵਨ ਕਾਲ ਪੂਰਾ ਕਰਨ ਵਾਸਤੇ ਉਹਨੂੰ ਖਾਣਾ ਜਾਂ ਆਹਾਰ ਚਾਹੀਦਾ। ਅੱਗੇ ਜਿਹੜਾ ਖਾਣਾ ਜਾਂ ਆਹਾਰ ਕੀ ਆ ਉਹ ਫਿਰ ਅੱਗੇ ਜੀਵਨ ਆ। ਆਪਾਂ ਦੇਖਦੇ ਹਾਂ ਭੋਜਨ ਕੜੀ ਆ ਇੱਕ ਦੂਜੇ ਦੀ, ਕੋਈ ਸ਼ਾਕਾਹਾਰੀ ਆ, ਕੋਈ ਮਾਸਾਹਾਰੀ ਆ, ਕੋਈ ਦੋਨੋਂ ਚੀਜ਼ਾਂ ਖਾਈ ਜਾਂਦਾ।
2: ਜੀ ਜੀ।
3: ਅਤੇ ਜਿਹੜੇ ਇਹ ਜਿਹੜਾ ਨਾ ਭੋਜਨ ਆ ਇਹ ਅਸਲ ਵਿੱਚ ਜੀਵਨ ਆ, ਅਤੇ ਜੀਵਨ ਜਿਹੜਾ ਆ ਉਹ ਕੁਦਰਤ ਦੇ ਟਾਲ ਨਿਯਮਾਂ ਦੇ ਮੁਤਾਬਕ ਹੋਂਦ ਵਿੱਚ ਆਉਂਦਾ। ਅਤੇ ਜਿਸ ਵਕਤ ਜਿਹੜੀ ਆਪਾਂ ਹੁਣ ਸਾਡੀ ਖੇਤੀ ਇਸ ਵਕਤ ਚੱਲ ਰਹੀ ਹੈ, ਜਦੋਂ ਆਪਾਂ ਉਹਨੂੰ ਉਹਦੀ ਨਜ਼ਰ ਮਾਰਦੇ ਹਾਂ ਆਪਾਂ ਬਹੁਤ ਜ਼ਿਆਦਾ ਇੱਕ ਵੱਡਾ ਦਖਲ ਦਿੱਤਾ ਜਿਹੜੇ ਕੁਦਰਤ ਦੇ ਨਿਯਮ ਆ ਜੀਵਨ ਨੂੰ ਬਣਾਉਣ ਦੇ। ਉਹਦੇ ਵਿੱਚ ਆਪਾਂ ਕੀ ਕੀਤਾ ਹੈਗਾ, ਆਪਾਂ ਕੈਮੀਕਲ ਫਰਟੀਲਾਈਜ਼ਰ ਯੂਜ਼ ਕਰਦੇ ਹੈਗੇ, ਵਰਤਦੇ ਹਾਂ, ਉਹਨਾਂ ਦੀ ਬਹੁਤ ਵੱਡੇ ਪੱਧਰ 'ਤੇ ਵਰਤੋਂ ਹੋਣ ਲੱਗ ਪਈ। ਫਿਰ ਜਿਹੜਾ ਹੈਗਾ ਸਾਡਾ ਕੈਮੀਕਲ

0: ਕੈਮੀਕਲ ਫਰਟੀਲਾਈਜ਼ਰ ਹੋਗਾ, ਅਤੇ ਨਾਲ ਦੇ ਨਾਲ ਜਿਹੜੀਆਂ ਹੈਗੀਆਂ ਰਸਾਇਣਕ ਜਿਹੜੀਆਂ ਕੀਟਨਾਸ਼ਕ ਵਗੈਰਾ ਹੋ ਗਿਆ, ਫੰਗੀਸਾਈਡ ਵਗੈਰਾ ਹੋ ਗਿਆ, ਇਹਨਾਂ ਦੀ ਆਪਾਂ ਬਹੁਤ ਹੀ ਜ਼ਿਆਦਾ ਵਰਤੋਂ ਵੱਡੇ ਪੱਧਰ 'ਤੇ ਕਰਨ ਲੱਗ ਪਏ ਹਾਂ। ਅਤੇ ਹੁਣ ਇਹ ਸਾਰਾ ਕੁਛ ਆਪਾਂ ਦੇਖਣਾ ਵੀ ਜਿਹੜੀ ਨੇਚਰ ਆ ਉਹ ਕਿਸ ਢੰਗ ਨਾਲ ਇਹਨੂੰ ਚਲਾਉਂਦੀ ਹੈਗੀ ਜੀਵਨ ਨੂੰ, ਅਤੇ ਉਸੇ ਮੁਤਾਬਕ ਆਪਾਂ ਸਾਰਾ ਇਹ
1: ਠੀਕ
0: ਕੰਮ ਕਰ ਕੀਤਾ ਜਾਂਦਾ ਇਹਦੇ ਵਿੱਚ।
1: ਅਤੇ ਦੋਵਾਂ 'ਚ ਤਰੀਕਾ ਸੌਖਾ ਕਿਹੜਾ ਸੀ, ਵੀ ਇਹ ਤਰੀਕਾ ਜ਼ਿਆਦਾ ਤੁਹਾਨੂੰ ਸੌਖਾ ਲੱਗਿਆ, ਜਾਂ ਕਿਹੜੇ 'ਚ ਤੁਹਾਨੂੰ ਲੱਗਿਆ ਵੀ ਇਹ 'ਚ ਜਿਹੜਾ ਜ਼ਿਆਦਾ ਔਖਿਆਈ ਆ ਰਹੀ ਹੈਗੀ ਆ ਅਤੇ ਨਤੀਜੇ ਭਾਵੇਂ ਅੱਗੇ ਚੱਲ ਕੇ ਵਧੀਆ ਮਿਲਣਗੇ?
0: ਅਸਲ ਵਿੱਚ ਜਿਹੜਾ ਹੈਗਾ ਨਾ ਇਹ ਸਿਸਟਮ ਹੈ, ਜਿੱਦਾਂ ਖੇਤੀ ਦੇ ਕੁਦਰਤੀ ਕਰਨ ਦੀ ਗੱਲ ਕਰਦੇ ਹਾਂ, ਨੈਚੁਰਲਾਈਜੇਸ਼ਨ ਆਫ ਐਗਰੀਕਲਚਰ, ਇਹ ਅਸਲ ਵਿੱਚ ਹੈਗਾ ਬਹੁਤ ਆਸਾਨ ਆ, ਸਿਰਫ ਇਹਨੂੰ ਸਮਝਣ ਦੀ ਜ਼ਰੂਰਤ ਹੈਗੀ ਆ ਕਿ ਆਪਾਂ ਇਹਨੂੰ ਸਮਝੀਏ ਵੀ ਕਿਸ ਢੰਗ ਨਾਲ ਜਿਹੜਾ ਇਹ ਵਰਤਾਰਾ ਚੱਲਦਾ ਨੇਚਰ ਦੇ ਵਿੱਚ। ਜਦੋਂ ਆਪਾਂ ਵਰਤਾਰੇ ਦੀ ਗੱਲ ਕਰਦੇ ਹਾਂ, ਮੈਂ ਜਿਹੜਾ ਹੈਗਾ ਜੀਵਨ ਆ ਉਹ ਪੰਜਾਂ ਤੱਤਾਂ ਸੁਮੇਲ ਆ, ਅਤੇ ਇਹਦੇ ਵਿੱਚ ਕੀ ਕਰਦੇ ਹਾਂ ਅਸੀਂ, ਯਾਨੀ ਕਿ ਕਾਰਗਰ ਪ੍ਰਬੰਧ ਕਾਹਦਾ, ਜੀਵਨ ਦੇ ਪੰਜਾਂ ਤੱਤਾਂ ਦਾ। ਅਤੇ ਜਿਸ ਵਕਤ ਉਹ ਕਾਰਗਰ ਪ੍ਰਬੰਧ ਕਰਨਾ ਆ ਗਿਆ, ਅਤੇ ਵੀ ਜਿਹੜੀ ਸਾਡੀ ਖੇਤੀ ਆ ਬੜੀ ਆਸਾਨ ਹੋ ਜੂਗੀ, ਅਤੇ ਨਾਲ ਹੀ ਨਾਲ ਜਿਹੜਾ ਸਾਡਾ ਭੋਜਨ ਆ ਉਹ ਵੀ ਜ਼ਹਿਰ ਮੁਕਤ ਹੋਊਗਾ, ਅਤੇ ਜਿਹੜੇ ਸਾਡੇ ਕੁਦਰਤੀ ਸਾਧਨ ਉਹਨਾਂ ਦੀ ਬਹੁਤ ਵੱਡੇ ਪੱਧਰ 'ਤੇ ਬਚਤ ਹੋਊਗੀ।
1: ਕੋਈ ਪੜਾਅ ਵੀ ਹੁੰਦੇ ਅਵਤਾਰ ਸਿੰਘ ਜੀ ਕਿ ਆਪਾਂ ਇਸ ਕੰਮ ਵੱਲ ਜਦੋਂ ਤੁਰਨਾ ਹੈਗਾ, ਕਿਹੜੇ ਕਿਹੜੇ ਪੜਾਅ ਹੈਗੇ ਜਿੱਥੋਂ ਆਪਾਂ ਸ਼ੁਰੂਆਤ ਕਰਨੀ ਹੈਗੀ ਹੌਲੀ ਹੌਲੀ ਸਹੀ ਸਹੀ ਜਾਣਾ ਹੈ ਉਸ ਪਾਸੇ ਵੱਲ ਨੂੰ?
0: ਅਸਲ ਵਿੱਚ ਜਿਹੜਾ ਆਪਾਂ ਨਵਾਂ ਕੋਈ ਵੀ ਕੰਮ ਸ਼ੁਰੂ ਕਰਦੇ ਹਾਂ ਉਹਨੂੰ ਬਹੁਤ ਛੋਟੇ ਪੱਧਰ 'ਤੇ ਪਹਿਲਾਂ ਕਰਨਾ ਚਾਹੀਦਾ, ਆਪਣਾ ਖੁਦ ਦਾ ਤਜਰਬਾ ਹਾਸਲ ਕਰਕੇ ਫਿਰ ਅੱਗੇ ਵਧਣਾ ਚਾਹੀਦਾ। ਇਹਦੇ ਵਿੱਚ ਬੜਾ ਆਸਾਨ ਹੈਗਾ ਕਿ ਆਪਾਂ ਪਹਿਲਾਂ ਖੇਤ ਦੀ ਤਿਆਰੀ ਕਰਨੀ ਹੈ, ਤਿਆਰੀ ਕਰਕੇ ਤਾਂ ਫਿਰ ਆਪਾਂ ਉਹਦੇ ਵਿੱਚ ਜਿਹੜਾ ਪਾਣੀ ਆ, ਪਾਣੀ ਨੂੰ ਪਾਣੀ ਦੇ ਸੁਭਾਅ ਦਾ ਨੀਵੇਂ ਥਾਂ ਰੱਖਣਾ, ਫਿਰ ਉਹ ਤੋਂ ਬਾਅਦ ਆਪਾਂ ਜਿਹੜਾ ਹੈਗਾ ਪਲੇਸਮੈਂਟ ਆਫ ਦੀ ਸੀਡ, ਯਾਨੀ ਕਿ ਬੀਜ ਦਾ ਜਿਹੜਾ ਸਥਾਨ ਹੈ ਕਿੱਥੇ ਹੋਵੇ ਉਹ ਵੀ ਆਪਾਂ ਦੇਖਣਾ ਹੈਗਾ। ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਜਿਹੜੀ ਡਿਵੈਲਪਮੈਂਟ ਆਫ ਓਲਡ ਸਿਵਲਾਈਜੇਸ਼ਨ, ਵੱਡੇ ਵੱਡੇ ਜਿਹੜੇ ਸ਼ਹਿਰ ਆ ਕਿੱਥੇ ਡਿਵੈਲਪ ਹੋਏ, ਨਦੀਆਂ ਦਰਿਆਵਾਂ ਦੇ ਕੰਢਿਆਂ ਦੇ ਉੱਤੇ, ਇਸੇ ਤਰ੍ਹਾਂ ਪਰ ਉਹਦਾ ਜਿਹੜਾ ਬਸੇਰਾ ਆ ਹਮੇਸ਼ਾ ਉੱਚੇ ਥਾਂ 'ਤੇ ਆ, ਜੀਵਨ ਉੱਥੇ ਪਨ ਪਿਆ ਜਿੱਥੇ ਪਾਣੀ ਦਾ ਸੋਮਾ ਸੀਗਾ, ਪਰ ਜਿਹੜਾ ਉਹਦਾ ਬਸੇਰਾ ਉਹ ਹਮੇਸ਼ਾ ਉੱਚੇ ਥਾਂ 'ਤੇ, ਕੋਈ ਵੀ ਜਿਹੜਾ ਸ਼ਹਿਰ ਆ ਉਹ ਨੀਵੇਂ ਥਾਂ ਨਹੀਂ ਹੈਗਾ, ਉੱਚੇ ਥਾਂ ਆ। ਇਸੇ ਤਰ੍ਹਾਂ ਜਿਹੜੀਆਂ ਸਾਡੀਆਂ ਨਾ ਫਸਲਾਂ, ਇਹ ਵੀ ਜੀਵਨ ਆ, ਇਹਨਾਂ ਉੱਤੇ ਵੀ ਉਹ ਨਿਯਮ ਲਾਗੂ ਹੁੰਦਾ ਜੋ ਇਸ ਖਿੱਤੇ ਦੇ ਪਸ਼ੂ ਜਗਤ 'ਤੇ ਹੁੰਦਾ। ਕਹਿਣ ਦਾ ਮਤਲਬ ਕਿ ਜਿਹੜਾ ਪਾਣੀ ਆ, ਪਾਣੀ ਨੂੰ ਪਾਣੀ ਦੇ ਸੁਭਾਅ ਦਾ ਨੀਵੇਂ ਥਾਂ ਰੱਖੀਏ, ਅਤੇ ਜਿਹੜਾ ਉਹਨਾਂ ਦਾ ਬਸੇਰਾ ਉੱਚੇ ਥਾਂ 'ਤੇ ਰੱਖੀਏ।
1: ਠੀਕ ਹੈ।
0: ਅਸੀਂ ਗੁਰਵਿੰਦਰ ਜੀ ਇੱਕ ਨਾਰਾ ਦਿੱਤਾ ਹੈਗਾ, ਉਹ ਨਾਰਾ ਹੈਗਾ ਵੀ ਪਾਣੀ ਤੋਂ ਬਚੋ, ਰਸਾਇਣਿਕ ਖਾਦਾਂ ਤੋਂ ਆਪੇ ਬਚ ਜਾਓਗੇ। ਕੋਈ ਲੋੜ ਨਹੀਂ ਪੈਣੀ ਹੈਗੀ ਰਸਾਇਣਿਕ ਖਾਦਾਂ ਦੀ, ਜੇ ਪਾਣੀ ਤੋਂ ਆਪਾਂ ਬਚਾਅ ਕਰ ਲਵਾਂਗੇ। ਇਹ ਇੱਕ ਯੂਨੀਵਰਸਲ ਟਰੁੱਥ ਆ, ਅਟਲ ਸੱਚਾਈ ਹੈ, ਇਹਦੇ ਬਾਰੇ 'ਚ ਗੱਲਬਾਤ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ, ਤਾਂ ਕਿ ਕਿਸਾਨ ਵੀ ਇਸ ਗੱਲ ਨੂੰ ਸਮਝ ਸਕਣ ਵੀ ਜੇਕਰ ਆਪਾਂ ਪਾਣੀ ਤੋਂ ਬਚਾਅ ਕਰਾਂਗੇ ਤਾਂ ਅਸੀਂ ਰਸਾਇਣਿਕ ਖਾਦਾਂ ਤੋਂ ਕਿੱਦਾਂ ਬਚਾਂਗੇ। ਇਹਦੇ ਵਿੱਚ ਜਿਹੜਾ ਹੈਗਾ ਆਪਾਂ ਨੂੰ ਜੇਕਰ ਇਸ ਗੱਲ ਨੂੰ ਸਮਝਣਾ ਤਾਂ ਤਿੰਨਾਂ ਨੁਕਤਿਆਂ 'ਤੇ ਵਿਚਾਰ ਕਰਨਾ ਪੈਣਾ।
1: ਜੀ ਜੀ।
0: ਪਹਿਲਾ ਨੁਕਤਾ ਕੀ ਹੈ ਵੀ ਪਾਣੀ ਅਤੇ ਹਵਾ ਜੀਵਨ ਦੇ ਹਰ ਵੇਲੇ ਜ਼ਰੂਰੀ ਹੈ। ਪਾਣੀ ਤੋਂ ਬਿਨਾਂ ਥੋੜ੍ਹਾ ਟਾਈਮ ਜੀਵਨ ਦਾ ਨਿਕਲ ਜਾਂਦਾ, ਹਵਾ ਤੋਂ ਬਿਨਾਂ ਬਿਲਕੁਲ ਨਹੀਂ ਨਿਕਲ, ਹੈ ਨਾ, ਬਹੁਤ ਤੋਂ ਬਹੁਤ 2-3 ਮਿੰਟ ਤੋਂ ਜ਼ਿਆਦਾ ਨਹੀਂ ਹੈਗਾ। ਪਾਣੀ ਅਤੇ ਹਵਾ ਜੀਵਨ ਲਈ ਹਰ ਵੇਲੇ ਜ਼ਰੂਰੀ ਹੈ, ਪਰ ਹੈਗੇ ਇੱਕ ਦੂਜੇ ਦੇ ਵਿਰੋਧੀ। ਜੇ ਪਾਣੀ ਥੱਲੇ ਨਹੀਂ ਜਾਂਦਾ ਤਾਂ ਹਵਾ ਜਿਹੜੀ ਉਹ ਉੱਪਰ ਨੂੰ ਜਾਂਦੀ ਹੈ, ਜਿੱਥੇ ਪਾਣੀ ਹੋਊਗਾ ਉੱਥੇ ਹਵਾ ਨਹੀਂ ਹੋਣੀ, ਜਿੱਥੇ ਹਵਾ ਉੱਥੇ ਪਾਣੀ ਨਹੀਂ ਹੋਣਾ, ਪਰ ਜੀਵਨ ਲਈ ਹਰ ਵੇਲੇ ਜ਼ਰੂਰੀ ਹੈ। ਤਾਂ ਆਪਾਂ ਇਹ ਧਿਆਨ ਰੱਖਣਾ ਜਿਸ ਵੇਲੇ ਆਪਾਂ ਆਪਣੀਆਂ ਫਸਲਾਂ ਨੂੰ ਪਾਣੀ ਲਾਉਣਾ, ਜਿਹੜੀ ਹਵਾ ਚਾਹੀਦੀ ਹੈਗੀ ਆ ਜੜ੍ਹ ਖੇਤਰ ਨੂੰ ਸਾਹ ਲੈਣ ਵਾਸਤੇ, ਏਅਰ ਸਪਲਾਈ ਟੂ ਦੀ ਰੂਟ ਜ਼ੋਨ, ਉਹ ਕਦੇ ਉਹਦੇ ਵਿੱਚ ਰੁਕਾਵਟ ਨਾ ਪਵੇ। ਆਪਾਂ ਕਰਦੇ ਹਾਂ ਕਿਆਰਾ ਭਰ ਦਿੰਦੇ ਹਾਂ,
1: ਭਰਵਾਂ ਪਾਣੀ ਲਾਉਂਦੇ ਹਾਂ,
0: ਭਰਵਾਂ ਪਾਣੀ ਲਾਉਂਦੇ ਹਾਂ, ਜਿਸ ਵੇਲੇ ਪਾਣੀ ਕਿੱਥੇ ਚੱਲ ਗਿਆ, ਹਵਾ ਬਾਹਰ ਆ ਜਾਣੀ ਹੈ, ਜਿਸ ਵੇਲੇ ਹਵਾ ਬਾਹਰ ਆ ਗਈ ਤਾਂ ਜਿਹੜੀ ਹੈਗੀ ਸਾਹ ਲੈਣ ਵਾਸਤੇ ਹਵਾ ਚਾਹੀਦੀ ਜੜ੍ਹ ਖੇਤਰ ਨੂੰ, ਉਹਦੇ ਵਿੱਚ ਰੁਕਾਵਟ ਪੈ ਗਈ, ਫਿਰ ਪੌਦੇ ਦਾ ਸਾਹ ਰੁਕਦਾ। ਸਾਹ ਰੁਕਦਾ ਤਾਂ ਉਹਦੀ ਜਿਹੜੀ ਫਿਜ਼ੀਓਲੋਜੀਕਲ ਪ੍ਰੋਸੈਸ ਰੁਕਦੀ ਹੈ, ਜਿਹੜੀਆਂ ਕਿਰਿਆਵਾਂ ਹੁੰਦੀਆਂ ਰੁਕਦੀਆਂ, ਫਿਰ ਕੀ ਹੁੰਦਾ, ਪੌਦਾ ਬਿਮਾਰ ਪੈਂਦਾ, ਬਿਮਾਰ ਪੈ ਕੇ ਪੀਲਾ ਪੈ ਜਾਂਦਾ। ਕਣਕ ਨੂੰ ਪਹਿਲਾਂ ਭਾਰਾ ਪਾਣੀ ਲਾਈਏ, ਕੀ ਬਣਦਾ, ਉਹਦਾ ਪੀਲੀ ਪੈਂਦੀ ਨਾ, ਫਿਰ ਆਪਾਂ ਚੱਕਦੇ ਹਾਂ ਯੂਰੀਆ ਵਗੈਰਾ ਪਾਉਂਦੇ ਹਾਂ, ਅਤੇ ਫਸਲ ਜਿਹੜੀ ਹੈਗੀ ਕਾਲੀ ਪੈ ਜਾਂਦੀ ਹੈ। ਸਾਨੂੰ ਕੀ ਹੋਇਆ, ਵਿਜ਼ੀਬਲ ਰਿਜ਼ਲਟ ਮਿਲੇ ਉੱਥੇ, ਫਿਰ ਅਸੀਂ ਦੀਵਾਨੇ ਹੋ ਜਾਂਦੇ ਹਾਂ ਵੀ ਜਿਹੜੀ ਸਾਇੰਸ ਦੀ, ਵੀ ਯਾਰ ਸਾਇੰਸ ਨੇ ਤਾਂ ਕਮਾਲ ਕਰਤੀ, ਸਾਡੀ ਫਸਲ ਕਾਲੀ ਹੋ ਗਈ। ਪਰ ਇੱਥੇ ਕੀ ਹੋਇਆ ਗੁਰਵਿੰਦਰ ਜੀ, ਇੱਥੇ ਹੋਇਆ ਧੋਖਾ, ਕਿ ਇਹਨਾਂ ਸਮਾਜ ਨਾਲ ਕਹਿ ਲਈਏ ਜੀਵਨ, ਉਹ ਧੋਖਾ ਕੀ ਹੈ ਵੀ ਜਿਹੜਾ ਹੈਗਾ ਨਾ ਜੀਵਨ ਨੂੰ ਬਣਾਉਣਾ ਅਤੇ ਚਲਾਉਣਾ ਕੁਦਰਤ ਦੇ ਅਟਲ ਨਿਯਮਾਂ ਦੇ ਮੁਤਾਬਕ ਹੋਣਾ ਸਾਰਾ ਹੀ। ਅਤੇ ਆਪਾਂ ਕੀਤਾ ਇੱਥੇ, ਯਾਨੀ ਕਿ ਨਾ ਦਖਲ ਦਿੱਤਾ, ਆਪਾਂ ਯੂਰੀਆ ਵਗੈਰਾ ਪਾ ਦਿੱਤਾ, ਅਤੇ ਉਹਦੇ ਨਾਲ ਇੱਕ ਕਿਸਮ ਦੀ ਇੱਕ ਮਿਲਾਵਟਖੋਰੀ ਕੀਤੀ ਆਪਾਂ, ਜਿਹੜੀ ਕੁਦਰਤ ਦੇ ਅਟਲ ਨਿਯਮ ਸੀ, ਜਿਹੜੀ ਕੁਦਰਤ ਨੇ ਤਿਆਰ ਕਰਨੀ ਸੀ ਆਪਣੇ ਅਟਲ ਨਿਯਮਾਂ ਦੇ ਮੁਤਾਬਕ ਭੋਜਨ ਤਿਆਰ ਕਰਨਾ, ਉਹਦੇ ਵਿੱਚ ਆਪਾਂ ਦਖਲ ਦੇ ਦਿੱਤਾ, ਅਤੇ ਉਹਦੇ ਵਿੱਚ ਉਹ ਤੱਤ ਨਹੀਂ ਫਿਰ ਤਿਆਰ ਹੋਣੇ ਜਿਹੜੇ ਕੁਦਰਤ ਨੇ ਆਪਣੇ ਅਟਲ ਨਿਯਮਾਂ ਦੇ ਮੁਤਾਬਕ, ਫਿਰ ਉਹਦੇ ਵਿੱਚ ਆਊਗੀ ਹਿਡਨ ਹੰਗਰ, ਛੁਪੀ ਹੋਈ ਭੁੱਖ। ਆਪਾਂ ਮੰਨ ਲਓ ਵੀ ਕਣਕ ਜਿਹੜੀ ਹੈਗੀ ਖਾਂਦੇ ਹਾਂ, ਆਪਣੀ ਜਿਹੜੀ ਟੈਂਪਰੇਰੀ ਭੁੱਖ ਆਪਾਂ ਵਕਤੀ ਤੌਰ 'ਤੇ ਮਿਟਾ ਲੈਂਦੇ ਹਾਂ, ਪਰ ਜਿਹੜੀ ਸਾਡੇ ਸਰੀਰ ਨੂੰ ਤੱਤ ਚਾਹੀਦੇ ਉਹ ਵਿੱਚ ਨਹੀਂ ਹੈਗੇ, ਫਿਰ ਕੀ ਹੋਊਗਾ, ਤੱਤਾਂ ਦੀ ਘਾਟ ਆਊਗੀ, ਜਿਸ ਵੇਲੇ ਘਾਟ ਆ ਗਈ ਫਿਰ ਆਪਣਾ ਜਿਹੜੀ ਸਰੀਰ ਆ ਬਿਮਾਰ ਪੈਣਗੇ। ਜੇ ਹੁਣ ਆਪਾਂ ਵਰਤਾਰਾ ਦੇਖੀਏ, ਬੜੇ ਵੱਡੇ ਵੱਡੇ ਸ਼ਹਿਰ

0: ਉਹਨਾਂ ਵਿੱਚ ਜਿਹੜੇ 5-star ਹੋਸਪਿਟਲ ਤਿਆਰ ਹੋ ਰਹੇ ਆ, ਪਰ ਬਿਮਾਰੀਆਂ ਫਿਰ ਨਹੀਂ ਕਾਬੂ ਆਉਣੀਆਂ, ਵਧੀ ਜਾਂਦੀਆਂ। ਉਹਦਾ ਰੂਟ ਕਾਜ਼ ਕੀ ਹੈ ਵੀ ਜਿਹੜਾ ਸਾਡਾ ਭੋਜਨ ਹੈ ਉਹ ਜ਼ਹਿਰ ਯੁਕਤ ਹੋ ਗਿਆ, ਕੁਦਰਤ ਦੇ ਅਸੂਲਾਂ ਦੇ ਮੁਤਾਬਕ ਨਹੀਂ ਹੈਗਾ।
1: ਠੀਕ ਹੈ ਜੀ।
0: ਅਤੇ ਫਿਰ ਆਪਾਂ ਨੂੰ ਕਰਨਾ ਕੀ ਪੈਣਾ ਹੈਗਾ ਵੀ ਜਿਹੜਾ ਹੈਗਾ ਭੋਜਨ ਹੈ ਉਹਨੂੰ ਜ਼ਹਿਰ ਮੁਕਤ ਕਰਨਾ। ਜ਼ਹਿਰ ਮੁਕਤ ਕਿੱਦਾਂ ਕਰਾਂਗੇ? ਉਹ ਆਪਾਂ ਜਿਹੜਾ ਹੈਗਾ ਜੁਡੀਸ਼ੀਅਸ ਮੈਨੇਜਮੈਂਟ ਕਰਕੇ ਜੀਵਨ ਦੇ ਪੱਕਣ ਤੋਂ ਦੀ ਸਪੈਸ਼ਲੀ ਪਾਣੀ, ਪਾਣੀ ਨੂੰ ਪਾਣੀ ਦੇ ਸੁਭਾਅ ਮੁਤਾਬਕ ਨੀਵੇਂ ਥਾਂ ਰੱਖੀਏ।
1: ਹੁਣ ਆਪਾਂ ਸਲਾਬਾ ਹੀ ਜਾਏ ਆਪਣਾ,
0: ਹਾਂਜੀ
1: ਭਰਵਾਂ ਪਾਣੀ ਦੀ ਲੋੜ ਨਹੀਂ, ਸਲਾਬਾ ਹੀ ਨਾਲ ਹੀ ਕੰਮ ਚੱਲ,
0: ਸਿਰਫ ਨਵੀਂ ਚਾਹੀਦੀ ਹੈ। ਪਾਣੀ ਦੀ ਲੋੜ ਨੂੰ ਮੁੱਖ ਰੱਖ ਕੇ ਜੀਵਨ ਦੋ ਹਿੱਸਿਆਂ 'ਚ ਵੰਡਿਆ ਹੋ ਗਿਆ, ਇੱਕ ਬਨਸਪਤੀ ਜਗਤ, ਦੂਜਾ ਪਸ਼ੂ ਜਗਤ। ਜਿਹੜਾ ਜੀਵਨ ਪੰਜ ਭੌਤਿਕ ਹੈ, ਪੰਜਾਂ ਤੱਤਾਂ ਦਾ ਬਣਿਆ, ਪਾਣੀ ਦੀ ਲੋੜ ਨੂੰ ਮੁੱਖ ਰੱਖ ਕੇ ਦੋ ਹਿੱਸਿਆਂ 'ਚ ਵੰਡ ਹੋਇਆ, ਇੱਕ ਬਨਸਪਤੀ ਜਗਤ, ਦੂਜਾ ਪਸ਼ੂ ਜਗਤ। ਜਿਹੜਾ ਪਸ਼ੂ ਜਗਤ ਹੈ ਉਹਨੂੰ ਪਰਮਾਤਮਾ ਨੇ ਥਾਂ ਬਦਲਣ ਦੀ ਯੋਗਤਾ ਦਿੱਤੀ, ਮੋਬਿਲਿਟੀ। ਜਿਹੜਾ ਹੈਗਾ ਬਨਸਪਤੀ ਜਗਤ ਇੱਕ ਜਗ੍ਹਾ ਖੜ੍ਹਾ। ਜਿਸ ਵੇਲੇ ਆਪਾਂ ਨੂੰ ਇਸ ਗੱਲ ਦੀ ਸੋਝੀ ਆ ਗਈ ਕਿ ਜਿਹੜਾ ਬਨਸਪਤੀ ਜਗਤ ਆ ਉਹਨੂੰ ਕ੍ਰੀਏਟਰ ਨੇ ਜਾਂ ਪਰਮਾਤਮਾ ਨੇ ਇੱਕ ਜਗ੍ਹਾ ਖੜ੍ਹਾ ਕਿਉਂ ਕੀਤਾ, ਜਿਹੜਾ ਪਸ਼ੂ ਜਗਤ ਆ ਉਹਨੂੰ ਮੋਬਿਲਿਟੀ ਕਿਉਂ ਦਿੱਤੀ, ਫਿਰ ਆਪਣੇ ਬਹੁਤ ਸਾਰੇ ਮਸਲੇ ਹੱਲ ਹੋ ਜਾਣੇ ਆ। ਜਿਹੜਾ ਨਾ ਪਸ਼ੂ ਜਗਤ ਆ ਉਹਨੂੰ ਪਰਮਾਤਮਾ ਨੇ ਥਾਂ ਬਦਲਣ ਦੀ ਯੋਗਤਾ ਇਸ ਕਰਕੇ ਦਿੱਤੀ ਆ ਕਿਉਂਕਿ ਉਹਨੂੰ ਜ਼ਰੂਰਤ ਆ ਪਾਣੀ ਦੀ।

0: ਥਾਂ ਬਦਲਣ ਦੀ ਯੋਗਤਾ ਦਿੱਤੀ ਮੋਬਿਲਿਟੀ। ਜਿਹੜਾ ਹੈਗਾ ਬਨਸਪਤੀ ਜਗਤ ਇੱਕ ਜਗ੍ਹਾ ਖੜ੍ਹਾ, ਜਿਸ ਵੇਲੇ ਆਪਾਂ ਨੂੰ ਇਸ ਗੱਲ ਦੀ ਸੋਝੀ ਆ ਗਈ ਕਿ ਜਿਹੜਾ ਬਨਸਪਤੀ ਜਗਤ ਆ ਉਹਨੂੰ ਕ੍ਰੀਏਟਰ ਨੇ ਜਾਂ ਪਰਮਾਤਮਾ ਨੇ ਇੱਕ ਜਗ੍ਹਾ ਖੜ੍ਹਾ ਕਿਉਂ ਕੀਤਾ, ਜਿਹੜਾ ਪਸ਼ੂ ਜਗਤ ਆ ਉਹਨੂੰ ਮੋਬਿਲਿਟੀ ਕਿਉਂ ਦਿੱਤੀ, ਫਿਰ ਆਪਣੇ ਬਹੁਤ ਸਾਰੇ ਮਸਲੇ ਹੱਲ ਹੋ ਜਾਣੇ ਆ। ਜਿਹੜਾ ਨਾ ਪਸ਼ੂ ਜਗਤ ਆ ਉਹਨੂੰ ਪਰਮਾਤਮਾ ਨੇ ਥਾਂ ਬਦਲਣ ਦੀ ਯੋਗਤਾ ਇਸ ਕਰਕੇ ਦਿੱਤੀ ਆ ਕਿਉਂਕਿ ਉਹਨੂੰ ਜ਼ਰੂਰਤ ਆ ਪਾਣੀ ਦੀ। ਜਿੱਥੇ ਪਾਣੀ ਦਾ ਸੋਮਾ ਹੋਊਗਾ, ਛੱਪੜ, ਦਰਿਆ, ਨਦੀ, ਝੀਲ, ਉੱਥੇ ਜਾ ਕੇ ਆਪਣੀ ਲੋੜ ਪੂਰੀ ਕਰ ਲੂਗਾ, ਕੋਈ ਉੜ ਕੇ ਚੱਲ ਜਾਵੇ, ਕੋਈ ਤੁਰ ਕੇ ਚੱਲ ਜਾਵੇ। ਜਿਹੜਾ ਬਨਸਪਤੀ ਜਗਤ ਇੱਕ ਜਗ੍ਹਾ ਖੜ੍ਹਾ, ਕਿਉਂ ਖੜ੍ਹਾ ਕੀਤਾ? ਕਿ ਉਹਨੂੰ ਪਾਣੀ ਦੀ ਲੋੜ ਹੀ ਨਹੀਂ। ਕਾਹਦੀ ਲੋੜ ਆ? ਨਮੀ ਦੀ, ਸਲਾਬੇ ਦੀ, ਮੋਇਸਚਰ ਦੀ। ਕਿੱਦਾਂ ਪੂਰੀ ਹੁੰਦੀ ਹੈ? ਰੋਜ਼ ਤਰੀਲ ਪੈਂਦੀ ਹੈ। ਪਰਮਾਤਮਾ ਆਪਣੀ ਬਨਸਪਤੀ ਰੋਜ਼ ਪਾਣੀ ਲਾਉਂਦਾ। ਜੇ ਉਹਨਾਂ ਗੱਲ ਨਹੀਂ ਬਣਦੀ, ਮੀਂਹ ਪੈਂਦਾ, ਮੀਂਹ ਨਾਲ ਗੱਲ ਨਹੀਂ ਬਣਦੀ, ਆਪਾਂ ਪਾਣੀ ਲਾਉਣਾ ਕਿੱਦਾਂ ਲਾਉਣਾ, ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ। ਸਭ ਨੂੰ ਇੱਥੇ ਮਾਰ ਖਾਧੀ ਸਾਰੀ। ਅੱਛਾ, ਜਿਹੜਾ ਪਾਣੀ ਆ ਉਹ ਬਨਸਪਤੀ ਵਾਸਤੇ ਜ਼ਹਿਰ ਆ, ਜਿਹੜਾ ਸਲਾਬਾ ਆ ਉਹ ਅੰਮ੍ਰਿਤ ਆ। ਆਪਾਂ ਆਪਣੀਆਂ ਫਸਲਾਂ ਨੂੰ ਅੰਮ੍ਰਿਤ ਕਿੱਦਾਂ ਮੁਹੱਈਆ ਕਰਨਾ, ਇਹ ਆਪਾਂ ਨੂੰ ਦੇਖਣ ਦੀ ਲੋੜ ਆ, ਇਹ ਵਿਚਾਰਨ ਦੀ ਲੋੜ ਆ। ਹੁਣ ਮੈਂ ਆਉਣਾ ਹੈਗਾ ਦੂਜੇ ਪੁਆਇੰਟ 'ਤੇ, ਜਿਹੜਾ ਹੈਗਾ ਪਾਣੀ ਤੋਂ ਬਚੋ, ਰਸਾਇਣਿਕ ਖਾਦਾਂ। ਜਿਹੜਾ ਦੂਜਾ ਪੁਆਇੰਟ ਕੀ ਹੈਗਾ, ਉਹ ਹੈਗਾ ਡਿਵੈਲਪਮੈਂਟ ਓਲਡ ਆਫ ਓਲਡ ਸਿਵਿਲਾਈਜੇਸ਼ਨਸ, ਜਿਹੜੀਆਂ ਪੁਰਾਣੀਆਂ ਸੱਭਿਅਤਾਵਾਂ ਜਿਹੜੀਆਂ ਹੈਗੀਆਂ ਵਿਕਸਿਤ ਕਿੱਦਾਂ ਹੋਈਆਂ, ਉਹ ਉੱਥੇ ਵਿਕਸਿਤ ਹੋਈਆਂ ਜਿੱਥੇ ਪਾਣੀ ਦਾ ਸੋਮਾ ਸੀਗਾ। ਪਰ ਜਿਹੜਾ ਉਹਦਾ ਰੈਜੀਡੈਂਸ ਜਾਂ ਬਸੇਰਾ ਕਿੱਥੇ ਆ? ਉੱਚੇ ਥਾਂ 'ਤੇ, ਕੋਈ ਵੀ ਸ਼ਹਿਰ ਨੀਵੇਂ ਥਾਂ 'ਤੇ ਨਹੀਂ ਹੈਗਾ। ਅਤੇ ਜਿਹੜੀਆਂ ਹੈਗੀਆਂ ਫਸਲਾਂ ਉਹ ਵੀ ਜੀਵਨ ਆ, ਉਹਨਾਂ 'ਤੇ ਬਿਹੇਨਿਜ਼ਮ ਲਾਗੂ ਹੋਊਗਾ। ਪਾਣੀ ਨੂੰ ਪਾਣੀ ਦਾ ਸੁਭਾਅ ਤਾਂ ਨੀਵੇਂ ਥਾਂ, ਅਤੇ ਜਿਹੜਾ ਫਸਲਾਂ ਦਾ ਬਸੇਰਾ ਉੱਚੇ
1: ਥਾਂ 'ਤੇ।
0: ਕਹਿੰਦਾ ਉਸ ਕੀ ਇੱਕ ਬੈੱਡ ਬਣਾ ਕੇ, ਮਤਲਬ ਕਿ ਜਿਹੜੀ ਆਪਣੀ ਖੇਤੀ ਹੋਣੀ ਚਾਹੀਦੀ ਹੈ, ਪਾਣੀ ਨੂੰ ਖਾਲਾਂ ਵਿੱਚ, ਅਤੇ ਜਿਹੜਾ ਅਤੇ ਜਿਹੜਾ ਬੈੱਡ ਆ ਉਹਦੇ ਉੱਤੇ ਆਪਾਂ ਉਹਦਾ ਸੀਟ ਦੀ ਪਲੇਸਮੈਂਟ ਕਰੀਏ।
1: ਠੀਕ ਹੈ,
0: ਹੁਣ ਆਪਾਂ ਆ ਜਾਂਦੇ ਹਾਂ ਤੀਜੇ ਪੁਆਇੰਟ 'ਤੇ। ਤੀਜਾ ਪੁਆਇੰਟ ਕੀ ਹੈ? ਤੀਜਾ ਨੁਕਤਾ ਹੈਗਾ ਕਿ ਆਪਣਾ ਜਿਹੜਾ ਪਿੰਡ ਜਾਂ ਸ਼ਹਿਰ ਜਾਂ ਮੁਹੱਲਾ, ਜਿਹੜੀ ਉਹਦੀ ਗਲੀ ਨਾਲੀ ਆ, ਉਹ ਸਾਨੂੰ ਇੱਕ ਬਹੁਤ ਵੱਡੀ ਸਿੱਖਿਆ ਦਿੰਦੀ ਹੈ। ਉਹ ਤੋਂ ਆਪਾਂ ਕੀ ਸਿੱਖਦੇ ਹਾਂ? ਗਲੀ, ਗਲੀ ਦੇ ਵਿੱਚ ਇੱਕ ਨਾਲੀ, ਨਾਲੀ ਦੇ ਨਾਲ ਇੱਕ ਕੰਧ, ਸਲਾਬਾ ਕੱਢਦਾ ਉੱਤੇ ਨੂੰ, ਉੱਤੇ ਜਾ ਕੇ ਚਿੱਟੇ ਰੰਗ ਦੀ ਲੇਅਰ ਬਣਦੀ ਹੈ। ਕੋਈ ਜਿਹਨੂੰ ਛੋਰਾ ਕਹਿੰਦਾ, ਕੋਈ ਕਲਰ ਕਹਿੰਦਾ, ਕੋਈ ਨੂਣੀ ਕਹਿੰਦਾ, ਅਸਲ ਵਿੱਚ ਹੈਗਾ ਕੀ ਆ? ਉਹ ਹੈਗੇ ਨੇ ਘੋਲਣਸ਼ੀਲ ਪਦਾਰਥ, ਜਿਹੜੇ ਪਾਣੀ 'ਚ ਘੁਲਦੇ ਆ, ਘੁਲ ਕੇ ਉਹ ਘੋਲ ਤਿਆਰ ਹੁੰਦਾ, ਅਤੇ ਨਾਲੀ ਦੇ ਥੱਲੇ ਸੀਗਾ ਉੱਪਰ ਨੂੰ ਜਾਂਦਾ। ਇਹਨੂੰ ਕਹਿੰਦੇ ਹੈਗੇ ਕਪਿਲਰੀ ਐਕਸ਼ਨ, ਜਿੱਥੇ ਪਾਣੀ ਉੜ ਜਾਂਦਾ ਉੱਥੇ ਰਹਿ ਜਾਂਦੇ ਆ। ਅਤੇ ਆਪਾਂ ਕਰਨਾ ਕੀ ਆ, ਵੀ ਜਿਸ ਵੇਲੇ ਆਪਾਂ ਪਾਣੀ ਲਾਉਂਦੇ ਨਾ, ਖਾਲੀ ਨੂੰ ਪਾਣੀ ਦੀ ਪਾਣੀ ਦੀ ਸੁਭਾਵਨਾ ਨੀਵੇਂ ਥਾਂ ਰੱਖਦੇ ਹਾਂ, ਫਿਰ ਕੀ ਹੁੰਦਾ ਹੈਗਾ? ਬਸੇਰਾ ਫਸਲ, ਜਿਹੜੀਆਂ ਫਸਲਾਂ ਆ ਉਹਦਾ ਬਸੇਰਾ ਉੱਪਰ ਆ, ਪਾਣੀ ਥੱਲੇ ਆ, ਵੀ ਜਿੱਦਾਂ ਕੰਧ 'ਤੇ ਸਲਾਬਾ ਨਹੀਂ ਕੱਢਦਾ ਹੈਗਾ। ਇਸੇ ਢੰਗ ਨਾਲ ਜਿਹੜਾ ਪਾਣੀ ਆ, ਉਹ ਸਾਡੀਆਂ ਫਸਲਾਂ ਨੂੰ ਆਪਣੇ ਆਪ ਖਾਦ ਪਾਉਂਦਾ। ਖਾਦ ਤਿਆਰ ਕਿਹਨੇ ਕਰਨੀ ਆ? ਉਹ ਕਰਨੀ ਹੈਗੀ ਆ ਫਸਲਾਂ ਦੀ ਰਸੋਈਆਂ ਨੇ, ਜਿੱਦਾਂ ਥ੍ਰੀ ਫੋਰਮਸ ਆਫ ਲਾਈਫ ਹੈ ਨਾ, ਜਿਹੜੀਆਂ ਤਿੰਨ ਵੰਨਗੀਆਂ ਜੀਵਨ ਦੀਆਂ, ਬਨਸਪਤੀ ਜਗਤ, ਪਸ਼ੂ ਜਗਤ ਅਤੇ ਸੂਖਮ ਪ੍ਰਾਣੀ ਜਗਤ। ਜਿਹੜਾ ਬਨਸਪਤੀ ਜਗਤ ਆ ਅਤੇ ਸੂਖਮ ਪ੍ਰਾਣੀ ਜਗਤ ਆ, ਇੱਕ ਸਾਰੇ ਤਿੰਨੇ ਇੱਕ ਦੂਜੇ ਦੇ ਡਿਪੈਂਡੈਂਟ ਆ। ਜਿਹੜਾ ਭੋਜਨ ਤਿਆਰ ਕਰਨਾ ਉਹ ਡੀਕੰਪੋਜ਼ਰ ਜਾਂ ਜਿਹੜਾ ਮਾਈਕਰੋ ਔਰਗਨ ਜਾਂ ਜਿਹੜਾ ਸੂਖਮ ਪ੍ਰਾਣੀ ਜਗਤ ਨੇ, ਅਤੇ ਉਹ ਸਾਰਾ ਭੋਜਨ ਜਿਹੜਾ ਹੈਗਾ ਕਿੱਥੋਂ ਤਿਆਰ ਹੋਣਾ? ਬਨਸਪਤੀ ਜਗਤ ਅਤੇ ਪਸ਼ੂ ਦੀ ਰਹਿੰਦ ਖੂੰਹਦ ਤੋਂ। ਅਸੀਂ ਕਰਦੇ ਕੀ ਹਾਂ? ਜਿੰਨੇ ਵੀ ਜਾਣੀ ਕਿ ਰਹਿੰਦ ਖੂੰਹਦ ਆ, ਜਿਹੜੀ ਸਾ ਆਪਣੇ ਸਮਾਜ ਦੀ ਜ਼ਰੂਰਤ ਵਾਸਤੇ ਹੈਗੀ, ਉਹ ਤਾਂ ਆਪਾਂ ਲੈ ਲਈ ਦੀ ਆ ਖੇਤ ਦੇ ਵਿੱਚੋਂ, ਅਤੇ ਬਾਕੀ ਜਿਹੜਾ ਪੋਰਸ਼ਨ ਆ ਉਹ ਧਰਤੀ ਮਾਤਾ ਨੂੰ ਦੇਈਦਾ। ਯਾਨੀ ਕਿ ਜਿਹੜੀਆਂ ਖਾਲੀਆਂ ਨਾ, ਉਹਨਾਂ ਦੇ ਵਿੱਚ ਉਹ ਪੱਤੇ ਵਗੈਰਾ ਜਾਂ ਜਿਹੜੀ ਖੋਰੀ ਪਰਾਲੀ ਨਾਲੀ, ਉਹਨੂੰ ਅੱਗ ਨਹੀਂ ਲਾਉਣੀ ਚਾਹੀਦੀ ਕਦੇ ਵੀ, ਉਹ ਆਪਾਂ ਇੱਦਾਂ ਹੀ ਆਪਣੀ ਜ਼ਮੀਨ ਦੇ ਵਿੱਚ ਇਨਕਾਰਪੋਰੇਟ ਕਰੀਏ। ਫਿਰ ਉਹਦਾ ਐਗਰੀ ਵੇਸਟ ਪੋਲਿਊਸ਼ਨ ਵੀ ਖਤਮ ਹੋਊਗਾ, ਜਿਹੜੀ ਜ਼ਮੀਨ ਦੀ ਉਪਜਾਊ ਸ਼ਕਤੀ ਆ ਉਹਦੇ ਵਿੱਚ ਵਾਧਾ ਹੋਊਗਾ।
1: ਅਤੇ ਬਿਲਕੁਲ, ਯਾਨੀ ਕਿ ਕੁਦਰਤੀ ਜੋ ਆਪਣੇ ਕੋਲ ਰਹਿੰਦ ਖੂੰਹ ਦਾ ਫਸਲ ਦੀ, ਉਹਨੂੰ ਖੇਤ ਦੇ ਵਿੱਚ ਹੀ ਖਪਾਇਆ ਜਾਏ,
0: ਉਹਦੇ ਵਿੱਚ ਖਪਾਇਆ ਜਾਏ।
1: ਕਿਉਂਕਿ ਆਪਾਂ ਦੇਖਦੇ ਹਾਂ ਵੀ ਸੌਖਾ ਤਰੀਕਾ ਕਿ ਉਹਨੂੰ ਅੱਗ ਲਾ ਦਿਉ ਫਟਾਫਟ ਤਾਂ ਕਿ ਖੇਤ ਖਾਲੀ ਹੋ ਜਾਵੇ, ਪਰ ਇਹਦੇ ਨਾਲ ਆਪਾਂ ਦੇਖ ਰਹੇ ਹਾਂ ਕਿ ਕਿੰਨੇ ਨੁਕਸਾਨ ਸਾਡੇ ਸਾਹਮਣੇ ਆ ਰਹੇ ਹੈਗੇ।
0: ਬਹੁਤ ਵੱਡੇ ਨੁਕਸਾਨ ਹੋ ਰਹੇ ਆ ਜੀ। ਅਤੇ ਇੱਕ ਜਿਹੜਾ ਨਾ, ਜਿੱਦਾਂ ਕਹਿ ਲਈਏ ਵੀ ਜਿਹੜੀ ਕੁਦਰਤ ਆ ਉਹ ਸਹਿਜ ਵਿੱਚ ਹੈ, ਆਪਾਂ ਕਹਿੰਦੇ ਹਾਂ ਇੱਕਦਮ ਰਿਜ਼ਲਟ ਲੈਣੇ, ਇਸ ਕਰਕੇ ਆਪਾਂ ਯਾਨੀ ਕਿ ਬੜੀ ਕਾਹਲੇ ਪੈਂਦੇ ਹਾਂ। ਅਤੇ ਜਿਹੜੇ ਰਿਜ਼ਲਟ ਅਸਲੀ ਵਧੀਆ ਮਿਲਣੇ ਹੈਗੇ ਉਹ ਨੇਚਰ ਨੇ ਦੇਣੇ ਆ, ਅਤੇ ਉਹਦੇ ਮੁਤਾਬਕ ਆਪਾਂ ਨੂੰ ਕੰਮ ਕਰ ਸਾਰੇ ਕਰਨੇ ਚਾਹੀਦੇ ਆ। ਫਿਰ ਜਿਹੜੀ ਆਪਣੀ ਖੇਤੀ ਆ ਬੜੀ ਲਾਹੇਮੰਦ ਵੀ ਹੋਜੂਗੀ, ਔਰ ਜਿਹੜਾ ਸਾਡਾ ਭੋਜਨ ਆ ਉਹ ਜ਼ਹਿਰ ਮੁਕਤ ਵੀ ਹੋਜੂਗਾ।
1: ਬਿਲਕੁਲ, ਇੱਕ ਹੋਰ ਤੁਸੀਂ ਅਵਤਾਰ ਜੀ ਬਹੁਤ ਵਧੀਆ ਤਰੀਕਾ ਕਰਦੇ ਹੋ ਕਿ ਫਸਲਾਂ ਦੇ ਵਿੱਚ ਫਸਲਾਂ ਜਿਹੜੀਆਂ ਲਿਆ ਜਾਣ ਤਾਂ ਕਿ ਜੋ ਵਿਚਕਾਰ ਜਗ੍ਹਾ ਹੈ ਉਹਦੀ ਵਧੀਆ ਵਰਤੋਂ ਹੋ ਜਾਏ ਅਤੇ ਆਪਾਂ ਨੂੰ ਜਿਹੜਾ ਜ਼ਿਆਦਾ ਮੁਨਾਫਾ ਵੀ ਹਾਸਲ ਹੋਵੇ ਉਹਦੇ ਨਾਲ।
0: ਹਾਂਜੀ ਗੁਰਵਿੰਦਰ ਜੀ, ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜੇਕਰ ਕਿਸਾਨੀ ਨੂੰ ਆਪਾਂ ਲਾਹੇਮੰਦ ਕਰਨਾ ਤਾਂ ਉਹਦੇ ਵਿੱਚ ਖੇਤੀ ਦਾ ਕੁਦਰਤੀਕਰਨ ਅਤੇ ਨਾਲੇ ਨਾਲ ਜੰਗਲ ਦਾ ਸਿਧਾਂਤ ਇਹ ਲਾਗੂ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੰਗਲ ਦਾ ਸਿਧਾਂਤ ਕੀ ਆ? ਆਪਾਂ ਜੰਗਲ ਵਿੱਚ ਜਾਈਏ ਜਾਂ ਕਿਤੇ ਰੋਡ ਸਾਈਡ 'ਤੇ ਚੱਲ ਜਾਈਏ, ਕਿਸੇ ਵੀ ਯਾਨੀ ਗਰਾਊਂਡ ਵਿੱਚ ਚੱਲ ਜਾਈਏ, ਕੀ ਕਦੇ ਆਪਾਂ ਦੇਖਦੇ ਹਾਂ ਵੀ ਉੱਥੇ ਇੱਕੋ ਤਰ੍ਹਾਂ ਦੀ ਬਨਸਪਤੀ ਹੈ? ਨਹੀਂ ਹੈਗੀ, ਵੱਖ ਵੱਖ ਤਰ੍ਹਾਂ ਦੀ ਹੁੰਦੀ ਹੈ। ਅਤੇ ਜਸਟ ਉਸ ਤਰ੍ਹਾਂ ਕਿੱਦਾਂ ਇੱਕ ਪਿੰਡ ਆ, ਇੱਕ ਪਿੰਡ ਦੇ ਵਿੱਚ ਇੱਕ ਦੁਕਾਨਦਾਰ ਵੀ ਚਾਹੀਦਾ, ਇੱਕ ਡਾਕਟਰ ਵੀ ਚਾਹੀਦਾ, ਇੱਕ ਜਿਹੜਾ ਮਿਸਤਰੀ ਵੀ ਚਾਹੀਦਾ, ਫਿਰ ਇਹ ਪਿੰਡ ਚੱਲਦਾ ਨਾ ਵਧੀਆ। ਉਸੇ ਤਰ੍ਹਾਂ ਇਹਦੇ ਵਿੱਚ ਆਪਾਂ ਨੂੰ ਕਰਨਾ ਕੀ ਪੈਣਾ, ਵੀ ਆਪਾਂ ਨੂੰ ਵਿੱਚ ਨਾ ਜਿਸ ਤਰ੍ਹਾਂ ਜੰਗਲ ਦੇ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਫਸਲਾਂ, ਉਸੇ ਤਰ੍ਹਾਂ ਆਪਾਂ ਨੂੰ ਇਹਦੇ ਵਿੱਚ ਕਰਨ

0: ਗੰਨਾ ਜ਼ਿਆਦਾ ਬਿਜਾਈ ਕਰਦੇ ਹਾਂ, ਗੰਨਾ ਜਿਹੜੇ ਲੌਂਗ ਟ੍ਰੇਡੀਸ਼ਨ ਕਰੋਪ ਹੈਗੀ ਹੈ, ਇਸ ਤਰ੍ਹਾਂ ਨਰਮਾ, ਨਰਮਾ ਵੀ ਲੌਂਗ ਟ੍ਰੇਡੀਸ਼ਨ ਕਰੋਪ ਆ, ਉਹਦੇ ਵਿੱਚ ਆਪਾਂ ਦੂਜੀਆਂ ਫਸਲਾਂ ਲੈ ਲਈ ਸ਼ੋਰਟ ਟ੍ਰੇਡੀਸ਼ਨ ਕਰੋਪਸ, ਫਿਰ ਆਪਣੇ ਜਿਹੜੇ ਜਿੰਨੇ ਵੀ ਖਰਚੇ ਹੈਗੇ ਆ ਖੇਤੀ ਦੇ ਆ, ਘਰੇਲੂ ਖਰਚੇ ਆ, ਉਹ ਸਾਰਾ ਆਪਣਾ ਸਾਰੇ ਉਹ ਜਿਹੜੀਆਂ ਵਿੱਚ ਫਸਲਾਂ ਉਹ ਚੱਕਣਗੀਆਂ, ਅਤੇ ਜਿਹੜੀਆਂ ਹੈਗੀਆਂ ਲੌਂਗ ਟ੍ਰੇਡੀਸ਼ਨ ਕਰੋਪ ਜਿੱਦਾਂ ਸ਼ੂਗਰ ਕੇਨ ਆ, ਗੰਨਾ ਆ, ਉਹ ਗੰਨਾ ਖੇਤਰ ਦੇ ਕਿਸਾਨਾਂ ਦੀ ਸਿਕਿਉਰਿਟੀ ਬਣੂਗਾ, ਅਤੇ ਜਿਹੜਾ ਹੈਗਾ ਨਰਮਾ, ਨਰਮਾ ਖੇਤਰ ਦੇ ਕਿਸਾਨਾਂ ਦੀ ਸਿਕਿਉਰਿਟੀ ਬਣੂਗਾ। ਬੜਾ ਜਾਣੀ ਕਿ ਵਧੀਆ ਇਹ ਪ੍ਰੋਜੈਕਟ ਚੱਲ ਰਿਹਾ ਸਾਰੀ ਨਰਮੇ ਵਾਲਾ ਵੀ ਅਤੇ ਸ਼ੂਗਰ ਕੇਨ ਵਾਲਾ।
1: ਠੀਕ ਹੈ ਜੀ। ਸੋ ਅਵਤਾਰ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਕਿ ਕਿਸ ਤਰੀਕੇ ਨਾਲ ਆਪਾਂ ਜਿਹੜੀ ਕੁਦਰਤੀ ਤਰੀਕੇ ਨਾਲ ਖੇਤੀਬਾੜੀ ਕਰੀਏ, ਤਾਂ ਕਿ ਜਿਹੜੇ ਸਾਡੇ ਕੁਦਰਤੀ ਸਾਧਨਾਂ ਦੀ ਸੰਜਮੀ ਵਰਤੋਂ ਵੀ ਹੋਵੇ ਅਤੇ ਲੰਮੇ ਸਮੇਂ ਤੱਕ ਆਪਾਂ ਦੀ ਇਸਤੇਮਾਲ ਕਰ ਸਕੀਏ, ਸੰਭਾਲ ਵੀ ਕਰੀਏ ਅਤੇ ਵਧੀਆ ਪੈਦਾਵਾਰ, ਤੁਸੀਂ ਕਿਹਾ ਕਿ ਜ਼ਹਿਰ ਮੁਕਤ ਖੇਤੀ ਵੱਲ ਆਪਾਂ ਆ ਸਕਦੇ ਹੈਗੇ ਹਾਂ, ਅਤੇ ਆਪਣਾ ਜਿਹੜਾ ਸਰੀਰ ਆ ਉਹ ਵੀ ਸਾਡਾ ਬਹੁਤ ਇਹਦੇ ਨਾਲ ਤੰਦਰੁਸਤ ਹੋਊਗਾ, ਵਾਤਾਵਰਨ ਵੀ ਸਾਫ਼ ਹੋਊਗਾ। ਬਹੁਤ ਬਹੁਤ ਸ਼ੁਕਰੀਆ ਜੀ ਇਸ ਸਭ ਜਾਣਕਾਰੀ ਲਈ।
0: ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਗੁਰਵਿੰਦਰ ਜੀ, ਤੁਹਾਡਾ ਵੀ ਤੁਸੀਂ ਆਪਣੇ ਆਕਾਸ਼ਬਾਣੀ ਦੇ ਸਰੋਤਿਆਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ, ਬਹੁਤ ਬਹੁਤ ਧੰਨਵਾਦ
2: ਜੀ। ਫਿਰ ਬਾਲ ਸਾਹਿਬ, ਸੁਣਿਆ ਜੀ ਜਾਣਕਾਰੀ ਲਈ,
3: ਮੈਂ ਕਹਿੰਦਾ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਤੁਸਾਂ ਨੇ।
2: ਹਾਂਜੀ, ਦੇਖੋ ਜਾਣਕਾਰੀ ਦੇ ਨਾਲ ਹੀ ਕਿਸਾਨ ਵੀਰ ਜਿਹੜੇ ਨੇ ਨਾ ਹੋਰ ਵਧੀਆ ਆਪਣੀ ਫਸਲ ਨੂੰ ਚਲਾਉਂਦੇ ਨੇ।
3: ਬਿਲਕੁਲ ਜੀ, ਇਹ ਤਾਂ ਹੈ।
2: ਅਤੇ ਦੋ ਕਬੋਲ ਗੀਤ ਦੇ ਸੁਣੀਏ।
3: ਸੁਣਾ ਦਿਓ ਜੀ, ਜ਼ਰੂਰ ਸੁਣਾ ਦਿਓ।

ਜੇਕਰ ਵਾਇਰਸ ਵਾਲੇ ਬੰਦੇ ਦਾ ਕਿਸੇ ਨਾਲ ਹੱਥ ਮਿਲਾ ਲਿਆ ਜਾਂ ਉਸਦਾ ਕੱਪੜਾ ਟੱਚ ਕਰਤਾ ਤਾਂ ਉਹ ਵੀ ਹੋ ਜੂਗਾ। ਇਸੇ ਤਰ੍ਹਾਂ ਸਬਜ਼ੀਆਂ ਦੇ ਵਿੱਚ, ਬੂਟਿਆਂ ਦੇ ਵਿੱਚ ਵਿਸ਼ਾਣੂ ਰੋਗ ਵੀ ਇੱਦਾਂ, ਜੇਕਰ ਇੱਕ ਹੱਥ ਲੱਗੇ ਹੋਏ ਬੂਟੇ ਦੇ ਵਿਸ਼ਾਣੂ ਰੋਗ 'ਤੇ ਲੱਗੇ ਹੋਏ ਨੂੰ ਦੂਜੇ ਪਾਸੇ ਲਾਵਾਂਗੇ ਤਾਂ ਉਹਦੇ 'ਤੇ ਵੀ ਵਿਸ਼ਾਣੂ ਰੋਗ ਦਾ ਹਮਲਾ ਹੋ ਜੂਗਾ। ਜੇਕਰ ਉਹਦਾ ਕੋਈ ਫੁੱਲ ਜਾਂ ਪੱਤੀ ਵੀ ਦੂਜੇ ਫੁੱਲ 'ਤੇ ਲੱਗੂਗਾ ਜਾਂ ਪੱਤੇ 'ਤੇ ਲੱਗੂਗਾ ਤਾਂ ਉਹ 'ਤੇ ਵੀ ਵਿਸ਼ਾਣੂ ਰੋਗ ਦਾ ਹਮਲਾ ਹੋ ਜੂਗਾ। ਇਸ ਲਈ ਅਸੀਂ ਕਹਿੰਦੇ ਕਿ ਸਹੀ ਕਿਸਮ ਦੀ ਚੋਣ ਕਰੋ। ਜੇਕਰ ਕਿਸਮ ਤੁਹਾਡੀ ਗਲਤ ਹੋ ਗਈ, ਵਿਸ਼ਾਣੂ ਰੋਗ ਆ ਵੀ ਗਿਆ, ਤਾਂ ਉਸਨੂੰ ਰੋਕਣ ਦਾ ਸਹੀ ਢੰਗ ਇਹੀ ਹੈ ਕਿ ਸਭ ਤੋਂ ਪਹਿਲਾਂ ਜਿੱਥੇ ਜਿੱਥੇ ਵਿਸ਼ਾਣੂ ਰੋਗ ਦਾ ਹਮਲਾ ਹੋਇਆ ਉਹ ਬੂਟੇ ਨੂੰ ਦੂਜੇ ਬੂਟੇ ਦੇ ਲੱਗਣ ਤੋਂ ਪਹਿਲਾਂ ਪੱਟ ਕੇ ਜ਼ਮੀਨ ਦੇ ਵਿੱਚ ਦੱਬ ਦਿਉ, ਡੂੰਘਾ ਦੱਬ ਦਿਉ, ਤਾਂ ਕਿ ਦੂਜਾ ਬੂਟਾ ਨਾ ਖਰਾਬ ਹੋਵੇ। ਇਸ ਤਰ੍ਹਾਂ ਕਰਨ ਨਾਲ ਅਸੀਂ ਵਿਸ਼ਾਣੂ ਰੋਗ ਦੇ ਹਮਲਿਆਂ ਤੋਂ ਬੂਟੇ ਨੂੰ ਬਚਾ ਸਕਦੇ ਹਾਂ। ਇਸੇ ਤਰ੍ਹਾਂ ਵਰਖਾ ਰੁੱਤ ਦੇ ਵਿੱਚ ਜੇਕਰ ਕੱਦੂ ਜਾਤੀ ਦੀ ਦੂਜੀ ਕਿਸਮ ਹੈ, ਘੀਆ ਕੱਦੂ ਵੀ ਜੂਨ ਜੁਲਾਈ ਦੇ ਵਿੱਚ ਲੱਗਣ ਵਾਲੀ ਕਿਸਮ ਹੈ। ਇਹਨੂੰ ਵੀ ਆਪਾਂ 1.5 ਤੋਂ 2 ਮੀਟਰ ਚੌੜੀਆਂ ਖਾਲੀਆਂ ਬਣਾ ਕੇ 45 ਤੋਂ 60 ਸੈਂਟੀਮੀਟਰ ਦੇ ਫਾਸਲੇ 'ਤੇ ਬੂਟੇ 'ਤੇ ਬੂਟਾ ਰੱਖ ਕੇ ਆਪਾਂ ਲਾ ਸਕਦੇ ਹਾਂ। ਜਿਹੜਾ ਘੀਆ ਕੱਦੂ ਦੀਆਂ 2 ਕਿਸਮਾਂ ਨੇ ਜਿਹੜੀਆਂ ਜੂਨ ਜੁਲਾਈ ਦੇ ਵਿੱਚ ਅਸੀਂ ਸਿਫਾਰਸ਼, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਿਫਾਰਸ਼ ਕਰਦੀ ਆ, ਲੰਬੇ ਘੀਆ ਦੇ ਵਿੱਚ ਪੰਜਾਬ ਬਰਕਤ ਅਤੇ ਲਾਟੂ ਟਾਈਪ, ਜਿਹੜੇ ਕਿ ਬੱਲਬ ਟਾਈਪ ਘੀਆ ਆਉਂਦੇ ਨੇ, ਉਹਨਾਂ ਦੇ ਵਿੱਚ ਪੰਜਾਬ ਕੋਮਲ ਨਾਂ ਦੀ ਕਿਸਮ ਹੈ। ਇਹਨਾਂ ਦਾ ਝਾੜ ਉਹਨਾਂ ਦਾ 220 ਤੋਂ 222 ਕੁਇੰਟਲ ਦੇ ਨੇੜੇ ਤੇੜੇ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਨਿਕਲ ਆਉਂਦਾ ਅਤੇ ਖਾਣ ਵਿੱਚ ਵੀ ਬਹੁਤ ਸਵਾਦ ਹੁੰਦੀਆਂ। ਇਸ ਤੋਂ ਇਲਾਵਾ ਇੱਕ ਵੰਗਾ ਕਿਸਮ ਹੈ, ਵੰਗੇ ਦੀ ਵੀ ਜਿਹੜੀ ਕਿਸਮ ਹੈ ਪੰਜਾਬ ਵੰਗਾ ਨੰਬਰ 1, ਇਹ ਵੀ ਬਹੁਤ ਵਧੀਆ ਝਾੜ ਦਿੰਦੀ ਹੈ। 88 ਦਿਨ ਲੈਂਦੀ ਹੈ ਪਹਿਲਾਂ ਫਲ ਤੜਾਈ ਦੇਣ ਦੇ ਲਈ। ਇਹਦੇ ਲਈ ਵੀ 1.5 ਤੋਂ 2 ਮੀਟਰ ਚੌੜੇ ਖਾਲੀਆਂ ਬਣਾ ਕੇ ਆਪਾਂ 45 ਸੈਂਟੀਮੀਟਰ 'ਤੇ ਬੂਟਾ ਲਾ ਦਿੰਦੇ ਹਾਂ। ਜੂਨ ਜੁਲਾਈ ਦੇ ਵਿੱਚ ਕਾਲੀ ਤੋਰੀ ਜਿਹੜੀ ਕਿ ਬਹੁਤ ਲੋਕਾਂ ਦੀ ਪਸੰਦ ਵੀ ਹੈ, ਪੰਜਾਬ ਨਿਖਾਰ ਜਿਹੜੀ ਕਿ ਹਲਕੇ ਹਰੇ ਰੰਗ 'ਚ ਆਉਂਦੀ ਹੈ, ਇਹਨੂੰ ਵੀ ਆਪਾਂ 1.5 ਤੋਂ 2 ਮੀਟਰ ਚੌੜੀਆਂ ਖਾਲੀਆਂ ਬਣਾ ਕੇ 75 ਸੈਂਟੀਮੀਟਰ ਫਾਸਲੇ 'ਤੇ ਬੂਟੇ ਤੋਂ ਬੂਟੇ 'ਤੇ ਲਾਉਣਾ। ਇੱਕ ਪਾਸੇ ਜਦੋਂ 75 ਸੈਂਟੀਮੀਟਰ 'ਤੇ ਲਾਉਣਾ ਤਾਂ ਕੋਸ਼ਿਸ਼ ਕਰੋ ਕਿ ਉੱਥੇ 2 ਬੂਟੇ ਜਾਂ 2 ਬੀਜ ਇੱਕ ਥਾਂ 'ਤੇ ਲਾਓ, ਕਿਉਂਕਿ ਕਈ ਵਾਰ ਇਹ ਹੁੰਦਾ ਕਿ ਵਰਖਾ ਜ਼ਿਆਦਾ ਹੋ ਗਈ ਜਾਂ ਆਪਾਂ ਪਾਣੀ ਦੇਣ ਵਿੱਚ ਲੇਟ ਹੋ ਗਏ ਤਾਂ ਇੱਕ ਬੂਟਾ ਮਰ ਜਾਂਦਾ। ਜੇਕਰ 2 ਬੀਜ ਲਾਏ ਨੇ, ਕਈ ਵਾਰ 1 ਹੀ ਜੰਮਦਾ, ਤਾਂ ਕਿ ਆਪਣਾ ਬਾਅਦ ਵਿੱਚ ਨੁਕਸਾਨ ਨਾ ਹੋਵੇ 2 ਬੂਟੇ ਇੱਕ ਥਾਂ 'ਤੇ ਲਾਓ। ਪਰ ਜੇਕਰ ਕਦੇ ਇਹ ਹੋ ਗਿਆ ਕਿ ਦੋਨੇ ਹੀ ਜੰਮ ਪਏ, ਦੋਨੇ ਬੂਟੇ ਜਾਂ ਦੋਨੇ ਪਨੀਰੀ ਵਾਲੇ ਬੂਟੇ ਚੱਲ ਪਏ, ਤਾਂ ਉਹਨਾਂ ਵਿੱਚੋਂ ਆਪਾਂ ਥਿਨਿੰਗ ਕਰਕੇ ਉਹਨਾਂ ਨੂੰ 1 ਥਾਂ ਤੋਂ ਚੱਕ ਕੇ ਦੂਜੀ ਥਾਂ 'ਤੇ ਜਿੱਥੇ ਬੂਟਾ ਨਹੀਂ ਜੰਮਿਆ ਉੱਥੇ ਵੀ ਲਾ ਸਕਦੇ ਹਾਂ। ਇਸ ਨਾਲ ਆਪਣਾ ਸਮਾਂ ਵੀ ਬਚਦਾ ਅਤੇ ਆਪਣਾ ਬੂਟਾ ਵੀ 1 ਸਾਰ ਰਹਿੰਦਾ। ਇਸੇ ਤਰ੍ਹਾਂ ਕੱਦੂ ਜਾਤੀ ਦੇ ਵਿੱਚ 53 ਕਿਸਮ ਆਈ ਆ, 53 ਜਿਹੜਾ ਕਿ ਤਰ ਅਤੇ ਵੰਗੇ ਦਾ ਮੇਲ ਆ, ਇਹਨੂੰ ਵੀ ਆਪਾਂ ਜੂਨ ਜੁਲਾਈ ਦੇ ਵਿੱਚ ਵੀ ਲਾ ਸਕਦੇ ਹਾਂ। ਇਹਦੇ ਲਈ ਵੀ 1.5 ਤੋਂ 2 ਮੀਟਰ ਚੌੜੀਆਂ ਖਾਲੀਆਂ ਬਣਾ ਕੇ ਆਪਾਂ 60 ਸੈਂਟੀਮੀਟਰ ਦੇ ਫਾਸਲੇ 'ਤੇ ਬੂਟਾ ਲਾ ਸਕਦੇ ਹਾਂ। ਇਸ ਤੋਂ ਇਲਾਵਾ ਪੇਠਾ ਜਿਹੜਾ ਕਿ ਆਪਾਂ ਆਮ ਹੀ ਖਾਂਦੇ ਹਾਂ, ਪੇਠਾ ਜਿਹੜਾ ਕਿ 120 ਦਿਨਾਂ ਦੇ ਵਿੱਚ ਪਹਿਲੀ ਤੜਾਈ ਲਈ ਤਿਆਰ ਹੋ ਜਾਂਦਾ, ਭਾਰਾ ਪੇਠਾ ਜਿਹਦੀਆਂ ਕਿ ਮਿੱਠੀਆਂ ਟੌਫੀਆਂ ਵੀ ਬਣਦੀਆਂ, ਇਸ ਤੋਂ ਇਲਾਵਾ ਪੇਠਾ ਵੀ ਬਣਦਾ। ਉਸ ਨੂੰ ਬਜਾਉਣ ਲਈ ਸਾਡੀ ਇੱਕ ਕਿਸਮ ਹੈ PAG 3, ਪੰਜਾਬ ਐਸ਼ਗਾਰਡ 3 ਨੰਬਰ ਆ, ਜਿਹੜੀ ਕਿ 145 ਕੁਇੰਟਲ ਦੇ ਪ੍ਰਤੀ ਏਕੜ ਦੇ ਨੇੜੇ ਤੇੜੇ ਝਾੜ ਦੇ ਦਿੰਦੇ, ਅਤੇ ਇਹ 'ਤੇ ਵੀ ਵਿਸ਼ਾਣੂ ਰੋਗ ਅਤੇ ਹੋਰ ਕਈ ਬਿਮਾਰੀਆਂ ਵੀ ਘੱਟ ਆਉਂਦੀਆਂ ਨੇ। ਇਹ ਸਨ ਕੱਦੂ ਜਾਤੀ ਦੀਆਂ ਆਪਾਂ ਸਫਲ ਕਾਸ਼ਤ ਕਿਵੇਂ ਕਰਨੀ ਹੈ ਅਤੇ ਸਹੀ ਕਿਸਮਾਂ ਦੀ ਚੋਣ ਕਰਕੇ ਆਪਾਂ ਉਹਨਾਂ ਨੂੰ ਕਿਵੇਂ ਬਚਾ ਸਕਦੇ ਹਾਂ। ਕੱਦੂ ਜਾਤੀ ਤੋਂ ਇਲਾਵਾ ਵੀ ਵਰਖਾ ਰੁੱਤ ਵਿੱਚ ਕਈ ਸਬਜ਼ੀਆਂ ਲੱਗਦੀਆਂ, ਜਿਵੇਂ ਕਿ ਟਮਾਟਰ। ਟਮਾਟਰ ਜੋ ਕਿ ਗਰਮੀ ਦੀ ਮੁੱਖ ਫਸਲ ਆ, ਵਰਖਾ 'ਚ ਵੀ ਫਸਲ ਇਹ ਲੱਗ ਜਾਂਦੀ ਆ। ਇਸ ਤੋਂ ਇਲਾਵਾ ਬੈਂਗਣ, ਲੋਬੀਆ, ਇਹ ਸਾਰੀਆਂ ਸਬਜ਼ੀਆਂ ਆਪਾਂ ਵਰਖਾ ਰੁੱਤ ਵਿੱਚ ਲਾ ਸਕਦੇ ਹਾਂ। ਟਮਾਟਰ ਦੀ ਫਸਲ ਨੂੰ ਆਪਾਂ ਸਹੀ ਢੰਗ ਨਾਲ ਲਾਉਣ ਲਈ ਵਰਾਈਟੀ ਕਿਸਮਾਂ ਦੀ ਸਹੀ ਚੋਣ ਕਰਨੀ ਹੈ। ਜੇ ਫਰਵਰੀ ਮਾਰਚ ਦੇ ਵਿੱਚ ਆਪਾਂ ਟਮਾਟਰ ਦੀ ਫਸਲ ਨੂੰ ਸਹੀ ਢੰਗ ਨਾਲ ਲਗਾਉਂਦੇ ਹਾਂ, ਪੰਜਾਬ ਰੱਤਾ, ਪੰਜਾਬ ਸਵਰਨਾ ਜਿਹੜੀਆਂ ਕਿ ਛੋਟੇ ਕੱਦ ਦੀਆਂ ਫਸਲਾਂ, ਦਰਮਿਆਨੇ ਕੱਦ ਦੀਆਂ ਸਬਜ਼ੀਆਂ, ਉਹਨਾਂ ਦੀ ਬਿਜਾਈ ਕਰ ਸਕਦੇ ਹਾਂ। ਪਰ ਵਰਖਾ ਰੁੱਤ ਦੇ ਵਿੱਚ ਪੰਜਾਬ ਵਰਖਾ ਬਾਹਰ 4, ਪੰਜਾਬ ਵਰਖਾ ਬਾਹਰ 2, ਪੰਜਾਬ ਵਰਖਾ ਬਾਹਰ 1 ਕਿਸਮਾਂ ਦੀ ਹੀ ਬਿਜਾਈ ਕਰਨੀ ਚਾਹੀਦੀ ਹੈ। ਇਹਦਾ ਕਾਰਨ ਇਹ ਹੈ, ਇਹਨਾਂ 'ਤੇ ਵਿਸ਼ਾਣੂ ਰੋਗ ਜਿਹੜਾ ਕਿ ਪੱਤਾ ਲਪੇਟ ਸੁੰਡੀ ਦੇ ਨਾਲ ਫੈਲਦਾ, ਇਹਨੂੰ ਟਾਕਰਾ ਕਰਨ ਦੀ ਸਮਰੱਥਾ ਰੱਖਦੀਆਂ। ਪੰਜਾਬ ਵਰਖਾ ਬਾਹਰ 4 ਜਾਂ 2 ਜਾਂ 1, ਇਸ ਨੂੰ ਜੁਲਾਈ ਦੇ ਦੂਜੇ ਪੰਦਰਵਾੜੇ ਵਿੱਚ ਆਪਾਂ ਇਸਦੀ ਪਨੀਰੀ ਲਗਾ ਦਿੰਦੇ ਹਾਂ, ਅਤੇ ਅਗਸਤ ਦੇ ਦੂਜੇ ਪੰਦਰਵਾੜੇ ਵਿੱਚ ਆਪਾਂ ਇਸ ਨੂੰ ਖੇਤ ਵਿੱਚ ਪੱਟ ਕੇ ਇਸ ਨੂੰ ਟਰਾਂਸਪਲਾਂਟ ਕਰ ਦਿੰਦੇ ਹਾਂ, ਭਾਵ ਪਿਉਂਦ ਨੂੰ ਆਪਾਂ ਖੇਤ ਵਿੱਚ ਲਾ ਦਿੰਦੇ ਹਾਂ, ਅਤੇ ਇਹਦੀ ਪਹਿਲੀ ਤੜਾਈ ਤਕਰੀਬਨ 88 ਤੋਂ 90 ਦਿਨਾਂ ਦੇ ਵਿੱਚ ਹੋ ਜਾਂਦੀ ਹੈ। ਇਹਦਾ ਫਲ ਦਾ ਜਿਹੜਾ ਔਸਤ ਭਾਰ ਆ ਉਹ ਵੀ 90 ਗ੍ਰਾਮ ਦੇ ਨੇੜੇ ਤੇੜੇ ਹੁੰਦਾ, ਪੂਰੇ ਲਾਲ ਰੰਗ ਦਾ ਫਲ ਹੁੰਦਾ। ਜੇਕਰ ਪੰਜਾਬ ਵਰਖਾ ਬਾਹਰ 4 ਦੀ ਗੱਲ ਕਰੀਏ ਤਾਂ 240 ਤੋਂ 245 ਕੁਇੰਟਲ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਇਹ ਝਾੜ ਦੇ ਦਿੰਦੀ ਆ। ਇਹਨੂੰ ਲਾਉਣ ਦਾ ਢੰਗ ਕੀ ਹੈ, ਵਰਖਾ ਰੁੱਤ ਦੇ ਵਿੱਚ ਜੇਕਰ ਆਪਾਂ ਇਸ ਨੂੰ ਸਹੀ ਕਾਸ਼ਤ ਕਰਨੀ ਹੈ, ਪਹਿਲਾਂ ਸਹੀ ਕਿਸਮ ਚੁਣ ਲਈ, ਜੁਲਾਈ ਦੇ ਦੂਜੇ ਪੰਦਰਵਾੜੇ ਵਿੱਚ ਬਿਜਾਈ ਕਰਨੀ ਹੈ, ਪਨੀਰੀ ਦੀ ਬਿਜਾਈ ਕਰਨੀ ਹੈ। ਪਨੀਰੀ ਦੀ ਬਿਜਾਈ ਕਰਨ ਦਾ ਸਹੀ ਢੰਗ ਕੀ ਹੈ, ਚਾਹੇ ਉਹ ਟਮਾਟਰ ਹੈ,

ਹੈ ਉਹ ਬੈਂਗਣ ਆ, ਉਹਦੇ ਲਈ ਆਪਾਂ ਨੂੰ ਪਹਿਲਾਂ 10 ਤੋਂ 15 ਸੈਂਟੀਮੀਟਰ ਉੱਚਾ, 1 ਤੋਂ 1.5 ਮੀਟਰ ਚੌੜਾ ਬੈੱਡ ਬਣਾਉਣਾ ਚਾਹੀਦਾ, ਜਿਹੜਾ ਕਿ ਜਿੱਥੇ ਘੱਟ ਤੋਂ ਘੱਟ 6 ਘੰਟੇ ਦੀ ਸੂਰਜ ਦੀ ਰੋਸ਼ਨੀ ਪੈਂਦੀ ਹੋਵੇ, ਅਤੇ ਨਾਲ ਨੇੜੇ ਤੇੜੇ ਪਾਣੀ ਦਾ ਪ੍ਰਬੰਧ ਹੋਵੇ ਤਾਂ ਕਿ ਆਪਾਂ ਉਸ ਨੂੰ ਪਾਣੀ ਲੋੜ ਸਮੇਂ ਸਹੀ ਢੰਗ ਨਾਲ ਦੇ ਸਕੀਏ। ਜੇਕਰ ਆਪਣੇ ਕੋਲੇ ਪ੍ਰਬੰਧ ਹੈ ਤੇ ਜ਼ਮੀਨ ਦੇ ਵਿੱਚ ਕੋਈ ਕੰਕਰ, ਕੋਈ ਮਾਰਬਲ ਕੁਛ ਨਹੀਂ ਹੈ, ਕੋਈ ਬਜਰੀ ਨਹੀਂ ਹੈ, ਤਾਂ ਉਸ ਜ਼ਮੀਨ ਦੀ ਚੋਣ ਕਰੋ। ਉਹਦੇ ਉੱਤੇ ਜਿਵੇਂ ਪਹਿਲਾਂ ਦੱਸੇ ਅਨੁਸਾਰ 10 ਤੋਂ 15 ਸੈਂਟੀਮੀਟਰ ਉਚਾਈ ਤੇ ਇੱਕ ਬੈੱਡ ਬਣਾਓ ਜਿਸ ਦੀ ਚੜਾਈ 1 ਤੋਂ 1.5 ਮੀਟਰ ਹੋਵੇ ਅਤੇ ਨਾਲ ਨਾਲ ਉਸ ਦੀ ਲੰਬਾਈ 5 ਤੋਂ 6 ਮੀਟਰ ਹੋਵੇ। ਉਹ ਬੈੱਡ ਨੂੰ ਬਣਾ ਕੇ ਖੁੱਲ੍ਹਾ ਪਾਣੀ ਦੇ ਦਿਓ। ਜਦੋਂ ਖੁੱਲ੍ਹਾ ਪਾਣੀ ਦੇ ਦੇਵਾਂਗੇ ਤਾਂ ਉਸ ਉੱਤੇ ਜਿਹੜੇ ਆਪਣੇ ਨਦੀਨਾਂ ਦੇ ਬੀਜ ਪਏ ਹੋਣਗੇ, ਚਾਹੇ ਉਹ ਕੱਖ ਦੇ ਬੀਜ ਕਿਸੇ ਵੀ ਤਰ੍ਹਾਂ ਦੇ ਆ, ਉਹ ਜੰਮ ਪੈਣਗੇ ਖੁੱਲ੍ਹਾ ਪਾਣੀ ਦੇਣ ਦੇ ਨਾਲ। ਜਦੋਂ ਉਹ ਜੰਮ ਪਏ ਤਾਂ 7 ਦਿਨਾਂ ਬਾਅਦ ਉਸਨੂੰ ਜੜ੍ਹ ਦੇ ਸਹਿਤ ਕੱਢ ਦਿਓ ਤਾਂ ਕਿ ਤੁਹਾਡੀ ਪਨੀਰੀ ਦੇ ਵਿੱਚ ਉਹ ਨਦੀਨ ਜਾਂ ਕੱਖ ਖਰਾਬ ਨਾ ਕਰਨ। ਜਦੋਂ ਉਸਨੂੰ ਕੱਢ ਦਿੱਤਾ ਗਿਆ ਤਾਂ ਦੂਜਾ ਪਾਰਟ ਹੁੰਦਾ ਉਸਦੀ, ਜਿਹੜੇ ਕੀੜੇ ਮਕੌੜਿਆਂ ਦੇ ਲਾਰਵੇ ਪਏ ਆ ਜਾਂ ਉਹਨਾਂ ਦੇ ਬੱਚੇ ਪਏ ਆ, ਉਹਨਾਂ ਨੂੰ ਕਿਵੇਂ ਆਪਾਂ ਖਤਮ ਕਰਨਾ। ਉਹਨਾਂ ਨੂੰ ਖਤਮ ਕਰਨ ਲਈ ਵਿਧੀ ਹੈ ਸੋਇਲ ਸੋਲਰਾਈਜੇਸ਼ਨ। ਸੋਇਲ ਸੋਲਰਾਈਜੇਸ਼ਨ ਇੱਕ ਬਹੁਤ ਹੀ ਸਧਾਰਨ ਵਿਧੀ ਆ। ਉਹਦੇ ਵਿੱਚ ਆਪਾਂ ਕੀ ਕਰਦੇ ਹਾਂ, ਬੈੱਡ ਦੇ ਉੱਤੇ 100 ਗੇਜ ਦੀ ਪਲਾਸਟਿਕ ਦੀ ਸ਼ੀਟ ਪਾ ਦਿੰਦੇ ਹਾਂ, ਚਾਰੇ ਪਾਸੇ ਉਹਨੂੰ ਕਵਰ ਕਰ ਦਿੰਦੇ ਹਾਂ। ਉਹਦੇ ਨਾਲ ਕੀ ਹੁੰਦਾ, ਸੂਰਜ ਦੀ ਰੋਸ਼ਨੀ ਉਹਦੇ ਵਿੱਚ ਆਉਂਦੀ ਆ, ਗ੍ਰੀਨ ਹਾਊਸ ਇਫੈਕਟ ਪੈਦਾ ਕਰਦੀ ਆ, ਜ਼ਮੀਨ ਆਪਣੀ ਗਰਮ ਹੋ ਜਾਂਦੀ ਹੈ। ਜਦੋਂ ਜ਼ਮੀਨ ਗਰਮ ਹੋ ਗਈ ਉੱਥੋਂ ਦਾ ਤਾਪਮਾਨ ਵੱਧ ਗਿਆ, ਜਿਹੜੇ ਉਹਨਾਂ ਦੇ ਬੱਚੇ ਜਾਂ ਲਾਰਵੇ ਜਾਂ ਪਿਊਪੇ ਪਏ ਆ ਉਹ ਮਰ ਜਾਣਗੇ। ਜਦੋਂ ਉਹ ਮਰ ਗਏ 48 ਤੋਂ 72 ਘੰਟਿਆਂ ਬਾਅਦ ਆਪਾਂ ਸ਼ੀਟ ਨੂੰ ਇਕੱਠੀ ਕਰਕੇ ਬੈੱਡ ਨੂੰ ਪੋਲਾ ਕਰ ਲੈਣਾ। ਇਹ ਸੀ ਜ਼ਮੀਨ ਨੂੰ ਸੋਇਲ ਸੋਲਰਾਈਜੇਸ਼ਨ ਕਿੱਦਾਂ ਕਰਨਾ। ਜਦੋਂ ਜ਼ਮੀਨ ਨੂੰ 48 ਤੋਂ 72 ਘੰਟੇ ਬਾਅਦ ਸ਼ੀਟ ਚੱਕਤੀ, ਪੋਲਾ ਕਰਤਾ, ਉਸ ਤੋਂ ਬਾਅਦ ਆਪਾਂ ਬੀਜ ਨੂੰ ਬੀਜਣਾ। ਬੀਜ ਨੂੰ ਬੀਜਣ ਤੋਂ ਪਹਿਲਾਂ ਟਮਾਟਰ ਦਾ ਜਾਂ ਬੈਂਗਣ ਦਾ ਬੀਜ ਨੂੰ ਬੀਜਣ ਤੋਂ ਪਹਿਲਾਂ ਬਿਜਾਈ ਦੀ ਸੋਧ ਕਰਨੀ ਹੈ। ਜੇਕਰ ਆਪਾਂ ਸੋਧ ਨਾ ਕਰਾਂਗੇ ਤਾਂ ਉੱਲੀ ਵਾਲੀਆਂ ਬਿਮਾਰੀਆਂ ਉਸ 'ਤੇ ਕਈ ਲੱਗ ਜਾਣਗੀਆਂ। ਉੱਲੀ ਵਾਲੀਆਂ ਬਿਮਾਰੀਆਂ ਤੋਂ ਵਰਖਾ ਰੁੱਤ ਵਿੱਚ ਬਚਾਉਣ ਲਈ 2 ਤਰੀਕੇ ਆ। ਪਹਿਲਾ ਤਰੀਕਾ ਤਾਂ ਇਹ ਹੈ ਕਿ ਉਸਨੂੰ ਬਿਜਾਈ ਦੇ ਸਮੇਂ ਕੈਪਟਾਨ ਜਾਂ ਥੀਰਮ ਦਵਾਈ 2.5 ਤੋਂ 3 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧੋ। ਜੇਕਰ ਤੁਸੀਂ ਉਹ ਦਵਾਈ ਨਹੀਂ ਲਾਉਣੀ ਜਾਂ ਤੁਹਾਨੂੰ ਦਵਾਈ ਨਹੀਂ ਮਿਲਦੀ ਤਾਂ ਬੀਜ ਹਮੇਸ਼ਾ ਭਰੋਸੇਮੰਦ ਸਰੋਤ ਤੋਂ ਲਵੋ। ਇਸ ਤਰ੍ਹਾਂ ਦਾ ਬੀਜ ਲਵੋ ਜਿਹੜਾ ਕਿ ਉੱਲੀ ਰਹਿਤ ਹੋਵੇ। ਇਹ ਨਾ ਹੋਵੇ ਕਿ ਉੱਲੀ ਵਾਲੇ ਬੂਟੇ ਤੋਂ ਤਿਆਰ ਕੀਤਾ ਬੀਜ ਲਓ, ਉਸ 'ਤੇ ਬਿਮਾਰੀ ਇਹ ਆਵੇਗੀ ਹੀ ਆਵੇਗੀ। ਪਨੀਰੀ ਦੇ ਵਿੱਚ ਜਿਹੜੀ ਆਮ ਬਿਮਾਰੀ ਆਉਂਦੀ ਆ ਉਹ ਹੈ ਗਿੱਚੀ ਦਾ ਗਲਨਾ ਰੋਗ। ਉਸਦੀ ਪਛਾਣ ਕੀ ਹੈ, ਜਦੋਂ ਉਸ ਤੁਹਾਡੀ ਪਨੀਰੀ 2 ਤੋਂ 4 ਹਫ਼ਤਿਆਂ ਦੀ ਹੋ ਜਾਂਦੀ ਹੈ, ਉਦੋਂ ਆਪਾਂ ਖੇਤ ਵਿੱਚ ਲਾਉਂਦੇ ਹਾਂ, ਪਰ ਉਸ ਤੋਂ ਪਹਿਲਾਂ ਪਨੀਰੀ ਦੇ ਹੇਠਲੇ ਪਾਸਿਓਂ ਪੀਲੇ ਰੰਗ ਦੇ ਪੱਤੇ ਹੋਣੇ ਸ਼ੁਰੂ ਹੋ ਜਾਂਦੇ ਆ, ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ, ਉਸਨੂੰ ਗਿੱਚੀ ਦਾ ਗਲਨਾ ਰੋਗ ਕਿਹਾ ਜਾਂਦਾ। ਉਸ ਤੋਂ ਬਚਾਅ ਲਈ ਉੱਲੀ ਨਾਸ਼ਕ ਦਵਾਈਆਂ ਦੀ ਸਪਰੇਅ ਵੀ ਕਰਨੀ ਪੈਂਦੀ ਹੈ, ਜਾਂ ਉਸਨੂੰ ਪਹਿਲਾਂ ਤੋਂ ਹੀ ਬਚਾਉਣ ਲਈ ਜਿਵੇਂ ਪਹਿਲਾਂ ਦੱਸੇ ਅਨੁਸਾਰ ਕੈਪਟਾਨ ਜਾਂ ਥੀਰਮ 2.5 ਤੋਂ 3 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਆਪਾਂ ਨੂੰ ਬੀਜ ਸੋਧਣਾ ਪੈਂਦਾ। ਇਹ ਸੀ ਪਨੀਰੀ ਲਾਉਣ ਦਾ ਸਹੀ ਢੰਗ। ਟਮਾਟਰ ਦੀ ਪਨੀਰੀ ਲਗਾ ਕੇ ਆਪਾਂ ਅਗਸਤ ਦੇ ਦੂਜੇ ਪੰਦਰਵਾੜੇ ਵਿੱਚ ਇਸ ਨੂੰ ਖੇਤ ਵਿੱਚ ਲਗਾਇਆ ਜਾ ਸਕਦਾ। ਖੇਤ ਦੇ ਵਿੱਚ ਇਸ ਨੂੰ ਲਗਾ ਕੇ ਆਪਾਂ ਨਵੰਬਰ ਦੇ ਦੂਜੇ ਪੰਦਰਵਾੜੇ ਇਸਦੀ ਪਹਿਲੀ ਤੜਾਈ ਲੈ ਸਕਦੇ ਹਾਂ। ਟਮਾਟਰ ਇੱਕ ਬਹੁਤ ਵਰਖਾ ਰੁੱਤ ਦੀ ਆਮ ਫਸਲ ਹੈ। ਜੇਕਰ ਦੇਖਿਆ ਜਾਵੇ ਅਕਤੂਬਰ ਨਵੰਬਰ ਦੇ ਵਿੱਚ ਇਹਦਾ ਭਾਅ ਬਹੁਤ ਹੋ ਜਾਂਦਾ। ਆਮ ਤੌਰ 'ਤੇ ਹੀ ਅਕਤੂਬਰ ਨਵੰਬਰ ਦੇ ਵਿੱਚ ਇਸਦਾ ਭਾਅ ਇੰਨਾ ਵੱਧ ਜਾਂਦਾ ਕਿ ਆਪਾਂ ਕਹਿਣ ਲੱਗ ਜਾਂਦੇ ਹਾਂ, ਆਮ ਪਰਸਨ ਕਹਿਣ ਲੱਗ ਜਾਂਦਾ, ਆਮ ਇਨਸਾਨ ਕਹਿਣ ਲੱਗ ਜਾਂਦਾ ਕਿ ਪਿਆਜ਼ ਅਤੇ ਟਮਾਟਰ ਹੁਣ ਪਹੁੰਚ ਤੋਂ ਬਾਹਰ ਹੋ ਗਏ। ਪਰ ਜੇਕਰ ਆਪਾਂ ਵਰਖਾ ਰੁੱਤ ਵਾਲੇ ਸਹੀ ਕਿਸਮਾਂ ਦੀ ਚੋਣ ਕਰਕੇ ਆਪਾਂ ਖੇਤ ਜਾਂ ਆਪਣੇ ਘਰਾਂ ਵਿੱਚ ਟਮਾਟਰ ਲਾਈਏ ਤਾਂ ਇਹਨਾਂ ਦੀ ਇੰਨੀ ਕੁ ਉਪਲਬਧਤਾ ਹੋ ਜਾਵੇਗੀ ਕਿ ਆਪਾਂ ਨੂੰ ਬਾਜ਼ਾਰ 'ਤੇ ਨਿਰਭਰ ਵੀ ਘੱਟ ਹੋਣਾ ਪਵੇਗਾ ਅਤੇ ਆਪਣੀ ਜੇਬ 'ਤੇ ਵੀ ਅਸਰ ਨਹੀਂ ਪਵੇਗਾ। ਇਸ ਤੋਂ ਇਲਾਵਾ ਵਰਖਾ ਰੁੱਤ ਵਿੱਚ ਹੋਰ ਜਿਹੜੀ ਫਸਲ ਲੱਗਣੀ ਉਹ ਹੈ ਬੈਂਗਣ ਦੀ। ਬੈਂਗਣ ਇੱਕ ਅਜਿਹੀ ਸਬਜ਼ੀ ਹੈ ਜਿਹੜਾ ਸਾਰਾ ਸਾਲ ਲੱਗ ਜਾਂਦੀ ਹੈ। ਸਾਰਾ ਸਾਲ ਲਾਉਣ ਲਈ ਉਸਦੇ ਕਈ ਤਰ੍ਹਾਂ ਦੇ ਢੰਗ ਆਉਂਦੇ ਨੇ, ਜਿਵੇਂ ਕਿ ਬੈਂਗਣ ਦੀਆਂ ਕਈ ਕਿਸਮਾਂ ਨੇ, ਗੋਲ ਬੈਂਗਣ ਵਾਲੀਆਂ, ਲੰਬੇ ਬੈਂਗਣ ਵਾਲੀਆਂ, ਚੂਚੂ ਛੋਟੇ ਬੈਂਗਣ ਵਾਲੀਆਂ ਜਾਂ ਭੜਥੇ ਦੇ ਬੈਂਗਣ ਵਾਲੀਆਂ, ਇਹ ਸਾਰਾ ਸਾਲ ਕਿਸਮਾਂ ਲੱਗ ਜਾਂਦੀਆਂ। ਇਸਦੀ ਪਹਿਲੀ ਬਿਜਾਈ ਜਿਹੜੀ ਅਸੀਂ ਆਮ ਤੌਰ 'ਤੇ ਮੰਨਦੇ ਹਾਂ ਉਹ ਮੰਨਦੇ ਹਾਂ ਕਿ ਇਸਦੀ ਜੇ ਪਨੀਰੀ ਨੂੰ ਜਿਵੇਂ ਪਹਿਲਾਂ ਦੱਸੇ ਅਨੁਸਾਰ ਅਕਤੂਬਰ ਦੇ ਵਿੱਚ ਲਾ ਕੇ ਨਵੰਬਰ ਦੇ ਵਿੱਚ ਪੱਟ ਕੇ ਖੇਤ 'ਚ ਲਾਓ। ਜੇਕਰ ਦੂਸਰੇ ਵਾਰੀ ਲਾਉਣੀ ਹੈ ਤਾਂ ਨਵੰਬਰ ਦੇ ਵਿੱਚ ਪਨੀਰੀ ਲਾ ਕੇ ਠੰਡ ਜਾਂ ਕੋਰੇ ਤੋਂ ਇਸ ਨੂੰ ਬਚਾ ਕੇ ਫਰਵਰੀ ਦੇ ਵਿੱਚ, ਫਰਵਰੀ ਦੇ ਪਹਿਲੇ ਪੰਦਰਵਾੜੇ ਇਸ ਨੂੰ ਖੇਤ ਵਿੱਚ ਲਾਓ। ਇਸੇ ਤਰ੍ਹਾਂ ਤੀਜੀ ਫਸਲ ਫਰਵਰੀ ਦੇ ਵਿੱਚ ਪਨੀਰੀ ਬੀਜ ਕੇ ਅਪ੍ਰੈਲ ਦੇ ਵਿੱਚ ਇਸ ਨੂੰ ਖੇਤ ਵਿੱਚ ਲਾਓ। ਅਤੇ ਚੌਥੀ ਫਸਲ ਜਿਹੜੀ ਵਰਖਾ ਰੁੱਤ ਵਿੱਚ ਲੱਗਦੀ ਆ, ਜੂਨ ਜਾਂ ਜੁਲਾਈ ਦੇ ਦੂਜੇ ਪੰਦਰਵਾੜੇ ਵਿੱਚ ਇਸਦੀ ਪਨੀਰੀ ਬੀਜ ਕੇ ਜੁਲਾਈ ਜਾਂ ਅਗਸਤ ਦੂਜੇ ਪੰਦਰਵਾੜੇ ਆਪਾਂ ਇਸ ਨੂੰ ਖੇਤ ਦੇ ਵਿੱਚ 67x45 ਸੈਂਟੀਮੀਟਰ ਦੇ ਫਾਸਲੇ ਦੇ, ਭਾਵ 67 ਸੈਂਟੀਮੀਟਰ ਦੀ ਵੱਟ ਬਣਾ ਕੇ ਅਤੇ 45 ਸੈਂਟੀਮੀਟਰ ਬੂਟੇ ਤੋਂ ਬੂਟੇ ਦਾ ਫਾਸਲਾ ਰੱਖ ਕੇ ਉਸ ਨੂੰ ਲਗਾ ਸਕਦੇ ਹਾਂ। ਜੇਕਰ ਆਪਾਂ ਇਸਦੀ ਸਹੀ ਫਾਸਲੇ 'ਤੇ ਅਤੇ ਕਤਾਰਾਂ ਸਹੀ ਬਣਾ ਕੇ ਆਪਾਂ ਬੂਟਾ ਲਾਇਆ ਤਾਂ ਇਹ ਬੂਟੇ ਦਾ ਝਾੜ ਵੀ ਵਧੀਆ ਆਵੇਗਾ,

0: ਅਤੇ ਬੂਟੇ ਦਾ ਵਾਧਾ ਵੀ ਵਧੀਆ ਹੋਊਗਾ। ਪਰ ਵਰਖਾ ਰੁੱਤ ਵਿੱਚ ਅਸੀਂ ਆਮ ਤੌਰ 'ਤੇ ਦੇਖਿਆ ਜਿਹੜਾ ਜੂਨ ਤੋਂ ਲੈ ਕੇ ਅਗਸਤ ਸਤੰਬਰ ਦਾ ਮਹੀਨਾ, ਇਹਦੇ ਵਿੱਚ ਫਲ ਦਾ ਗੜੂਆ ਕਹਿ ਲਓ ਜਾਂ ਫਲ ਛੇਦਕ ਸੁੰਡੀ ਕਹਿ ਲਓ, ਉਹਦਾ ਬਹੁਤ ਹਮਲਾ ਹੁੰਦਾ। ਉਸ ਹਮਲੇ ਤੋਂ ਬਚਣ ਲਈ ਅਸੀਂ ਬੈਂਗਣ ਦੇ ਵਿੱਚ ਜਾਂ ਤਾਂ ਅਸੀਂ ਨੈੱਟ ਹਾਊਸ ਨੈੱਟ ਵਿੱਚ ਕਾਸ਼ਤ ਕਰਦੇ ਹਾਂ, ਜਾਂ ਆਪਣੇ ਜਿਹੜੇ ਨੈੱਟ ਘਰ ਕੋਈ ਪਿਆ ਤਾਂ ਉਸਨੂੰ ਜਦੋਂ ਇਸਦੇ ਫੁੱਲ ਲਾਉਣ ਲੱਗਦੇ ਆ, ਫੁੱਲ ਲਾਉਣ ਸਮੇਂ ਇਸ ਦੇ ਉੱਤੇ ਨੈੱਟ ਪਾ ਦਿਉ ਤਾਂ ਕਿ ਫਲ ਛੇਦਕ ਸੁੰਡੀ ਇਹਦੇ ਵਿੱਚ ਹਮਲਾ ਨਾ ਕਰ ਸਕੇ। ਪਰ ਜੇਕਰ ਕਿਸੇ ਨੇ ਜ਼ਿਆਦਾ ਏਰੀਏ ਵਿੱਚ ਲਾਇਆ, ਕਿੱਲੇ ਵਿੱਚ ਜਾਂ 2 ਕਿੱਲੇ ਵਿੱਚ ਲਾਇਆ, ਤਾਂ ਕਈ ਦਵਾਈਆਂ ਦੀਆਂ ਵੀ ਸਿਫਾਰਿਸ਼ਾਂ ਕੀਤੀਆਂ ਜਾਂਦੀਆਂ, ਜਿਵੇਂ ਕਿ ਕੋਰਾਜਨ ਦੀ ਆਪਾਂ ਸਪਰੇਅ ਕਰ ਸਕਦੇ ਹਾਂ। ਕੋਰਾਜਨ ਦੀ ਸਪਰੇਅ ਜਦੋਂ ਕੀਤੀ ਹੈ 7 ਦਿਨ ਫਲ ਨਾ ਤੋੜੋ, ਕਿਉਂਕਿ ਉਸਦਾ ਰੈਜੀਡਲ ਇਫੈਕਟ ਇਸ ਦੇ ਵਿੱਚ ਰਹਿੰਦਾ। ਇਸੇ ਤਰ੍ਹਾਂ ਜੇਕਰ ਤੁਸੀਂ ਕੋਰਾਜਨ ਦੀ ਸਪਰੇਅ ਤੋਂ ਵੀ ਬਚਣਾ, ਤਾਂ ਜਿਹੜੀ ਉਸਦੇ ਟੂਸੇ ਹੈ, ਜਦੋਂ ਇੱਕ ਫਲ ਕਾਣਾ ਹੋ ਗਿਆ ਉਹ ਟੂਸਿਆਂ ਦੇ ਵਿੱਚ ਸੁੰਡੀ ਹੁੰਦੀ ਹੈ, ਟੂਸਿਆਂ ਨੂੰ ਤੋੜ ਦਿਉ, ਤੋੜ ਕੇ ਉਸਨੂੰ ਜ਼ਮੀਨ ਵਿੱਚ ਦੱਬ ਦਿਉ। ਜਿਹੜੇ ਉਹਦੇ ਫਲ ਕਾਣੇ ਹੋਏ ਆ ਉਹਨਾਂ ਕਾਣੇ ਹੋਏ ਫਲਾਂ ਨੂੰ ਵੀ ਤੋੜ ਕੇ ਜ਼ਮੀਨ ਦੇ ਵਿੱਚ ਦੱਬ ਦਿਉ, ਡੂੰਘੇ ਦੱਬ ਦਿਉ, ਤਾਂ ਕਿ ਉਹ ਸੁੰਡੀ ਕਿਸੇ ਹੋਰ 'ਤੇ ਅਟੈਕ ਨਾ ਕਰਵੇ, ਅਤੇ ਉਸ 'ਤੇ ਸਪਰੇਅ ਕਰਕੇ ਆਪਾਂ ਉਸਦਾ ਬਚਾਅ ਕਰ ਸਕਦੇ ਹਾਂ। ਇਸ ਤੋਂ ਇਲਾਵਾ ਵਰਖਾ ਰੁੱਤ ਵਿੱਚ ਭਿੰਡੀ ਅਤੇ ਕਾਓਪੀ, ਜਿਹਨੂੰ ਕਿ ਲੋਬੀਆ ਕਿਹਾ ਜਾਂਦਾ, ਉਹ ਵੀ ਆਮ ਤੌਰ 'ਤੇ ਲੱਗਦੇ ਆ। ਲੋਬੀਆ ਦੀ ਜੇਕਰ ਗੱਲ ਕਰੀਏ, ਲੋਬੀਆ ਜੂਨ ਤੋਂ ਜੁਲਾਈ ਦੇ ਵਿੱਚ ਲੱਗ ਸਕਦਾ, ਅਤੇ ਇਸ ਨੂੰ 21 ਤੋਂ ਲੈ ਕੇ 30 ਡਿਗਰੀ ਤਾਪ ਡਿਗਰੀ ਸੈਲਸੀਅਸ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ। ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਇੱਕ ਕਿਸਮ ਹੈ ਜਿਸਦਾ ਨਾਮ ਹੈ ਕਾਓਪੀ 263। ਜਿਹੜੀ ਕਾਓਪੀ 263 ਹੈ ਇਹ ਅਗੇਤੀ ਪੱਕਣ ਵਾਲੀ ਕਿਸਮ ਹੈ, ਇਹਦਾ ਝਾੜ ਵੀ 35 ਤੋਂ 36 ਕੁਇੰਟਲ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਆ ਜਾਂਦਾ, ਅਤੇ ਲੋਬੀਏ ਦੀਆਂ ਫਲੀਆਂ ਵੀ ਵਧੀਆ ਦਾਣੇ ਵਾਲੀਆਂ ਹਰੇ ਰੰਗ ਦੀਆਂ ਇਹਦੀਆਂ ਨਿਕਲਦੀਆਂ। ਇਹਦੇ 'ਤੇ ਕੋਈ ਜੂਨ ਜੁਲਾਈ ਦੇ ਵਿੱਚ ਕੋਈ ਜ਼ਿਆਦਾ ਕਿਸੇ ਕੀੜੇ ਮਕੌੜੇ ਦਾ ਜਾਂ ਬਿਮਾਰੀਆਂ ਦਾ ਹਮਲਾ ਵੀ ਨਹੀਂ ਹੁੰਦਾ, ਅਤੇ ਵਧੀਆ ਢੰਗ ਨਾਲ ਇਸਦੀ ਕਾਸ਼ਤ ਕਰਕੇ ਆਪਾਂ ਵਧੀਆ ਝਾੜ ਲੈ ਸਕਦੇ ਹਾਂ। ਜੇਕਰ ਵਰਖਾ ਰੁੱਤ ਦੀ ਜਿਹੜੀ ਅਹਿਮ ਫਸਲ ਹੈ ਭਿੰਡੀ, ਭਿੰਡੀ ਬਾਰੇ ਗੱਲ ਕਰੀਏ, ਤਾਂ ਭਿੰਡੀ ਵੀ ਸਾਲ ਵਿੱਚ 2 ਵਾਰੀ ਲਗਾਈ ਜਾ ਸਕਦੀ ਹੈ, ਫਰਵਰੀ ਮਾਰਚ ਵਿੱਚ ਜਾਂ ਜੂਨ ਜੁਲਾਈ ਵਿੱਚ। ਜੇਕਰ ਫਰਵਰੀ ਮਾਰਚ ਵਿੱਚ ਅਸੀਂ ਲਾਉਂਦੇ ਹਾਂ ਤਾਂ 15 ਤੋਂ 18 ਡਿਗਰੀ ਸੈਲਸੀਅਸ ਤਾਪਮਾਨ ਚਾਹੀਦਾ, ਅਤੇ ਪਰ ਜੇਕਰ ਜੂਨ ਜੁਲਾਈ ਦੇ ਵਿੱਚ ਲਾਈਏ ਤਾਂ 20 ਤੋਂ 22 ਡਿਗਰੀ ਸੈਲਸੀਅਸ ਟੈਂਪਰੇਚਰ ਚਾਹੀਦਾ। 20 ਤੋਂ 20 ਡਿਗਰੀ ਸੈਲਸੀਅਸ ਟੈਂਪਰੇਚਰ ਤੋਂ ਘੱਟ ਭਿੰਡੀ ਪੁੰਗਰਦੀ ਨਹੀਂ, ਅਤੇ 29 ਡਿਗਰੀ ਤੱਕ ਭਿੰਡੀ ਵਧੀਆ ਪੁੰਗਰ ਆਉਂਦੀ ਹੈ। ਅਤੇ ਜੂਨ ਜੁਲਾਈ ਦੇ ਵਿੱਚ ਇਹਦਾ ਜਿਹੜਾ ਸੀਡ ਰੇਟ ਹੈ, ਬੀਜ ਦੀ ਮਾਤਰਾ, ਉਹ ਵੀ 4 ਤੋਂ 8 ਕਿਲੋ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਅਸੀਂ ਲਾ ਕੇ ਭਿੰਡੀ ਦੀ ਬਿਜਾਈ ਕਰ ਸਕਦੇ ਹਾਂ। ਭਿੰਡੀ ਦੀਆਂ ਵੀ ਵਰਖਾ ਰੁੱਤ ਦੇ ਵਿੱਚ ਲੱਗਣ ਵਾਲੀਆਂ ਕਈ ਅਹਿਮ ਕਿਸਮ ਹੈ, ਜਿਵੇਂ ਪੰਜਾਬ ਲਾਲੀਮਾ ਅਤੇ ਪੰਜਾਬ ਸੁਹਾਵਨੀ। ਇਹਨਾਂ ਦਾ ਜਿਹੜੀ ਪੰਜਾਬ ਲਾਲੀਮਾ, ਉਹ ਲਾਲ ਰੰਗ ਦੀ ਭਿੰਡੀ ਜੋ ਕਿ ਅੱਜ ਕੱਲ੍ਹ ਪ੍ਰਚਲਿਤ ਹੋ ਰਹੀ ਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਵਿਕਸਿਤ ਆ, ਅਤੇ ਦੂਜੀ ਪੰਜਾਬ ਸੁਹਾਵਨੀ ਜਿਹੜੀ ਕਿ ਹਰੇ ਰੰਗ ਦੀ ਆ, ਅਤੇ ਇਹਦੇ ਇਹਦਾ ਝਾੜ 50 ਤੋਂ 55 ਕੁਇੰਟਲ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਅਸੀਂ ਲੈ ਸਕਦੇ ਹਾਂ। ਇਹਦੀ 7 ਤੋਂ 8 ਸੈਂਟੀਮੀਟਰ ਭਿੰਡੀ ਦੀ ਲੰਬਾਈ ਆ। ਵਰਖਾ ਰੁੱਤ ਦੇ ਵਿੱਚ ਇਹ ਭਿੰਡੀ ਬਹੁਤ ਕਾਮਯਾਬ ਹੈ, ਕਿਉਂਕਿ ਇਸ ਨੂੰ ਵਿਸ਼ਾਣੂ ਰੋਗ ਦਾ ਹਮਲਾ ਘੱਟ ਹੁੰਦਾ, ਅਤੇ ਆਪਾਂ ਇਸਦੀ ਵਧੀਆ ਝਾੜ ਅਤੇ ਮੁਨਾਫਾ ਇਸ ਤੋਂ ਕਮਾ ਸਕਦੇ ਹਾਂ। ਵਰਖਾ ਰੁੱਤ ਦੇ ਵਿੱਚ ਕੱਦੂ ਜਾਤੀ ਦੀਆਂ ਸਬਜ਼ੀਆਂ, ਜਿਵੇਂ ਕਿ ਅਸੀਂ ਪਹਿਲਾਂ ਗੱਲ ਕੀਤੀ, ਉਸ ਉੱਤੇ ਫਲ ਦੀ ਮੱਖੀ ਦਾ ਹਮਲਾ ਬਹੁਤ ਆਉਂਦਾ। ਫਲ ਦੀ ਮੱਖੀ ਦੇ ਹਮਲੇ ਤੋਂ ਬਚਣ ਲਈ PAU ਨੇ ਸਬਜ਼ੀਆਂ ਦੇ ਫਰੂਟ ਫਲਾਈ ਟਰੈਪ ਵਿਕਸਿਤ ਕੀਤੇ ਨੇ, ਜੋ ਕਿ ਜੂਨ ਦੇ ਦੂਜੇ ਪੰਦਰਵਾੜੇ ਜਾਂ ਜੁਲਾਈ ਦੇ ਪਹਿਲੇ ਪੰਦਰਵਾੜੇ ਜਾਂ ਅਪ੍ਰੈਲ ਦੇ ਵਿੱਚ ਲੱਗਦੇ ਨੇ। ਮੇਨਲੀ ਇਹ ਫਲ ਜਿਹੜੀ ਸੁੰਡੀ ਹੈ ਉਸਨੂੰ ਰੋਕਦੀ ਹੈ, ਉਹਨੂੰ ਗਲੀਆਂ ਕਰਨ ਤੋਂ ਰੋਕਦੀ ਆ। ਜਿਹੜਾ ਆਪਣਾ ਫਰੂਟ ਫਲਾਈ ਟਰੈਪ ਹੈ, ਇਹ 1 ਕਿੱਲੇ ਦੇ ਵਿੱਚ 16 ਟਰੈਪ ਲੱਗਦੇ ਆ। 16 ਟਰੈਪ ਲੱਗਣ ਦੇ ਨਾਲ ਇਹ ਨਰ ਅਤੇ ਮਾਦਾ ਫਰੂਟ ਫਲਾਈ ਦੇ ਵਿੱਚ ਹੁੰਦੇ ਆ, ਉਹਨਾਂ ਨੂੰ ਆਪਣੇ ਵੱਲ ਫੀਰੋਮੋਨ ਅਟਰੈਕਟ ਕਰਦੇ ਨੇ ਅਤੇ ਉੱਥੇ ਹੀ ਖਤਮ ਕਰ ਦਿੰਦੇ ਨੇ। ਜਦੋਂ ਉਹਨਾਂ ਦੀ ਰੀਪ੍ਰੋਡਕਸ਼ਨ ਖਤਮ ਹੋ ਗਈ ਤਾਂ ਉਹ ਕੱਦੂ ਜਾਤੀ ਦੇ ਫਲ ਦੇ ਉੱਤੇ ਹਮਲਾ ਨਹੀਂ ਕਰਨਗੇ, ਅਤੇ ਫਲ ਮੱਖੀ ਤੋਂ ਫਲ ਨੂੰ ਬਚਾਇਆ ਜਾ ਸਕਦਾ। ਇਹਨਾਂ ਵਿਧੀਆਂ ਦਾ ਸਾਵਧਾਨੀ ਨਾਲ ਵਰਤ ਕੇ ਅਸੀਂ ਵਰਖਾ ਰੁੱਤ ਦੇ ਵਿੱਚ ਵਧੀਆ ਸਬਜ਼ੀਆਂ ਦੀ ਕਾਸ਼ਤ ਕਰ ਸਕਦੇ ਹਾਂ ਅਤੇ ਵਧੀਆ ਮੁਨਾਫਾ ਕਮਾ ਸਕਦੇ ਹਾਂ। ਧੰਨਵਾਦ।
1: ਸੁਣਿਆ ਬਲ ਸਾਹਿਬ,
2: ਮੈਂ ਕਿਹਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਆਪਾਂ ਨੂੰ ਡਾਕਟਰ ਦਲਪ੍ਰੀਤ ਤਲਵਾੜ ਜੀ ਨੇ,
1: ਬਰਸਾਤਾਂ 'ਚ ਸਬਜ਼ੀਆਂ ਦੀ ਕਾਸ਼ਤ।
2: ਹਾਂਜੀ ਹਾਂਜੀ
1: ਹਾਂਜੀ, ਜਾਣਕਾਰੀ ਦੇ ਨਾਲ ਕਿਸਾਨ ਵੀਰ ਹੋਰ ਵੀ ਜ਼ਿਆਦਾ ਪ੍ਰਫੁੱਲਿਤ ਹੋਣਗੇ,
2: ਤਰੱਕੀ ਕਰ ਸਕਦੇ,
1: ਤਰੱਕੀ ਕਰ ਸਕਦੇ ਨੇ ਵੀ ਆਪਾਂ ਸਬਜ਼ੀਆਂ ਕਿਵੇਂ ਕਿਵੇਂ ਲਗਾਉਣੀਆਂ।
2: ਹਾਂਜੀ,
1: ਦੋ ਕੁ ਬੋਲ ਸੁਣੀਆਂ ਜੀ,
2: ਸੁਣਾ ਦਿਓ ਜੀ, ਸੁਣਾ ਦਿਓ।
1: ਆਓ ਸੁਣਦੇ ਹਾਂ।

0: ਸੁਣਿਆ ਬਾਲ ਸਾਹਿਬ
1: ਗਾਣਾ ਤਾਂ ਬਹੁਤ ਸੁਰੀਲਾ ਸੀਗਾ ਜੀ ਪਟਵਾਰੀ ਸਾਹਿਬ ਅਤੇ ਪਰ ਕੱਲ੍ਹ ਦਾ ਮੌਸਮ ਕੱਲ੍ਹ ਦਾ ਪ੍ਰੋਗਰਾਮ ਜਿਹੜਾ ਉਹ ਤਾਂ ਦੱਸ ਦਿਓ ਜੀ
0: ਜੀ ਕੱਲ੍ਹ ਦੇ ਪ੍ਰੋਗਰਾਮ ਇੱਦਾਂ ਜੀ ਤੜਕੇ 6:30 ਵਜੇ
1: ਹਾਂਜੀ
0: ਝੋਨੇ ਦੀ ਫਸਲ ਦੀ ਦੇਖਭਾਲ
1: ਠੀਕ ਹੈ ਜੀ
0: ਇਸ ਬਾਰੇ ਜਾਣਕਾਰੀ ਦਿਆਂਗੇ
1: ਹਾਂਜੀ
0: ਸ਼ਾਮਾਂ ਨੂੰ 6:30 ਵਜੇ ਦਿਹਾਤੀ ਪ੍ਰੋਗਰਾਮ 'ਚ ਝੋਨੇ ਦੀ ਦੇਖਭਾਲ ਬਾਰੇ ਜਾਣਕਾਰੀ ਦੇਣਗੇ ਡਾਕਟਰ ਮਨਿੰਦਰ ਸਿੰਘ
1: ਅੱਛਾ ਜੀ
0: ਹਾਂਜੀ
1: ਠੀਕ ਹੈ ਜੀ
0: ਅਤੇ ਸੁਰੱਖਿਅਤ ਭੋਜਨ
1: ਹਾਂਜੀ
0: ਡਾਕਟਰ ਪ੍ਰਦੀਪ ਕੁਮਾਰ ਜਾਣਕਾਰੀ ਦੇਣਗੇ
1: ਠੀਕ ਹੈ ਜੀ
0: ਗੀਤ ਸੰਗੀਤ ਕੰਮ ਦੀਆਂ ਗੱਲਾਂ ਤਾਂ ਹੋਣਗੀਆਂ
1: ਉਹ ਤਾਂ ਹੋਣਗੀਆਂ ਜੀ ਬਿਲਕੁਲ ਅਤੇ ਮੌਸਮ ਦੇ ਹਾਲ
0: ਬਹੁਤ ਰਲਵਾਂ ਮਿਲਵਾਂ ਜੀ ਮੌਸਮ
1: ਅੱਛਾ ਜੀ
0: ਆਪਾਂ ਚੱਲੀਏ ਜੀ ਜੈ ਹਿੰਦ
2: ਹੁਣੇ ਤੁਸੀਂ ਦਿਹਾਤੀ ਪ੍ਰੋਗਰਾਮ ਸੁਣ ਰਹੇ ਸੀ

ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।

0: ਬਣ ਕੇ ਗਏ। ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ 285 ਦੌੜਾਂ ਬਣਾਈਆਂ ਸਨ, ਜਦੋਂ ਕਿ ਇੰਗਲੈਂਡ ਦੀ ਟੀਮ 170 ਦੌੜਾਂ 'ਤੇ ਆਊਟ ਹੋ ਗਈ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ, ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਲਖਨਊ ਕਾਨਪੁਰ ਐਕਸਪ੍ਰੈਸਵੇਅ ਦਾ ਉਦਘਾਟਨ ਕੀਤਾ। ਉਦਘਾਟਨ ਤੋਂ ਪਹਿਲਾਂ ਤਿੰਨਾਂ ਨੇਤਾਵਾਂ ਨੇ ਉਨਾਓ ਵਿੱਚ ਐਕਸਪ੍ਰੈਸਵੇਅ ਦਾ ਨਿਰੀਖਣ ਕੀਤਾ। ਫਿਰ ਉਹ ਉਸੇ ਐਕਸਪ੍ਰੈਸਵੇਅ ਰਾਹੀਂ ਲਖਨਊ ਵਾਪਸ ਆਏ ਅਤੇ ਸੈਨਿਕ ਸਕੂਲ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ। ਇਸ ਮੌਕੇ ਕਰੀਬ 4,850 ਕਰੋੜ ਰੁਪਏ ਦੇ ਪ੍ਰੋਜੈਕਟ ਲਾਂਚ ਕੀਤੇ ਗਏ। ਇਸ ਮੌਕੇ ਰੱਖਿਆ ਮੰਤਰੀ ਨੇ ਕਿਹਾ ਕਿ ਇਸ ਐਕਸਪ੍ਰੈਸਵੇਅ ਦੇ ਸ਼ੁਰੂ ਹੋਣ ਨਾਲ ਉੱਤਰ ਪ੍ਰਦੇਸ਼ ਵਿੱਚ ਸਨਅਤਾਂ ਦਾ ਹੋਰ ਤੇਜ਼ ਵਿਕਾਸ ਹੋਏਗਾ।
1: कानपुर के पास ऐतिहासिक रूप से डिफेंस प्रोडक्शन की ये पुरानी विरासत है, जो कि अभी ब्रह्मोस मिसाइल की इंडस्ट्री जो यहाँ पर स्थापित हुई है। और मैं आपको यह भी बतलाना चाहता हूँ कि वह समय दूर नहीं है, कुछ ही महीनों के अंदर कुछ और बड़ी बड़ी इंडस्ट्री लखनऊ के आसपास स्थापित होने जा रही है, और अब मुख्यमंत्री जी ने सहज रूप से उसकी अपनी स्वीकृति दे दी है।
0: ਇਸ ਮੌਕੇ ਨਿਤਿਨ ਗਡਕਰੀ ਨੇ ਲਖਨਊ ਕਾਨਪੁਰ ਐਕਸਪ੍ਰੈਸਵੇਅ ਨੂੰ ਇੱਕ ਇਤਿਹਾਸਿਕ ਪ੍ਰਾਪਤੀ ਦੱਸਿਆ ਅਤੇ ਕਿਹਾ ਕਿ ਇਹ ਰਾਜ ਦੇ ਸੰਪਰਕ ਨੂੰ ਇੱਕ ਨਵਾਂ ਹੁਲਾਰਾ ਦੇਵੇਗਾ।
2: ਲਖਨਊ ਮੇ ਬਨਾ ਹੁਆ ਯੇ ਐਲੀਵੇਟਿਡ 3-ਲੇਅਰ ਫਲਾਈਓਵਰ ਇਹ ਵਿਸ਼ਵ ਕੇ ਆਕਰਸ਼ਣ ਕਾ ਕੇਂਦਰ ਬਨੇਗਾ, ਇਹ ਵਿਸ਼ਵਾਸ ਮੈਂ ਆਪਕੋ ਦੇਣਾ ਚਾਹਤਾ ਹੂੰ। ਇਸ ਰੋਡ ਮੇ ਜੋ ਸਰਵਿਸ ਰੋਡ ਹੈ ਵੋ ਵੀ ਹਮ ਬਨਾ ਰਹੇ ਹੈ, ਤੋ ਇਸਕੇ ਉੱਪਰ ਮੈਂ ਮਾਸ ਰੈਪਿਡ ਟ੍ਰਾਂਸਪੋਰਟ ਸਿਸਟਮ ਔਨ ਇਲੈਕਟ੍ਰਿਸਿਟੀ ਇਹ ਤਿਆਰ ਕਰਕੇ ਦੂੰਗਾ, ਜਿਸਸੇ ਇੱਕ ਕੋਨੇ ਸੇ ਦੂਸਰੇ ਕੋਨੇ ਕਬ ਪਹੁੰਚੇ ਪਤਾ ਨਹੀਂ ਚਲੇਗਾ, ਇਹ ਵੀ ਸ਼ੁਰੂਆਤ ਇਸਮੇ ਕਰਨੇ ਕੀ ਕੋਸ਼ਿਸ਼ ਕਰੂੰਗਾ।
0: ਇਹ ਦੇਸ਼ ਦਾ ਪਹਿਲਾ ਐਕਸਪ੍ਰੈਸਵੇਅ ਹੈ ਜੋ ਸਵੈਚਾਲਿਤ ਅਤੇ ਮਸ਼ੀਨ ਗਾਈਡਡ ਤਕਨਾਲੋਜੀ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ। ਇਹ ਤਕਨਾਲੋਜੀ ਅਮਰੀਕਾ ਅਤੇ ਜਰਮਨੀ ਵਰਗੇ ਦੇਸ਼ਾਂ ਵਿੱਚ ਵਰਤੀ ਜਾਂਦੀ ਹੈ। ਐਕਸਪ੍ਰੈਸਵੇਅ ਵਿੱਚ ਇੱਕ AI ਆਧਾਰਿਤ ਸਪੀਡ ਨਿਗਰਾਨੀ ਪ੍ਰਣਾਲੀ, ਹਰ 2 ਕਿਲੋਮੀਟਰ 'ਤੇ ਐਮਰਜੈਂਸੀ ਕਾਲ ਬਾਕਸ ਅਤੇ 2 ਏਕੀਕ੍ਰਿਤ ਕੰਟਰੋਲ ਰੂਮ ਨੇ ਜੋ 24 ਘੰਟੇ ਕੰਮ ਕਰਦੇ ਨੇ। ਇਹ 120 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਲਈ ਤਿਆਰ ਕੀਤਾ ਗਿਆ ਅਤੇ ਇਸ ਵਿੱਚ ਕੋਈ ਟੋਲ ਬੈਰੀਅਰ ਨਹੀਂ ਹੈ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਾਲੀਦਾਸ ਮਾਰਗ 'ਤੇ ਮੁੱਖ ਮੰਤਰੀ ਦੇ ਨਿਵਾਸ 'ਤੇ ਕੁਝ ਪੱਧਰੀ ਸਮੀਖਿਆ ਮੀਟਿੰਗ ਕੀਤੀ। ਭਾਰਤ ਅਤੇ ਜਾਪਾਨ ਨੇ ਇੱਕ ਆਜ਼ਾਦ, ਖੁੱਲ੍ਹੇ ਅਤੇ ਨਿਯਮ ਆਧਾਰਿਤ ਹਿੰਦ ਪ੍ਰਸ਼ਾਂਤ ਖੇਤਰ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈਏ। ਅੱਜ ਜਾਪਾਨ ਦੇ ਟੋਕਿਓ ਵਿੱਚ ਹੋਏ ਭਾਰਤ ਜਾਪਾਨ ਰੱਖਿਆ ਨੀਤੀ ਸੰਵਾਦ ਦੇ 8ਵੇਂ ਦੌਰ ਵਿੱਚ ਦੋਵਾਂ ਦੇਸ਼ਾਂ ਨੇ ਖੇਤਰੀ ਅਤੇ ਆਲਮੀ ਸੁਰੱਖਿਆ ਸਥਿਤੀ 'ਤੇ ਵਿਆਪਕ ਵਿਚਾਰ ਵਟਾਂਦਰਾ ਕੀਤਾ। ਦੋਵਾਂ ਧਿਰਾਂ ਨੇ ਆਪਸੀ ਹਿੱਤ ਦੇ ਮੁੱਦਿਆਂ 'ਤੇ ਵੀ ਵਿਚਾਰ ਵਟਾਂਦਰਾ ਕੀਤਾ। ਭਾਰਤੀ ਵਫਦ ਦੀ ਅਗਵਾਈ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਨੇ ਕੀਤੀ। ਜਾਪਾਨੀ ਵਫਦ ਦੀ ਅਗਵਾਈ ਅੰਤਰਰਾਸ਼ਟਰੀ ਮਾਮਲਿਆਂ ਦੇ ਉਪ ਰੱਖਿਆ ਮੰਤਰੀ ਕਾਨੋ ਕੋਜੀ ਨੇ ਕੀਤੀ। ਗੱਲਬਾਤ ਵਿੱਚ ਪਿਛਲੀ ਮੀਟਿੰਗ ਤੋਂ ਬਾਅਦ ਰੱਖਿਆ ਸਹਿਯੋਗ ਵਿੱਚ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਦੋਵਾਂ ਦੇਸ਼ਾਂ ਨੇ ਰੱਖਿਆ ਸਨਅਤ, ਨਵੀਂ ਤਕਨਾਲੋਜੀ, ਸਾਈਬਰ ਸੁਰੱਖਿਆ, ਪੁਲਾੜ ਅਤੇ ਹੋਰ ਉੱਭਰੇ ਖੇਤਰਾਂ ਵਿੱਚ ਸਹਿਯੋਗ ਵਧਾਉਣ 'ਤੇ ਵੀ ਚਰਚਾ ਕੀਤੀ। ਮੀਟਿੰਗ ਵਿੱਚ ਫੌਜੀ ਵਟਾਂਦਰੇ, ਸਾਂਝੇ ਸਦਰ ਮੁਕਾਮ ਵਿਚਕਾਰ ਸਹਿਯੋਗ, ਸਮੁੰਦਰੀ ਸਹਿਯੋਗ, ਰੱਖਿਆ ਅਭਿਆਸ, ਸਮਰੱਥਾ ਨਿਰਮਾਣ, ਰੱਖਿਆ ਉਪਕਰਨ ਅਤੇ ਤਕਨਾਲੋਜੀ, ਖਾਸ ਕਰਕੇ ਸਮੁੰਦਰੀ ਤਕਨਾਲੋਜੀ ਅਤੇ ਸੰਸਥਾਗਤ ਸਹਿਯੋਗ ਦੀ ਵੀ ਸਮੀਖਿਆ ਕੀਤੀ। ਦੋਵਾਂ ਧਿਰਾਂ ਨੇ ਰੱਖਿਆ ਸਹਿਯੋਗ ਦੇ ਨਿਰੰਤਰ ਪ੍ਰਸਾਰ ਦਾ ਸਵਾਗਤ ਕੀਤਾ। ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਨੇ ਭਾਰਤ ਦੇ ਰੱਖਿਆ ਖੇਤਰ ਵਿੱਚ ਜਾਪਾਨ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xnla@AIR.ARNewsJalandhar। ਭਾਰਤ ਦੇ ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਹੈ ਕਿ ਨੈਸ਼ਨਲ ਕੈਡਿਟ ਕੋਰ NCC ਨੂੰ ਮਜ਼ਬੂਤ ਕਰਨਾ ਇੱਕ ਸਾਂਝੀ ਰਾਸ਼ਟਰੀ ਜ਼ਿੰਮੇਵਾਰੀ ਹੈ। ਉਹਨਾਂ ਨੇ NCC ਲਈ ਜ਼ਮੀਨ ਅਤੇ ਸਿਖਲਾਈ ਬੁਨਿਆਦੀ ਢਾਂਚੇ ਵਰਗੇ ਮੁੱਦਿਆਂ 'ਤੇ ਰਾਜ ਸਰਕਾਰਾਂ ਨਾਲ ਵਧੇਰੇ ਬੁਨਿਆਦੀ ਢਾਂਚੇ ਵਿਕਾਸ ਤਾਲਮੇਲ ਵਧਾਉਣ ਦਾ ਸੱਦਾ ਦਿੱਤਾ ਅਤੇ ਰਾਜਾਂ ਨਾਲ ਜੁੜਨ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦਿੱਤਾ। ਉਪ ਰਾਸ਼ਟਰਪਤੀ ਨੂੰ ਅੱਜ ਨਵੀਂ ਦਿੱਲੀ ਵਿੱਚ ਰੱਖਿਆ ਰਾਜ ਮੰਤਰੀ ਸੰਜੇ ਸੇਠ ਅਤੇ ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ NCC ਅਤੇ ਸੈਨਿਕ ਸਕੂਲਾਂ ਬਾਰੇ ਜਾਣਕਾਰੀ ਦਿੱਤੀ। ਪੇਸ਼ਕਾਰੀਆਂ ਵਿੱਚ NCC ਦੇ ਕਰੀਬ 20 ਲੱਖ ਮਜ਼ਬੂਤ ਯੁਵਾ ਸੰਗਠਨ ਵਿੱਚ ਵਿਕਾਸ ਅਤੇ ਇਸ ਦੀ ਸਿਖਲਾਈ ਅਤੇ ਰਾਸ਼ਟਰ ਨਿਰਮਾਣ ਪਹਿਲਕਦਮੀਆਂ ਦੇ ਨਾਲ ਨਾਲ ਸੈਨਿਕ ਸਕੂਲਾਂ ਦੇ ਕੰਮਕਾਜ ਦੇ ਪਸਾਰ ਨੂੰ ਸ਼ਾਮਿਲ ਕੀਤਾ ਗਿਆ। ਉਹਨਾਂ ਨੇ ਰਾਸ਼ਟਰ ਨਿਰਮਾਣ ਵਿੱਚ NCC ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਏਕ ਭਾਰਤ ਸ਼੍ਰੇਸ਼ਠ ਭਾਰਤ ਕੈਂਪਾਂ ਨੂੰ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਲਈ ਇੱਕ ਸ਼ਾਨਦਾਰ ਪਹਿਲਕਦਮੀ ਦੱਸਿਆ। ਉਹਨਾਂ ਨੇ NCC ਦੀਆਂ ਭਾਈਚਾਰਕ ਸੇਵਾ ਪਹਿਲਕਦਮੀਆਂ, ਜਿਨ੍ਹਾਂ ਵਿੱਚ ਨਸ਼ਾ ਮੁਕਤ ਭਾਰਤ ਅਭਿਆਨ ਅਤੇ ਸਵੱਛ ਭਾਰਤ ਅਭਿਆਨ ਸ਼ਾਮਿਲ ਨੇ, ਦੀ ਵੀ ਸ਼ਲਾਘਾ ਕੀਤੀ ਅਤੇ NCC ਐਲੂਮਨੀ ਐਸੋਸੀਏਸ਼ਨ ਦੀ ਸਥਾਪਨਾ ਦਾ ਸਵਾਗਤ ਕੀਤਾ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਦੇ ਗੈਰ ਸਹਾਇਤਾ ਪ੍ਰਾਪਤ ਸਿੱਖਿਆ ਸੰਸਥਾਵਾਂ ਦੀਆਂ ਫੀਸਾਂ ਦੀ ਨੇਮਬੱਧੀ ਬਾਰੇ ਤਰਮੀਮੀ ਆਰਡੀਨੈਂਸ 2026 ਨੂੰ ਆਪਣੀ ਸਹਿਮਤੀ ਦੇ ਦਿੱਤੀ ਏ। ਇਸ ਨਾਲ ਸੂਬੇ ਦੇ ਸਾਰੇ ਪ੍ਰਾਈਵੇਟ ਸਕੂਲਾਂ ਵੱਲੋਂ ਫੀਸਾਂ ਦੀ ਸਖ਼ਤ ਨੇਮਬੱਧੀ ਲਈ ਰਾਹ ਪੱਧਰਾ ਹੋਏਗਾ। ਨਵੇਂ ਕਾਨੂੰਨੀ ਪ੍ਰਬੰਧ ਤਹਿਤ ਪ੍ਰਾਈਵੇਟ ਗੈਰ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਸਮਰੱਥ ਅਧਿਕਾਰੀ ਦੀ ਅਗਾਉਂ ਪ੍ਰਵਾਨਗੀ ਤੋਂ ਬਿਨਾਂ ਇੱਕ

0: ਅਕਾਦਮਿਕ ਸਾਲ ਵਿੱਚ ਸਲਾਨਾ ਫੀਸਾਂ ਦੇ ਸੰਬੰਧਿਤ ਖਰਚਿਆਂ ਵਿੱਚ 5% ਤੋਂ ਵੱਧਾ ਵਾਧਾ ਕਰਨ ਦੀ ਇਜਾਜ਼ਤ ਨਹੀਂ ਹੋਏਗੀ। ਇਹ ਮਾਪਿਆਂ ਨੂੰ ਉੱਚੀਆਂ ਫੀਸਾਂ ਦੇ ਢਾਂਚੇ ਤੋਂ ਰਾਹਤ ਦੇਵੇਗਾ। ਨਵਾਂ ਕਾਨੂੰਨ ਅੱਜ ਤੋਂ ਹੀ ਲਾਗੂ ਹੋ ਜਾਏਗਾ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਜਨਤਕ ਖੇਤਰ ਦੇ ਬੈਂਕਾਂ ਨੂੰ ਪ੍ਰਵਾਸੀ ਭਾਰਤੀਆਂ NRIs ਤੱਕ ਆਪਣੀ ਪਹੁੰਚ ਵਧਾਉਣ ਅਤੇ ਨਵਾਂ ਜਮ੍ਹਾਂ ਰਕਮ ਉਤਪਾਦ ਸ਼ੁਰੂ ਕਰਨ ਲਈ ਕਿਹਾ ਹੈ। ਨਵੀਂ ਦਿੱਲੀ ਵਿੱਚ ਬੈਂਕਾਂ ਅਤੇ ਜਨਤਕ ਮਾਲੀ ਸੰਸਥਾਵਾਂ ਦੇ ਮੈਨੇਜਿੰਗ ਡਾਇਰੈਕਟਰਸ ਅਤੇ ਮੁੱਖ ਕਾਰਜਕਾਰੀ ਅਧਿਕਾਰੀਆਂ CEOs ਨਾਲ ਗੱਲਬਾਤ ਵਿੱਚ ਉਹਨਾਂ ਨੇ ਫੰਡ ਇਕੱਠਾ ਕਰਨ ਦੀ ਗਤੀ ਨੂੰ ਬਣਾਈ ਰੱਖਣ ਲਈ ਪ੍ਰਵਾਸੀ ਭਾਰਤੀਆਂ ਤੱਕ ਪਹੁੰਚ ਵਧਾਉਣ 'ਤੇ ਜ਼ੋਰ ਦਿੱਤਾ। ਇਸ ਦੌਰਾਨ ਬੈਂਕਾਂ ਅਤੇ ਜਨਤਕ ਮਾਲੀ ਸੰਸਥਾਵਾਂ ਦੇ ਮੈਨੇਜਿੰਗ ਡਾਇਰੈਕਟਰਸ ਅਤੇ CEO ਨੇ ਖਜ਼ਾਨਾ ਮੰਤਰੀ ਨੂੰ RBI ਦੀਆਂ ਸਵੈਪ ਸਹੂਲਤ ਯੋਜਨਾਵਾਂ ਤਹਿਤ ਹੋਈ ਪ੍ਰਗਤੀ ਤੋਂ ਜਾਣੂ ਕਰਵਾਇਆ। ਬੈਂਕਾਂ ਅਤੇ ਜਨਤਕ ਮਾਲੀ ਸੰਸਥਾਵਾਂ ਦੀ ਹਿੱਸੇਦਾਰੀ ਵਿਦੇਸ਼ੀ ਮੁਦਰਾ ਪ੍ਰਵਾਹ ਜੁਟਾਉਣ ਵਿੱਚ ਸਵੈਪ ਸਹੂਲਤਾਂ ਦੀ ਪ੍ਰਭਾਵਸ਼ੀਲਤਾ ਨੂੰ ਉਜਾਗਰ ਕਰਦੀ ਏ। ਵੀਅਤਨਾਮ ਦੇ ਫੂਕੋਕ ਟਾਪੂ ਨੇੜੇ ਕਿਸ਼ਤੀ ਪਲਟਣ ਦੀ ਘਟਨਾ ਵਿੱਚ ਜਾਨ ਗੁਆਉਣ ਵਾਲੇ 15 ਭਾਰਤੀ ਸੈਲਾਨੀਆਂ ਦੀਆਂ ਦੇਹਾਂ ਅੱਜ ਰਾਤ ਭਾਰਤ ਵਾਪਸ ਲਿਆਂਦੀਆਂ ਜਾਣਗੀਆਂ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਵੀਅਤਨਾਮ ਵਿੱਚ ਭਾਰਤੀ ਦੂਤਘਰ ਨੇ ਦੱਸਿਆ ਕਿ ਹੋ ਚੀ ਮਿਨ ਸਿਟੀ ਤੋਂ ਭਾਰਤ ਆ ਰਹੀ ਉਡਾਨ ਭਾਰਤੀ ਸਮੇਂ ਅਨੁਸਾਰ ਰਾਤ ਕਰੀਬ 9:30 ਵਜੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇਗੀ। ਦੂਤਘਰ ਨੇ ਅੱਗੇ ਕਿਹਾ ਕਿ ਸਬੰਧਤ ਰਾਜ ਸਰਕਾਰਾਂ ਨੂੰ ਅੰਤਮ ਸੰਸਕਾਰ ਲਈ ਪੀੜਤ ਪਰਿਵਾਰਾਂ ਨਾਲ ਤਾਲਮੇਲ ਕਰਨ ਦੀ ਬੇਨਤੀ ਕੀਤੀ ਗਈ ਏ। ਪੱਛਮੀ ਏਸ਼ੀਆ ਵਿੱਚ ਅਮਰੀਕਾ ਅਤੇ ਈਰਾਨ ਦੋਵਾਂ ਨੇ ਹੋਰ ਮੁਸਪੰਡ ਜੋੜ ਤੇ ਕੰਟਰੋਲ ਦਾ ਦਾਅਵਾ ਕੀਤਾ ਹੈ। ਇਸ ਨਾਲ ਖੇਤਰੀ ਸੁਰੱਖਿਆ ਅਤੇ ਕੂਟਨੀਤਿਕ ਯਤਨਾਂ ਬਾਰੇ ਨਵੀਆਂ ਚਿੰਤਾਵਾਂ ਪੈਦਾ ਹੋ ਗਈਆਂ ਨੇ। ਓਮਾਨ ਦੇ ਨੇੜੇ ਹੋਰ ਮੁਸਪੰਡ ਜੋੜ ਵਿੱਚ ਵਪਾਰਕ ਜਹਾਜ਼ਾਂ ਅਤੇ ਈਰਾਨ ਵੱਲੋਂ ਹਾਲ ਹੀ ਵਿੱਚ ਕੀਤੇ ਗਏ ਡਰੋਨ ਅਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ ਖੇਤਰ ਵਿੱਚ ਤਣਾਅ ਵੱਧ ਗਿਆ ਹੈ। ਉਦੋਂ ਤੋਂ ਕੋਈ ਵੀ ਵਪਾਰਕ ਜਹਾਜ਼ ਹੋਰ ਮੁਸਪੰਡ ਜੋੜ ਵਿੱਚੋਂ ਨਹੀਂ ਲੰਘਿਆ ਹੈ। ਅਮਰੀਕਾ ਨੇ ਕਿਹਾ ਕਿ ਉਸਨੇ ਰਾਤ ਭਰ ਕਈ ਈਰਾਨੀ ਫੌਜੀ ਅਦਾਰਿਆਂ 'ਤੇ ਹਮਲੇ ਕੀਤੇ, ਜਿਨ੍ਹਾਂ ਵਿੱਚ ਹਵਾਈ ਰੱਖਿਆ ਪ੍ਰਣਾਲੀਆਂ, ਸਾਹਲੀ ਰਡਾਰ ਕੇਂਦਰ, ਮਿਜ਼ਾਈਲ ਅਤੇ ਡਰੋਨ ਟਿਕਾਣੇ ਅਤੇ ਸਮੁੰਦਰੀ ਫੌਜ ਦੇ ਛੋਟੇ ਜਹਾਜ਼ ਸ਼ਾਮਿਲ ਨੇ। ਅਮਰੀਕਾ ਨੇ ਇਹ ਵੀ ਕਿਹਾ ਕਿ ਪਹਿਲੀ ਵਾਰ ਇਸ ਕਾਰਵਾਈ ਵਿੱਚ ਸਮੁੰਦਰੀ ਡਰੋਨਾਂ ਦੀ ਵਰਤੋਂ ਕੀਤੀ ਗਈ ਏ। ਇਸ ਦੌਰਾਨ ਈਰਾਨ ਨੇ ਜਾਰਡਨ, ਬਹਿਰੀਨ ਅਤੇ ਕੁਵੈਤ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਦੇ ਨਾਲ ਨਾਲ ਓਮਾਨ ਵਿੱਚ ਰਾਡਾਰ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਹੈ। ਆਖਿਰ 'ਚ ਖਾਸ ਖ਼ਬਰਾਂ। ਔਰਤਾਂ ਦੇ ਕ੍ਰਿਕਟ ਵਿੱਚ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਇਤਿਹਾਸ ਰਚਿਆ। ਲਾਰਡਸ ਵਿਖੇ ਖੇਡੇ ਗਏ ਇੱਕੋ ਇੱਕ ਟੈਸਟ ਮੈਚ ਵਿੱਚ ਮੇਜ਼ਬਾਨ ਇੰਗਲੈਂਡ ਨੂੰ 270 ਦੌੜਾਂ ਨਾਲ ਹਰਾ ਕੇ ਜਿੱਤ ਆਪਣੇ ਨਾਂ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ, ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਲਖਨਊ ਕਾਨਪੁਰ ਐਕਸਪ੍ਰੈਸਵੇਅ ਦਾ ਉਦਘਾਟਨ ਕੀਤਾ। ਭਾਰਤ ਅਤੇ ਜਾਪਾਨ ਨੇ ਇੱਕ ਆਜ਼ਾਦ, ਖੁੱਲ੍ਹੇ ਅਤੇ ਨਿਯਮ ਆਧਾਰਿਤ ਹਿੰਦ ਪ੍ਰਸ਼ਾਂਤ ਖੇਤਰ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਅਤੇ ਅਮਰੀਕਾ ਅਤੇ ਈਰਾਨ ਦੋਵਾਂ ਵੱਲੋਂ ਹੋਰਮੁਸ ਪਣਜੋੜ ਅਤੇ ਕੰਟਰੋਲ ਦਾ ਦਾਅਵਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।
2: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਅਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੋਂਸਰਡ ਜਾਂ ਗੈਟਸ ਮੋਡ 'ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, FM ਬੈਂਡ 103.6 ਮੈਗਾਹਰਟਸ, ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਤੇ ਲਓ ਹੁਣ ਵਿਵਿਧਾ ਤਹਿਤ ਡਾਕਟਰ ਦਲਜੀਤ ਕੌਰ ਹੋਣਾ ਦਾ ਕਾਵਿ ਪਾਠ ਸੁਣੋ।
3: ਮੇਰੀ ਕਵਿਤਾ ਕਾ ਸ਼ੀਰਸ਼ਕ ਹੈ ਫੂਟਤੀ ਹੈ ਕਵਿਤਾ। ਪੀੜਾਏ ਜਬ ਨਹੀਂ ਲੈਣੇ ਦੇਤੀ ਮਨ ਕੋ ਚੈਨ, ਪੀੜਾਏ ਜਬ ਨਹੀਂ ਲੈਣੇ ਦੇਤੀ ਮਨ ਕੋ ਚੈਨ, ਤਬ ਫੂਟਤੀ ਹੈ ਕੋਈ ਕਵਿਤਾ। ਅਪਨੋ ਸੇ ਜਬ ਠਗੇ ਜਾਤੇ ਹੋ, ਅਪਨੋ ਸੇ ਜਬ ਠਗੇ ਜਾਤੇ ਹੋ, ਸਰ ਰੱਖਣੇ ਕੋ ਨਹੀਂ ਰਹਿਤਾ ਕੰਧਾ, ਤਬ ਫੂਟਤੀ ਹੈ ਕੋਈ ਕਵਿਤਾ। ਸੂਖ ਜਾਏ ਜਬ ਆਂਕੇ ਆਂਸੂ, ਦਿਖਾ ਨਾ ਪਾਓ ਹਿਰਦੇ ਕੇ ਆਂਸੂ, ਸੂਖ ਜਾਏ ਜਬ ਆਂਕ

ਹੁਣੇ ਤੁਸੀਂ ਚੰਦਨ ਦਾਸ ਦੀ ਆਵਾਜ਼ 'ਚ ਗਜ਼ਲ ਸਮਾਤ ਫਰਮਾ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, FM ਬੈਂਡ 103.6 ਮੈਗਾ ਹਰਟਸ, ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਰਾਤ ਦੇ 8 ਵੱਜ ਚੁੱਕੇ ਨੇ। ਪੇਸ਼ ਹੈ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ।

ਦੋਸਤੋ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਔਰ ਪ੍ਰੋਗਰਾਮ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਉਮੀਦ ਦੀ ਕਿ ਸਾਨੂੰ ਉਮੀਦ ਦਾ ਪੱਲਾ ਕਦੇ ਨਹੀਂ ਛੱਡਣਾ ਚਾਹੀਦਾ ਜੇ ਅੱਜ ਵਕਤ ਥੋੜ੍ਹਾ ਔਖਾ ਹੈ ਤਾਂ ਯਾਦ ਰੱਖਿਓ ਕਿ ਵਕਤ ਦੀ ਸਭ ਤੋਂ ਖੂਬਸੂਰਤ ਗੱਲ ਇਹੀ ਹੁੰਦੀ ਹੈ ਕਿ ਇਹ ਬਦਲਦਾ ਜ਼ਰੂਰ ਹੈ ਆਪਣੇ ਆਪ 'ਤੇ ਹਮੇਸ਼ਾ ਭਰੋਸਾ ਰੱਖੋ ਮਿਹਨਤ ਕਰਦੇ ਰਹੋ ਅਤੇ ਹਮੇਸ਼ਾ ਆਸ਼ਾਵਾਦੀ ਬਣੇ ਰਹੋ ਹਮੇਸ਼ਾ ਸਕਾਰਾਤਮਕ ਸੋਚ ਦੇ ਨਾਲ ਅੱਗੇ ਵੱਧਦੇ ਰਹੋ ਅਤੇ ਸਭ ਤੋਂ ਵੱਡੀ ਗੱਲ ਆਪਣੇ ਆਲੇ ਦੁਆਲੇ ਆਪਣੇ ਸਗੇ ਸੰਬੰਧੀਆਂ ਆਪਣੇ ਯਾਰਾਂ ਦੋਸਤਾਂ ਇੱਕ ਦੂਜੇ ਦਾ ਹੱਥ ਫੜ ਕੇ ਚੱਲੀਏ ਇੱਕ ਦੂਜੇ ਨੂੰ ਹੌਸਲਾ ਦੇਈਏ ਕਿਉਂਕਿ ਉਮੀਦਾਂ ਦੇ ਦੀਵੇ ਬਾਲ ਕੇ ਹੀ ਸਮਾਜ ਵਿੱਚੋਂ ਨਿਰਾਸ਼ਾ ਦਾ ਹਨੇਰਾ ਦੂਰ ਕੀਤਾ ਜਾ ਸਕਦਾ ਹੈ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਦੋਸਤੋ ਗਾਣਾ ਵੀ ਤੁਹਾਨੂੰ ਸੁਣਾਵਾਂਗੇ ਲੇਕਿਨ ਕਿਸੇ ਸ਼ਾਇਰ ਨੇ ਬੜੀ ਵਧੀਆ ਗੱਲ ਕਹੀ ਕਿ ਡਿੱਗ ਕੇ ਸੰਭਲਣਾ ਅਤੇ ਹੌਸਲੇ ਦੇ ਨਾਂ ਦੋਸਤੋ ਕਿਸੇ ਨੂੰ ਬਹੁਤ ਸੋਹਣੀ ਗੱਲ ਕਹੀ ਹੈ ਕਿ ਉਮੀਦਾਂ ਦੇ ਦੀਵੇ ਤੂਫਾਨਾਂ ਵਿੱਚ ਹੀ ਬਲਦੇ ਨੇ ਜੋ ਹਿੰਮਤ ਨਹੀਂ ਹਾਰਦੇ ਉਹੀ ਇਤਿਹਾਸ ਬਦਲਦੇ ਨੇ ਜੀ ਹਾਂ ਦੋਸਤੋ ਹਮੇਸ਼ਾ ਉਮੀਦ ਦਾ ਦੀਵਾ ਬਾਲ ਕੇ ਰੱਖੋ ਹਿੰਮਤ ਰੱਖੋ ਅਤੇ ਅੱਗੇ ਵੱਧਦੇ ਰਹੋ ਆਓ ਅਸੀਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਅਤੇ ਪ੍ਰੋਗਰਾਮ ਵਿੱਚ ਅਗਲਾ ਗੀਤ ਲਵ ਫਿਲਮ ਤੋਂ ਇਸ ਗੀਤ ਨੂੰ ਗਾਇਆ ਐਸ ਪੀ ਬਾਲਾ ਸੁਬਰਮਨੀਅਮ ਅਤੇ ਚਿੱਤਰਾ ਨੇ

ਹੁਣੇ ਤੁਸੀਂ ਸੁਣ ਰਹੇ ਸੀ ਹਿੰਦੀ ਨਾਟਕ ਛੁੱਟੀਆਂ ਹੋ ਗਈ ਮਾਂ। ਇਹ ਨਾਟਕ ਰਵਿੰਦਰਨਾਥ ਟੈਗੋਰ ਦੀ ਕਹਾਣੀ 'ਤੇ ਆਧਾਰਿਤ ਰੇਡੀਓ ਨਾਟਕ ਰੂਪਾਂਤਰ ਸੀ। ਨਾਟਕ 'ਚ ਭਾਗ ਲੈਣ ਵਾਲੇ ਕਲਾਕਾਰ ਸਨ ਵਿਨੋਦ ਧੀਰ, ਸੁਨੀਲ ਜੋਸ਼ੀ, ਚਮਨ ਅਰੋੜਾ, ਸਰਿਤਾ ਤਿਵਾੜੀ, ਬਾਂਕਾ ਬਹਾਦੁਰ ਅਰੋੜਾ, ਸਾਧਿਆ ਬੱਸੀ, ਅਰਕਸ਼ਿਤ, ਯਸ ਜੋਤੀ, ਰਿਸ਼ਭ ਗਣੇਸ਼ ਤੇ ਜੈ ਭਾਰਤੀ। ਪ੍ਰਸਤੁਤੀ ਗੁਰਵਿੰਦਰ ਸਿੰਘ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਆਓ ਹੁਣ ਸੁਣਦੇ ਹਾਂ ਕੁਛ ਹਿੰਦੀ ਗੀਤ। ਸਭ ਤੋਂ ਪਹਿਲਾਂ ਗੀਤ ਫਿਲਮ ਉਸਤਾਦੀ ਉਸਤਾਸੇ ਤੋਂ। ਇਸ ਗੀਤ ਨੂੰ ਗਾਇਆ ਲਤਾ ਮੰਗੇਸ਼ਕਰ ਅਤੇ ਊਸ਼ਾ ਮੰਗੇਸ਼ਕਰ ਨੇ। ਸੰਗੀਤ ਦਿੱਤਾ ਹੈ ਰਾਮ ਲਕਸ਼ਮਣ ਨੇ ਅਤੇ ਗੀਤ ਨੂੰ ਲਿਖਿਆ ਹੈ ਦਿਲੀਪ ਤਾਹਿਰ ਨੇ। ਆਓ ਸੁਣਦੇ ਹਾਂ ਗੀਤ।

0: ਹੁਣੇ ਤੁਸੀਂ ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਆਕਰਮਣ ਫਿਲਮ ਤੋਂ ਗੀਤ ਸੁਣ ਰਹੇ ਸੀ। ਗੀਤ ਨੂੰ ਸੰਗੀਤਬੱਧ ਕੀਤਾ ਸੀ ਲਕਸ਼ਮੀਕਾਂਤ ਪਿਆਰੇ ਲਾਲ ਨੇ, ਲਿਖਿਆ ਆਨੰਦ ਬਖਸ਼ੀ ਨੇ ਸੀ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ 10 ਵੱਜ ਚੁੱਕੇ ਨੇ। ਪੇਸ਼ ਨੇ ਮੁੱਖ ਖਬਰਾਂ। ਔਰਤਾਂ ਦੇ ਕ੍ਰਿਕਟ ਵਿੱਚ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਇਤਿਹਾਸ ਰਚਿਆ। ਲੋਰਡਸ ਵਿਖੇ ਖੇਡੇ ਗਏ ਇੱਕੋ ਇੱਕ ਟੈਸਟ ਮੈਚ ਵਿੱਚ ਮੇਜ਼ਬਾਨ ਇੰਗਲੈਂਡ ਨੂੰ 270 ਦੌੜਾਂ ਨਾਲ ਹਰਾ ਕੇ ਜਿੱਤ ਆਪਣੇ ਨਾਂ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ, ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਲਖਨਊ ਕਾਨਪੁਰ ਐਕਸਪ੍ਰੈਸ ਵੇ ਦਾ ਉਦਘਾਟਨ ਕੀਤਾ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਹੈ ਕਿ ਨੈਸ਼ਨਲ ਕੈਡਿਟ ਕੋਰ ਐਨ ਸੀ ਸੀ ਨੂੰ ਮਜ਼ਬੂਤ ਕਰਨਾ ਇੱਕ ਸਾਂਝੀ ਰਾਸ਼ਟਰੀ ਜ਼ਿੰਮੇਵਾਰੀ ਏ। ਪੰਜਾਬ ਦੇ ਗੈਰ ਸਹਾਇਤਾ ਪ੍ਰਾਪਤ ਸਿੱਖਿਆ ਸੰਸਥਾਵਾਂ ਦੀਆਂ ਫੀਸਾਂ ਦੀ ਨੇਮਬੰਦੀ ਬਾਰੇ ਤਰਮੀਮੀ ਆਰਡੀਨੈਂਸ 2026 ਨੂੰ ਰਾਜਪਾਲ ਦੀ ਮਨਜ਼ੂਰੀ ਮਿਲੀ। ਨਵਾਂ ਕਾਨੂੰਨ ਅੱਜ ਤੋਂ ਹੀ ਲਾਗੂ। ਭਾਰਤ ਅਤੇ ਜਾਪਾਨ ਨੇ ਇੱਕ ਆਜ਼ਾਦ, ਖੁੱਲ੍ਹੇ ਅਤੇ ਨੇਮ ਆਧਾਰਿਤ ਹਿੰਦ ਪ੍ਰਸ਼ਾਂਤ ਖੇਤਰ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਹੈ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਜਨਤਕ ਖੇਤਰ ਦੇ ਬੈਂਕਾਂ ਨੂੰ ਪ੍ਰਵਾਸੀ ਭਾਰਤੀਆਂ NRIs ਤੱਕ ਆਪਣੀ ਪਹੁੰਚ ਵਧਾਉਣ ਅਤੇ ਨਵੇਂ ਜਮ੍ਹਾਂ ਰਕਮ ਉਤਪਾਦ ਸ਼ੁਰੂ ਕਰਨ ਲਈ ਕਿਹਾ ਹੈ। ਅਮਰੀਕਾ ਅਤੇ ਇਰਾਨ ਦੋਵਾਂ ਵੱਲੋਂ ਹੋਰਮੁਜ਼ ਪਨਜੋੜ ਅਤੇ ਕੰਟਰੋਲ ਦਾ ਦਾਅਵਾ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਹਾਲੀ ਵਿਖੇ ਵਣ ਵਿਭਾਗ ਦੇ 516 ਕੱਚੇ ਵਰਕਰਾਂ ਅਤੇ ਡਰਾਈਵਰਾਂ ਨੂੰ ਪੱਕਾ ਕਰਨ ਦੇ ਨਿਯੁਕਤੀ ਪੱਤਰ ਸੌਂਪੇ। ਪਟਿਆਲਾ ਪੁਲਿਸ ਵੱਲੋਂ 15 ਪਿਸਤੌਲਾਂ ਅਤੇ 30 ਕਾਰਤੂਸਾਂ ਸਮੇਤ 4 ਨੌਜਵਾਨ ਗ੍ਰਿਫਤਾਰ। ਜਲੰਧਰ ਪੁਲਿਸ ਵੱਲੋਂ ਪੰਜਾਬ ਪੁਲਿਸ ਵਿੱਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ 31,50,000 ਰੁਪਏ ਦੀ ਠੱਗੀ ਕਰਨ ਵਾਲੇ ਫਰਜ਼ੀ IPS ਅਧਿਕਾਰੀ ਅਨਮੋਲ ਰਤਨ ਨੂੰ ਸ਼ਾਹਕੋਟ ਪੁਲਿਸ ਨੇ ਉਸ ਦੀ ਪਤਨੀ ਅਤੇ ਪਿਤਾ ਸਮੇਤ ਗ੍ਰਿਫਤਾਰ ਕਰ ਲਿਆ ਹੈ। ਅਤੇ ਮੌਸਮ ਵਿਭਾਗ ਨੇ ਅੱਜ ਅਤੇ ਭਲਕੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਪੇਸ਼ਨਗੋਈ ਕੀਤੀ ਹੈ। ਇਹ ਸੀ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, FM ਬੈਂਡ 103.6 ਮੈਗਾ ਹਰਟਸ, ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਰਾਤ ਦੇ 10:02 ਹੋ ਗਏ ਨੇ। ਲਓ ਹੁਣ ਸੁਣੋ ਪੰਜਾਬੀ ਕਵੀ ਗੋਸ਼ਠੀ। ਭਾਗ ਲੈਣ ਵਾਲੇ ਕਵੀ ਹੋਣਗੇ ਸੁਰਿੰਦਰਪ੍ਰੀਤ ਕਣੀਆਂ, ਬਲਵਿੰਦਰ ਸਿੰਘ ਬਾਲਮ, ਹਰਨੇਕ ਸਿੰਘ ਕਲੇਰ ਅਤੇ ਮੰਗਲਦੀਪ।
1: ਆਕਾਸ਼ਬਾਣੀ ਜਲੰਧਰ ਦੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਸੁਰਿੰਦਰਪ੍ਰੀਤ ਕਣੀਆਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਆਰੇ ਸਰੋਤਿਓ, ਅੱਜ ਦੀ ਕਵੀ ਸਭਾ ਦੇ ਵਿੱਚ ਜਿਹੜੇ ਸ਼ਾਇਰ ਸ਼ਿਰਕਤ ਕਰ ਰਹੇ ਹਨ ਉਹਨਾਂ ਦਾ ਤੁਆਰਫ ਇਸ ਤਰ੍ਹਾਂ ਹੈ। ਮੇਰੇ ਸੱਜੇ ਪਾਸੇ ਬੈਠੇ ਹਨ ਪੰਜਾਬੀ ਦੇ ਨਾਮਵਰ ਗਜ਼ਲਗੋ ਬਲਵਿੰਦਰ ਬਾਲਮ ਸਾਹਿਬ। ਮੇਰੇ ਸਾਹਮਣੇ ਬੈਠੇ ਹਨ ਪ੍ਰਸਿੱਧ ਬਾਲ ਸਾਹਿਤ ਲੇਖਕ ਮੰਗਲਦੀਪ ਜੀ, ਔਰ ਮੇਰੇ ਖੱਬੇ ਹੱਥ ਬੈਠੇ ਹਨ ਪੰਜਾਬੀ ਕਵਿਤਾ ਦਾ ਇੱਕ ਗੂੜਾ ਸਿਰਨਾਵਾ ਡਾਕਟਰ ਹਰਨੇਕ ਸਿੰਘ ਕਲੇਰ ਜੀ। ਪਿਆਰੇ ਸਰੋਤੋ, ਅੱਜ ਦੀ ਕਵੀ ਸਭਾ ਸਾਡੇ ਸਾਰਿਆਂ ਦੇ ਮਕਬੂਲ ਸ਼ਾਇਰ ਸ਼੍ਰੀ ਸੁਰਜੀਤ ਪਾਤਰ ਹੋਰਾਂ ਨੂੰ ਸਮਰਪਿਤ ਹੈ, ਅਤੇ ਮੈਂ ਉਹਨਾਂ ਨੂੰ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਅੱਜ ਦੀ ਕਵੀ ਸਭਾ ਦੇ ਵਿੱਚ ਸ਼ਾਮਲ ਸ਼ਾਇਰਾਂ ਵੱਲੋਂ ਦੋ ਸ਼ੇਅਰ ਉਹਨਾਂ ਦੇ ਹੀ ਕਹਿ ਕੇ ਉਹਨਾਂ ਨੂੰ ਸ਼ਰਧਾ ਸੁਮਨ ਭੇਂਟ ਕਰਾਂਗਾ। ਉਹ ਕਹਿੰਦੇ ਹਨ, ਮੈਂ ਤਾਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ, ਮੈਂ ਤਾਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ, ਪਾਣੀ ਨੇ ਮੇਰੇ ਗੀਤ, ਮੈਂ ਪਾਣੀ 'ਤੇ ਲੀਕ ਹਾਂ। ਤਾਂ ਇੱਕ ਹੋਰ ਸ਼ਹਿਰ 'ਚ ਕਹਿੰਦੇ ਨੇ, ਜਦੋਂ ਮਿਲਿਆ ਸੀ ਹਾਣ ਦਾ ਸੀ ਸਾਮਰਾਜ ਹਾ, ਜਦੋਂ ਮਿਲਿਆ ਸੀ ਹਾਣ ਦਾ ਸੀ ਸਾਮਰਾਜ ਹਾ, ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ, ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ। ਤਾਂ ਪਿਆਰੇ ਸਰੋਤਿਓ, ਭਾਰਤੀ ਕਾਵਿ ਸ਼ਾਸਤਰ ਵਿੱਚ ਕਵਿਤਾ

0: ਨੂੰ ਆਨੰਦ ਪ੍ਰਾਪਤ ਦਾ ਸਾਧਨ ਮੰਨਿਆ ਗਿਆ ਹੈ। ਅਜੋਕੇ ਸਮਿਆਂ ਦੀ ਕਵਿਤਾ ਸਮਾਜਿਕ ਤਬਦੀਲੀ ਦਾ ਵਾਹਕ ਵੀ ਹੈ। ਸਮਕਾਲੀ ਕਵਿਤਾ ਵਿੱਚ ਉਹ ਸਾਰੇ ਮੁੱਦੇ, ਮਸਲੇ ਅਤੇ ਸਰੋਕਾਰ ਸ਼ਾਮਲ ਹਨ ਜਿਨ੍ਹਾਂ ਦਾ ਸੰਬੰਧ ਮਨੁੱਖ ਅਤੇ ਕੁਦਰਤ ਨਾਲ ਹੈ। ਅੱਜ ਦੀ ਕਵੀ ਸਭਾ ਵਿੱਚ ਸ਼ਿਰਕਤ ਕਰਨ ਵਾਲੇ ਸਾਡੇ ਕਵੀਆਂ ਦੀਆਂ ਕਵਿਤਾਵਾਂ ਜਿੱਥੇ ਤੁਹਾਨੂੰ ਆਨੰਦਿਤ ਕਰਨਗੀਆਂ, ਉੱਥੇ ਕਈ ਪ੍ਰਕਾਰ ਦੀਆਂ ਜੋ ਸਮਕਾਲੀ ਸਮੱਸਿਆਵਾਂ ਅੱਜ ਦੇ ਮਨੁੱਖ ਨੂੰ ਦਰਪੇਸ਼ ਹਨ, ਉਹਨਾਂ 'ਤੇ ਵੀ ਝਾਤ ਪਾਉਣਗੀਆਂ। ਤਾਂ ਮੈਂ ਅੱਜ ਦੀ ਕਵੀ ਸਭਾ ਦਾ ਆਰੰਭ ਉਸ ਸ਼ਾਇਰ ਤੋਂ ਕਰਦਾ ਹਾਂ ਜਿਹੜੇ ਬਹੁ ਵਿਧਾਈ ਲੇਖਕ ਹਨ, ਕਹਾਣੀਆਂ ਵੀ ਲਿਖਦੇ ਹਨ, ਪਰ ਪੰਜਾਬੀ ਗਜ਼ਲ ਦੇ ਵਿੱਚ ਉਹਨਾਂ ਦਾ ਆਪਣਾ ਮੁਕਾਮ ਹੈ। ਮੇਰੀ ਮੁਰਾਦ ਹੈ ਮਾਣਯੋਗ ਬਲਵਿੰਦਰ ਬਾਲਮ ਸਾਹਿਬ ਹੋਰਾਂ ਤੋਂ। ਮੈਂ ਬਾਲਮ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਅੱਜ ਦੀ ਕਵੀ ਸਭਾ ਦਾ ਸ਼ੁਭ ਆਰੰਭ ਕਰਨ। ਬਲਵਿੰਦਰ ਬਾਲਮ ਸਾਹਿਬ,
1: ਸੁਰਿੰਦਰਪ੍ਰੀਤ ਜੀ, ਮੈਂ 2-3 ਸ਼ੇਅਰ ਪਹਿਲਾਂ ਸੁਣਨਾ ਚਾਹੁੰਦਾ,
0: ਇਰਸ਼ਾਦ।
1: ਉਸ ਤੋਂ ਬਾਅਦ ਮੈਂ ਮਹਾਨ ਕਵੀ ਪਦਮ ਸ਼੍ਰੀ ਸੁਰਜੀਤ ਪਾਤਰ ਜੀ ਨੂੰ ਮੁਖਾਤਬ ਹੋਵਾਂਗਾ
0: ਜੀ।
1: ਕਿ ਮੋਹ ਮਮਤਾ ਦਾ ਭਰਿਆ ਉਹ ਦਰ ਨਹੀਂ ਰਿਹਾ,
0: ਵਾਹ,
1: ਮੋਹ ਮਮਤਾ ਦਾ ਭਰਿਆ ਉਹ ਦਰ ਨਹੀਂ ਰਿਹਾ, ਆਪਣਾ ਘਰ ਵੀ ਹੁਣ ਆਪਣਾ ਘਰ ਨਹੀਂ ਰਿਹਾ, ਦੂਰ ਬੁਲੰਦੀਆਂ ਨੂੰ ਜਿਸ ਨੇ ਛੂਹਣਾ ਸੀ ਦੁੱਖ ਹੈ ਉਸ ਪੰਛੀ ਤੱਕ ਪਰ ਨਹੀਂ ਰਿਹਾ। ਮੋਹ ਮਮਤਾ ਦਾ ਭਰਿਆ ਉਹ ਦਰ ਨਹੀਂ ਰਿਹਾ, ਆਪਣਾ ਘਰ ਵੀ ਹੁਣ ਆਪਣਾ ਘਰ ਨਹੀਂ ਰਿਹਾ, ਦੂਰ ਬੁਲੰਦੀਆਂ ਨੂੰ ਜਿਸ ਨੇ ਛੂਹਣਾ ਸੀ ਦੁੱਖ ਹੈ ਉਸ ਪੰਛੀ ਤੱਕ ਪਰ ਨਹੀਂ ਰਿਹਾ। ਦੋ ਸ਼ੇਰ ਦੇਖਣਾ
0: ਇਰਸ਼ਾਦ
1: ਕਿ ਜ਼ਿੰਦਗੀ ਨੂੰ ਨੇੜਿਓਂ ਪਹਿਚਾਣ ਕੇ ਕੀਤੀਆਂ ਕੁਝ ਗਲਤੀਆਂ ਮੈਂ ਜਾਣ ਕੇ ਤਾਰਿਆਂ ਦੇ ਨਾਲ ਝੋਲੀ ਭਰ ਲਈ ਸੋਚ ਦੇ ਅੰਬਰ ਨੂੰ ਸਾਰਾ ਛਾਣ ਕੇ ਵਿਹੜਿਆਂ ਵਿੱਚ ਰੌਣਕਾਂ ਹੀ ਰੌਣਕਾਂ ਬਹਿ ਗਏ ਯਾਦਾਂ ਦੇ ਸੁਰ ਜਾਣ ਕੇ।
0: ਬਹੁਤ ਅੱਛਾ, ਬਹੁਤ ਅੱਛਾ ਬਾਲਮ ਸਾਹਿਬ ਜੀਓ।
1: ਸਾਹਿਤ ਦਾ ਮੈਂ ਇਹ ਜਿਹੜੀ ਤੁਹਾਨੂੰ ਸੁਣਾ ਰਿਹਾ
0: ਜੀ
1: ਗਜ਼ਲ, ਇਹਦੇ 'ਚ ਮੈਂ ਸੁਰਜੀਤ ਪਾਤਰ ਜੀ ਨੂੰ ਵੱਖ ਵੱਖ ਬਿੰਬ, ਵੱਖ ਵੱਖ ਪ੍ਰਤੀਕਾਂ ਨਾਲ ਨਵਾਜਿਆ।
0: ਵਾਹ,
1: ਹਾਂਜੀ,
0: ਬਹੁਤ ਸ਼ੁਕਰੀਆ।
1: ਸਾਹਿਤ ਦਾ ਗੁਲਜ਼ਾਰ ਬਣਾਇਆ ਪਾਤਰ ਨੇ,
2: ਵਾਹ ਵਾਹ,
1: ਇੱਕ ਵੱਖਰਾ ਸੰਸਾਰ ਬਣਾਇਆ ਪਾਤਰ ਨੇ।
0: ਅੱਛਾ, ਬਹੁਤ ਅੱਛਾ।
1: ਸਿਰਜਣ ਵਾਲੀ ਸ਼ਕਤੀ ਭਗਤੀ ਉਸ ਵਿੱਚ ਸੀ
2: ਜੀ,
1: ਬਿੰਬਾਂ ਦਾ ਕਿਰਦਾਰ ਬਣਾਇਆ ਪਾਤਰ ਨੇ, ਗਜ਼ਲਾਂ ਲੇਖਾਂ ਵਾਲੀ ਕਰਕੇ ਸਿਰਜਣਤਾ, ਬੋਲੀ ਦਾ ਸਤਿਕਾਰ ਬਣਾਇਆ
2: ਪਾਤਰ
1: ਨੇ, ਦੇਸ਼ ਵਿਦੇਸ਼ਾਂ ਵਿੱਚ ਪੰਜਾਬੀ ਦਾ ਸੂਰਜ, ਦੇਸ਼ ਵਿਦੇਸ਼ਾਂ ਵਿੱਚ ਪੰਜਾਬੀ ਦਾ ਸੂਰਜ, ਆਰ ਬਣਾਇਆ ਪਾਰ ਬਣਾਇਆ ਪਾਤਰ ਨੇ। ਆਪਣੇ ਘਣੀਆ ਸਾਹਿਬ
0: ਜੀ
1: ਕਿ ਇਸ ਦੇ ਸਿਰ ਤੇ ਕਲਗੀ ਲਾ ਕੇ ਸਿਰਜਣ ਦੀ, ਇਸ ਦੇ ਸਿਰ ਤੇ ਕਲਗੀ ਲਾ ਕੇ ਸਿਰਜਣ
2: ਦੀ,
1: ਪੰਜਾਬੀ ਨੂੰ ਸਰਦਾਰ ਬਣਾਇਆ ਪਾਤਰ।
0: ਮੰਗਲਦੀਪ
1: ਜੀ, ਦੇਖਣਾ ਸ਼ੇਰ ਕਿ ਸਹਿਤ ਸੁਭਾਵਾਂ ਤੇ ਲਿਖਤਾਂ ਦੀ ਜੁਰਤ ਨਾਲ ਕਿਰਤਾਂ ਨੂੰ ਹੱਕਦਾਰ ਬਣਾਇਆ ਪਾਤਰ ਨੇ, ਆਕਾਸ਼ਵਾਣੀ ਤੇ ਦੂਰਦਰਸ਼ਨ ਦੀ ਪ੍ਰਤਿਭਾ ਪ੍ਰਤਿਸ਼ਠਾ ਨੂੰ ਦਮਦਾਰ ਬਣਾਇਆ ਪਾਤਰ। ਮਾਂ ਬੋਲੀ ਦੀ ਰੱਜ ਰੱਜ ਸੇਵਾ ਕੀਤੀ ਹੈ, ਇੱਕ ਸੱਚਾ ਕਿਰਦਾਰ ਬਣਾਇਆ ਪਾਤਰ ਨੇ, ਮਰਮ ਸਪਰਸ਼ੀ ਗਜ਼ਲਾਂ ਗੀਤਾਂ ਦੇ ਰਾਹੀਂ ਗਾਇਕਾਂ ਨੂੰ ਫਨਕਾਰ ਬਣਾਇਆ ਪਾਤਰ
2: ਨੇ।
1: ਸਾਹਿਤ ਦੀ ਝੋਲੀ ਵਿੱਚ ਪਾ ਕੇ ਪੋਥੀਆਂ, ਇੱਕ ਸੋਹਣਾ ਉਪਹਾਰ ਬਣਾਇਆ ਪਾਤਰ ਨੇ, ਬੁਨਤੀ ਲੈ ਕੇ ਨਵ ਯੁੱਗ ਦੇ ਹਾਲਾਤਾਂ ਦੀ, ਵੱਖਰਾ ਸੱਭਿਆਚਾਰ ਬਣਾਇਆ ਪਾਤਰ ਨੇ, ਕ੍ਰਿਤੀਤਵ ਤੇ ਵਿਅਕਤਿਵ ਦੇ ਫੁੱਲ ਲੈ ਕੇ ਸਾਂਝਾਂ ਵਾਲਾ ਹਾਰ ਬਣਾਇਆ ਪਾਤਰ ਨੇ। ਤੇ ਮੰਗਲਦੀਪ ਜੀ, ਭਾਸ਼ਾ ਵਾਲੇ ਆਧੁਨਿਕ ਗਹਿਣੇ ਪਾ ਪਾ ਕੇ,
0: ਭਾਸ਼ਾ
1: ਵਾਲੇ ਆਧੁਨਿਕ ਗਹਿਣੇ ਪਾ ਪਾ ਕੇ, ਦੁਲਹਨ ਦਾ ਸ਼ਿੰਗਾਰ ਬਣਾਇਆ ਪਾਤਰ ਨੇ। ਤੇ ਮਕਤਾ ਜੀ, ਕਈਆਂ ਸਾਹਿਬ ਕੇ ਬਾਲਮ ਅੱਖਰ ਜਨਨੀ ਰਾਹੀਂ ਚੁਣ ਚੁਣ ਕੇ, ਬਾਲਮ ਅੱਖਰ ਜਨਨੀ ਰਾਹੀਂ ਚੁਣ ਚੁਣ ਕੇ, ਸ਼ਬਦਾਂ ਦਾ ਭੰਡਾਰ ਬਣਾਇਆ ਪਾਤਰ ਨੇ, ਸਾਹਿਤ ਦਾ ਗੁਲਜ਼ਾਰ ਬਣਾਇਆ ਪਾਤਰ ਨੇ, ਇੱਕ ਵੱਖਰਾ ਸੰਸਾਰ ਬਣਾਇਆ ਪਾਤਰ।
0: ਮਾਣਯੋਗ ਸੁਰਜੀਤ ਪਾਤਰ ਹੋਰਾਂ ਨੇ ਜਿੱਥੇ ਪੰਜਾਬੀ ਗਜ਼ਲ, ਪੰਜਾਬੀ ਸ਼ਾਇਰੀ ਨੂੰ ਬੌਧਿਕਤਾ ਦੇ ਨਾਲ ਨਿਵਾਜਿਆ, ਉੱਥੇ ਉਹਨਾਂ ਨੇ ਆਪਣੀ ਸ਼ਾਇਰੀ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਸ਼ਬਦ ਭੰਡਾਰ ਦੇ ਵਿੱਚ ਵੀ ਵਾਧਾ ਕੀਤਾ। ਉਹਨਾਂ ਦੀ ਇਸ ਦੇਣ ਨੂੰ ਸਿਜਦਾ ਕਰ ਰਹੇ ਸਨ ਮਾਣਯੋਗ ਬਲਵਿੰਦਰ ਬਾਲਮ ਸਾਹਿਬ। ਅਤੇ ਹੁਣ ਮੈਂ ਜਿਹੜਾ ਸ਼ਾਇਰ ਤੁਹਾਡੇ ਰੂਬਰੂ ਕਰਨ ਜਾ ਰਿਹਾ ਹਾਂ, ਉਹਨਾਂ ਦਾ ਬਾਲ ਸਾਹਿਤ ਦੇ ਵਿੱਚ ਪ੍ਰਸਿੱਧ ਨਾਂ ਹੈ। 3 ਬਾਲ ਸਾਹਿਤ ਨਾਲ ਸੰਬੰਧਿਤ ਉਹਨਾਂ ਦੀਆਂ ਪੁਸਤਕਾਂ ਹਨ, ਆਓ ਵਿੱਦਿਆ ਦੇ ਦੀਪ ਜਗਾਈਏ, ਕਾਲੇ ਚਿੱਟੇ ਬੱਦਲ ਆਏ, ਅਤੇ 3 ਸੰਗ੍ਰਹਿ ਹੈ ਵਿੱਦਿਆ ਦੀ ਜੋਤ। ਮੇਰੀ ਬਰਾਦ ਹੈ ਮੰਗਲਦੀਪ ਹੋਰਾਂ ਤੋਂ, ਜੋ ਗੁਰਦਾਸਪੁਰ ਤੋਂ ਤਸ਼ਰੀਫ ਲੈ ਕੇ ਆਏ ਹਨ। ਮੈਂ ਮੰਗਲਦੀਪ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੀ ਜਿਹੜੀ ਉਹਨਾਂ ਦੇ ਸਭ ਤੋਂ ਦਿਲ ਦੇ ਨੇੜੇ ਕਵਿਤਾ ਹੈ ਉਹ ਸਾਡੇ ਨਾਲ ਸਾਂਝੀ ਕਰਨ। ਮੰਗਲਦੀਪ,
3: ਮੇਰੀ ਕਵਿਤਾ ਦਾ ਨਾਂ ਆ

0: ਮਾਂ ਵਰਗਾ ਕੋਈ ਹੋਰ ਨਹੀਂ ਲਾਡ ਲੜਾ ਸਕਦਾ,
1: ਵਾਹ,
0: ਤੇ ਕੁੱਟ ਕੁੱਟ ਚੂਰੀ ਮੂੰਹ ਦੇ ਵਿੱਚ ਨਹੀਂ ਪਾ
1: ਸਕਦੀ।
0: ਐਵੇਂ ਲੋਕੀ ਪੂਜਾ ਕਰਦੇ ਪੱਥਰਾਂ ਦੀ,
2: ਵਾਹ,
0: ਐਵੇਂ ਲੋਕੀ ਪੂਜਾ ਕਰਦੇ ਪੱਥਰਾਂ ਦੀ,
1: ਵਾਹ,
0: ਤੇ ਮਾਂ ਵਰਗਾ ਰੱਬ ਧਰਤੀ ਤੇ ਨਹੀਂ ਆ ਸਕਦਾ। ਮਾਂ ਇੱਕ ਪਿਆਰ ਤਿਆਗ ਤੇ ਮਮਤਾ ਦੀ ਮੂਰਤ, ਮਾਂ ਦੇ ਮੁੱਖ ਚੋਂ ਦਿਸਦੀ ਏ ਰੱਬ ਦੀ ਸੂਰਤ। ਬੇਸ਼ੱਕ ਚਾਚੀਆਂ ਤਾਈਆਂ,
1: ਮਕਰ ਯਾਰ ਉਹ ਸ਼ੇਰ ਦੁਬਾਰਾ ਸੁਣੋ ਬੋਲਾ।
0: ਮਾਂ ਇੱਕ ਪਿਆਰ ਤਿਆਗ ਤੇ ਮਮਤਾ ਦੀ ਮੂਰਤ, ਮਾਂ ਦੇ ਮੁੱਖ ਚੋਂ ਦਿਸਦੀ ਏ ਰੱਬ ਦੀ ਸੂਰਤ। ਬੇਸ਼ੱਕ ਚਾਚੀਆਂ ਤਾਈਆਂ ਗੱਲ ਨਾਲ ਲਾਉਂਦੀਆਂ ਨੇ, ਤੇ ਮਾਂ ਵਰਗੀ ਗੱਲ ਵੱਕੜੀ ਕੋਈ ਨਹੀਂ ਪਾ ਸਕਦਾ। ਐਵੇਂ ਲੋਕੀ ਪੂਜਾ ਕਰਦੇ ਪੱਥਰਾਂ ਦੀ, ਤੇ ਮਾਂ ਵਰਗਾ ਰੱਬ ਧਰਤੀ ਤੇ ਨਹੀਂ ਆ ਸਕਦਾ।
1: ਬਹੁਤ ਖੂਬ।
0: ਕਹਿੰਦਾ ਦੁੱਧ ਪਿਆ ਕੇ ਪੁੱਤਰ ਕੀਤੇ ਸ਼ੇਰ ਜਿਹੇ, ਦੁੱਧ ਪਿਆ ਕੇ ਪੁੱਤਰ ਕੀਤੇ ਸ਼ੇਰ ਜਿਹੇ, ਫਿਰ ਵੀ ਪੁੱਤ ਬਣ ਜਾਣ ਟੀਸੀ ਦਾ ਬੇਰ ਜਿਹੇ।
1: ਬਹੁਤ ਵਧੀਆ ਪ੍ਰਤੀਕ ਲਿਆ ਬਈ,
3: ਬਹੁਤ ਅੱਛਾ।
0: ਦੁੱਧ ਪਿਆ ਕੇ ਪੁੱਤਰ ਕੀਤੇ ਸ਼ੇਰ ਜਿਹੇ, ਫਿਰ ਵੀ ਪੁੱਤ ਬਣ ਜਾਣ ਟੀਸੀ ਦਾ ਬੇਰ ਜਿਹੇ। ਬੇਸ਼ੱਕ ਧੋ ਧੋ ਪੈਰ ਤੂੰ ਮੰਗਲਾ ਪੀਂਦਾ ਰਹਿ, ਤੇ ਮਾਂ ਦੇ ਦੁੱਧ ਦਾ ਕਰਜ਼ ਨਹੀਂ ਪੁੱਤਰ ਲਾ ਸਕਦਾ,
3: ਨਹੀਂ ਲਾ ਸਕਦਾ।
0: ਐਵੇਂ ਲੋਕੀ ਪੂਜਾ ਕਰਦੇ ਪੱਥਰਾਂ ਦੀ, ਤੇ ਮਾਂ ਵਰਗਾ ਰੱਬ ਧਰਤੀ ਤੇ ਨਹੀਂ ਆ ਸਕਦਾ। ਦੋ ਲੈਣਾ ਗੁਣਗੁਣਾ ਕੇ, ਉਂਜ ਤਾਂ ਰੁੱਖ ਥਾਂ ਥਾਂ ਲੱਭਦੇ ਨੇ,
1: ਵਾਹ,
0: ਤੇ ਠੰਡੀ ਬੋੜ ਦੀ ਹੁੰਦੀ ਏ ਸ਼ਾਂ ਲੋਕ, ਲੱਖ ਹੋਵਣ ਚਾਚੀਆਂ ਪਾਵੇਂ ਤਾਈਆਂ, ਤੇ ਮਾਂ ਹੁੰਦੀ ਏ ਮਾਂ ਲੋਕ, ਹੋ ਧੁੱਪ ਚੰਗੀ ਲੱਗਦੀ ਤੇ ਛਾਂ ਚੰਗੀ ਲੱਗਦੀ, ਹੋ ਸਭਨਾ ਤੋਂ ਵੱਧ ਮੈਨੂੰ ਮਾਂ ਚੰਗੀ ਲੱਗਦੀ, ਹੋ ਸਾਹਾਂ ਵਿੱਚ ਵੱਸਦੀ ਏ ਸਾਹਾਂ ਵਿੱਚ ਵੱਸਦੀ ਏ ਤਾਂ ਚੰਗੀ ਲੱਗਦੀ, ਸਭਨਾ ਤੋਂ ਵੱਧ ਮੈਨੂੰ ਮਾਂ ਚੰਗੀ ਲੱਗ। ਹਾਏ ਲੋਕੋ ਮਾਂ ਕਿੰਨਾ ਪਿਆਰ ਜਤਾਉਂਦੀ ਆ, ਹੋ ਕੁੱਟ ਕੁੱਟ ਚੂਰੀ ਮੇਰੇ ਮੂੰਹ ਵਿੱਚ ਪਾਉਂਦੀ, ਹੋ ਪਾਏ ਗੱਲ ਵੱਕੜੀ ਓ ਪਾਏ ਗੱਲ ਵੱਕੜੀ ਓ ਤਾਂ ਚੰਗੀ ਲੱਗ।

0: ਮਿਹਰਬਾਨੀ ਜੀ।
1: ਇਹ ਸਨ ਮੰਗਲਦੀਪ, ਜੋ ਮਾਂ ਦੇ ਕਿਰਦਾਰ ਬਾਰੇ ਬੜੀ ਹੀ ਆਪਣੀ ਖੂਬਸੂਰਤ ਆਵਾਜ਼ ਦੇ ਵਿੱਚ ਮਹਿਮਾ ਗਾ ਰਹੇ ਸਨ। ਤਾਂ ਮੈਂ ਸਮਝਦਾ ਹੈਗਾ ਕਿ ਰੱਬ ਹਰ ਥਾਂ ਨਹੀਂ ਸੀ ਜਾ ਸਕਦਾ, ਇਸੇ ਕਰਕੇ ਉਹਨਾਂ ਨੇ ਮਾਂ ਦਾ ਕਿਰਦਾਰ ਜਿਹੜਾ ਹੈਗਾ ਪੈਦਾ ਕੀਤਾ। ਤਾਂ ਹਰ ਬੱਚੇ ਵਾਸਤੇ ਜਿਹੜੀ ਮਾਂ ਹੈਗੀ ਹੈ ਇੱਕ ਰੱਬ ਦਾ ਰੂਪ ਹੈਗੀ ਹੈ। ਤਾਂ ਇਸ ਤਰ੍ਹਾਂ ਮੰਗਲਦੀਪ ਨੇ ਆਪਣੀ ਕਵਿਤਾ ਦੇ ਵਿੱਚ ਮਾਂ ਦੀ ਮਹਿਮਾ ਗਾਈ ਹੈ। ਬਹੁਤ ਬਹੁਤ ਸ਼ੁਕਰੀਆ ਮੰਗਲਦੀਪ। ਤਾਂ ਮੈਂ ਇਸ ਕੜੀ ਦੇ ਤਹਿਤ ਇਸ ਤੋਂ ਬਾਅਦ ਜਿਸ ਸ਼ਾਇਰ ਨੂੰ ਤੁਹਾਡੇ ਰੂਬਰੂ ਕਰਨਾ ਹੈ, ਉਹਨਾਂ ਦਾ ਭਾਵੇਂ ਹੋਰ ਸਾਹਿਤ ਦੀਆਂ ਵਿਧਾਵਾਂ ਦੇ ਵਿੱਚ ਵੀ ਉੱਘਾ ਨਾਂ ਹੈ, ਪਰ ਉਹ ਬਹੁਤ ਉੱਚ ਪਾਏ ਦੇ ਸ਼ਾਇਰ ਵੀ ਹਨ। ਤਿੰਨ ਜਿਹੜੇ ਕਾਵਿ ਸੰਗ੍ਰਹਿ ਉਹਨਾਂ ਦੇ ਹੁਣ ਤੱਕ ਆ ਚੁੱਕੇ ਹਨ, ਸਮੇਂ ਦੇ ਸੂਰਜ, ਦੂਸਰਾ ਪੈੜ ਮੇਰੇ ਲਹੂ ਦੀ, ਤੀਸਰਾ ਜ਼ਿੰਦਗੀ ਦੇ ਸਿਰਨਾਮੇ। ਮੇਰੀ ਮੁਰਾਦ ਡਾਕਟਰ ਹਰਨੇਕ ਸਿੰਘ ਕਲੇਰ ਹੋਰਾਂ ਤੋਂ ਹੈ। ਮੈਂ ਕਲੇਰ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੀ ਕਵਿਤਾ ਦੇ ਨਾਲ ਸਾਡੇ ਸਰੋਤਿਆਂ ਨਾਲ ਸਾਂਝ ਪਵਾਉਣ। ਡਾਕਟਰ ਹਰਨੇਕ ਸਿੰਘ ਕਲੇਰ।
2: ਧੰਨਵਾਦ ਜੀ। ਅੱਜ ਅਸੀਂ ਇਸ ਕਵੀ ਸਭਾ ਨੂੰ ਪੰਜਾਬੀ ਸਾਹਿਤ ਦੇ ਮਾਣ, ਪੰਜਾਬੀ ਸਾਹਿਤ ਦੇ ਸਿਖਰ, ਸਾਡੇ ਬਹੁਤ ਹੀ

0: ਕਿ ਨਾਮਵਰ ਪਿਆਰੇ ਸ਼ਾਇਰ ਸ੍ਰੀ ਸੁਰਜੀਤ ਪਾਤਰ ਜੀ ਨੂੰ ਸਮਰਪਿਤ ਕੀਤਾ ਹੈ। ਮੇਰੀ ਇਹ ਪਹਿਲੀ ਰਚਨਾ ਵੀ ਉਹਨਾਂ ਨੂੰ ਹੀ ਸਮਰਪਿਤ ਹੈ। ਜਿਸ ਦਿਨ ਉਹ ਦੁਨੀਆ ਤੋਂ ਗਏ ਅਤੇ ਉਸੇ ਦਿਨ ਹੀ ਇਹ ਉਪਾਸ ਹੋਇਆ ਕਿ ਮੈਂ ਰਾਤ ਦੇ ਸਮੇਂ 2 ਤੋਂ 3 ਦੇ ਦਰਮਿਆਨ 2 ਰਚਨਾਵਾਂ ਉਹਨਾਂ ਨੂੰ ਸਮਰਪਿਤ ਲਿਖੀਆਂ, ਉਹਨਾਂ ਵਿੱਚੋਂ ਪਹਿਲੀ ਤੁਹਾਡੇ ਨਾਲ। ਅੱਖਰ ਸੀ ਮੇਰੀ ਬੰਦਗੀ, ਅੱਖਰ ਹੈ ਮੇਰੀ ਘਾਲਣਾ। ਅੱਖਰ ਸੀ ਮੇਰੀ ਬੰਦਗੀ, ਅੱਖਰ ਹੈ ਮੇਰੀ ਘਾਲਣਾ, ਮਿਲਣਾ ਪਾਤਰ ਨੂੰ ਜੇ ਕਦੇ ਸ਼ਬਦਾਂ ਦੇ ਵਿੱਚੋਂ ਪਾਲਣਾ। ਮਿਲਣਾ ਪਾਤਰ ਨੂੰ ਜੇ ਕਦੇ ਸ਼ਬਦਾਂ ਦੇ ਵਿੱਚੋਂ ਪਾਲਣਾ। ਸ਼ੇਰ ਹੈ ਜੀ, ਨਾ ਕਹਿਣਾ ਮੈਨੂੰ ਅਲਵਿਦਾ, ਨਾ ਕਹਿਣਾ ਮੈਨੂੰ ਅਲਵਿਦਾ, ਕਿਧਰੇ ਵੀ ਜਾਣਾ ਮੈਂ ਨਹੀਂ। ਨਾ ਕਹਿਣਾ ਮੈਨੂੰ ਅਲਵਿਦਾ, ਕਿਧਰੇ ਵੀ ਜਾਣਾ ਮੈਂ ਨਹੀਂ, ਪਾ ਲੈਣਾ ਹੈ ਮੈਂ ਤਾਂ ਕਿਸੇ ਵਿਰਖ ਦੀ ਟਹਿਣੀ ਤੇ ਆਲਣਾ। ਪਾ ਲੈਣਾ ਹੈ ਮੈਂ ਤਾਂ ਕਿਸੇ ਵਿਰਖ ਦੀ ਟਹਿਣੀ ਤੇ ਆਲਣਾ। ਅਗਲੇ ਦੇਖਣਾ ਜੀ, ਪੋਟਾ ਪੋਟਾ ਮੇਰਾ ਤੁਸੀਂ ਅਗਨੀ ਦੇ ਵਿੱਚ ਹੈ ਫੂਕਣਾ। ਪੋਟਾ ਪੋਟਾ ਮੇਰਾ ਤੁਸੀਂ ਅਗਨੀ ਦੇ ਵਿੱਚ ਹੈ ਫੂਕਣਾ, ਦੀਵੇ ਮਿੱਟੀ ਦੇ ਵਾਲ ਕੇ ਹੁਣ ਕੱਚੀ ਨੀਂਦ ਨਾ ਠਾਲਣਾ।
1: ਬਹੁਤ ਅੱਛਾ, ਬਹੁਤ ਅੱਛਾ।
0: ਦੀਵੇ ਮਿੱਟੀ ਦੇ ਬਾਲ ਕੇ ਹੁਣ ਕੱਚੀ ਨੀਂਦ ਨਾ ਠਾਲਣਾ। ਅਗਲਾ ਸ਼ਹਿਰ ਹੈ ਜੀ, ਇੱਥੇ ਉੱਥੇ ਹਰ ਜਗ੍ਹਾ ਹਰ ਇੱਕ ਨੁੱਕਰ ਮੈਂ ਰਮ ਗਿਆ। ਇੱਥੇ ਉੱਥੇ ਹਰ ਜਗ੍ਹਾ ਹਰ ਇੱਕ ਨੁੱਕਰ ਮੈਂ ਰਮ ਗਿਆ, ਬਣ ਕੇ ਮੈਂ ਖੁਸ਼ਬੂ ਦੋਸਤੋ, ਹਰ ਦਰ ਬੂਹਾ ਮਹਿਕਾਲਣਾ। ਬਣ ਕੇ ਮੈਂ ਖੁਸ਼ਬੂ ਦੋਸਤੋ, ਹਰ ਦਰ ਬੂਹਾ ਮਹਿਕਾਲਣਾ, ਮਾਂ ਤੋਂ ਮਿਲਿਆ ਜੋ ਪਿਆਰ ਕਤਰਾ ਕਤਰਾ ਹੋ ਮੂੜਿਆ। ਮਾਂ ਤੋਂ, ਪੰਜਾਬੀ ਮਾਂ ਤੋਂ, ਮਾਂ ਤੋਂ ਮਿਲਿਆ ਜੋ ਪਿਆਰ ਕਤਰਾ ਕਤਰਾ ਹੋ ਮੋੜਿਆ, ਦੇਹੀ ਕਸੀਦ ਕੇ ਆਪਣੀ ਸੌਖਾ ਨਾ ਗੀਤਾਂ ਦੇ ਵਿੱਚ ਢਾਲਣਾ। ਦੇਹੀ ਕਸੀਦ ਕੇ ਆਪਣੀ ਸੌਖਾ ਨਾ ਗੀਤਾਂ ਦੇ ਵਿੱਚ ਢਾਲਣਾ। ਆਖਰੀ ਸ਼ੇਰ ਹੈ ਜੀ, ਇੱਕ ਪੱਤਾ ਵੀ ਨਾ ਤੋੜਨਾ ਕਬਰ ਸਜਾਉਣ ਲਈ ਰੁੱਖ ਤੋਂ। ਇੱਕ ਪੱਤਾ ਵੀ ਨਾ ਤੋੜਨਾ ਕਬਰ ਸਜਾਉਣ ਲਈ ਰੁੱਖ ਤੋਂ, ਕਵਿਤਾਵਾਂ ਗਜ਼ਲਾਂ ਗੀਤ ਦੇ ਗੁਲਦਸਤੇ ਗੁੰਦਣ ਮਾਲਣਾ। ਕਵਿਤਾਵਾਂ ਗਜ਼ਲਾਂ ਗੀਤ ਦੇ ਗੁਲਦਸਤੇ ਗੁੰਦਣ ਮਾਲਣਾ, ਇੱਕ ਪੱਤਾ ਵੀ ਨਾ ਤੋੜਨਾ ਕਬਰ ਸਜਾਉਣ ਲਈ ਰੁੱਖ ਤੋਂ, ਕਵਿਤਾਵਾਂ ਗਜ਼ਲਾਂ ਗੀਤ ਦੇ ਗੁਲਦਸਤੇ ਗੁੰਦਣ ਮਾਲਣਾ, ਗੁਲਦਸਤੇ ਗੁੰਦਣ ਮਾਲਣਾ। ਅੱਜ ਦੀ ਇਸ ਕਵੀ ਸਭਾ ਵਿੱਚ ਜਿਹੜੇ ਪੰਜਾਬੀ ਦੇ ਨਾਮਵਰ ਸ਼ਾਇਰ, ਜਿਨ੍ਹਾਂ ਨੂੰ ਤੁਸੀਂ ਸਾਰੇ ਹੀ ਜਾਣਦੇ ਅਤੇ ਮਾਣਦੇ ਹੋ, ਉਹ ਹਨ ਸੁਰਿੰਦਰਪ੍ਰੀਤ ਕਣੀਆ ਜੀ। ਸੁਰਿੰਦਰਪ੍ਰੀਤ ਕਣੀਆ ਗਜ਼ਲ ਦੇ ਖੇਤਰ ਵਿੱਚ ਇੱਕ ਉੱਘਾ ਨਾਂ ਹਨ। ਉਹਨਾਂ ਦੀਆਂ ਹੁਣ ਤੱਕ 2 ਗਜ਼ਲ ਸੰਗ੍ਰਹਿ ਸਾਡੇ ਪਾਠਕਾਂ ਦੇ ਸਨਮੁੱਖ ਆ ਚੁੱਕੇ ਹਨ, ਹਰਫਾਂ ਦੇ ਪੁਲ ਅਤੇ ਦੂਜਾ ਹੈ ਟੂਮਾ। ਹੁਣ ਮੈਂ ਤੁਹਾਡੇ ਸਨਮੁੱਖ ਸੁਰਿੰਦਰਪ੍ਰੀਤ ਕਣੀਆ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੀ ਸ਼ਾਇਰੀ ਨਾਲ ਸਾਡੇ ਸਰੋਤਿਆਂ ਨੂੰ ਨਵਾਜਣਗੇ। ਸੁਰਿੰਦਰਪ੍ਰੀਤ ਕਣੀਆ।
1: ਬਹੁਤ ਬਹੁਤ ਸ਼ੁਕਰੀਆ ਡਾਕਟਰ ਹਰਨੇਕ ਕਲੀਅਰ ਜੀ। ਤੋ ਮੈਂ ਤੁਹਾਡੇ ਸਾਹਮਣੇ ਇੱਕ ਗਜ਼ਲ ਰੱਖਾਂਗਾ
2: ਜੀ।
1: ਗਜ਼ਲ ਦਾ ਮਤਲਬ ਹੈ ਬਾਲਮ ਸਾਹਿਬ,
2: ਇਰਸ਼ਾਦ।
1: ਇਹ ਮੌਸਮ ਜ਼ਰਦ ਹੈ ਭਾਵੇਂ,
2: ਵਾਹ,
1: ਇਹ ਮੌਸਮ ਜ਼ਰਦ ਹੈ ਭਾਵੇਂ, ਅਤੇ ਫਿਰ ਵੀ ਮਨ ਹਰਾ ਪੱਤਾ।
0: ਵਾਹ
2: ਵਾਹ।
1: ਇਹ ਮੌਸਮ ਜ਼ਰਦ ਹੈ ਭਾਵੇਂ, ਅਤੇ ਫਿਰ ਵੀ ਮਨ ਹਰਾ ਪੱਤਾ, ਸਲਾਮਤ ਰਹਿਣ ਰੁੱਖ ਸਾਰੇ, ਦੁਆਵਾਂ ਮੰਗਦਾ ਪੱਤਾ। ਸ਼ੁਕਰੀਆ। ਇਹ ਮੌਸਮ ਜ਼ਰਦ ਹੈ ਭਾਵੇਂ, ਅਤੇ ਫਿਰ ਵੀ ਮਨ ਹਰਾ ਪੱਤਾ, ਸਲਾਮਤ ਰਹਿਣ ਰੁੱਖ ਸਾਰੇ, ਦੁਆਵਾਂ ਮੰਗਦਾ ਪੱਤਾ। ਤੋ ਮਤਲਬ ਸਾਨੀ ਹੈ ਕਿ ਬਿਰਖ ਦੇ ਹੇਠੋਂ ਗੁੰਮੀ

0: ਗੁਮੀਆਂ ਰੌਣਕਾਂ ਨੂੰ ਝੂਰ ਦਾ ਪੱਤਾ।
1: ਕਿਆ ਬਾਤ,
0: ਬਿਰਖ ਦੇ ਹੇਠੋਂ ਗੁਮੀਆਂ ਰੌਣਕਾਂ ਨੂੰ ਝੂਰ ਦਾ ਪੱਤਾ, ਹੈ ਮਨ ਭਰਿਆ ਨਿਗਾਹ ਖਾਲੀ ਤੇ ਫਿਰ ਵੀ ਦੇਖਦਾ ਪੱਤਾ।
2: ਸ਼ੁਕਰੀਆ
0: ਸ਼ੁਕਰੀਆ।
2: ਰਿਦਮ ਚਲੇ ਬੜੀ
0: ਬਿਰਖ ਦੇ ਹੇਠੋਂ ਗੁਮੀਆਂ ਰੌਣਕਾਂ ਨੂੰ ਝੂਰ ਦਾ ਪੱਤਾ, ਹੈ ਮਨ ਭਰਿਆ ਨਿਗਾਹ ਖਾਲੀ ਤੇ ਫਿਰ ਵੀ ਦੇਖਦਾ ਪੱਤਾ। ਤੋਂ ਸ਼ੇਰ ਦੇਖਣਾ ਮੰਗਲ ਜੀ, ਪਈ ਜਦ ਪੀਂਘ ਟਾਣੇ ਤੇ ਸੀ ਖਿੜਖਿੜ ਹੱਸਿਆ ਪੱਤਾ, ਪਈ ਜਦ ਪੀਂਘ ਟਾਣੇ ਤੇ ਸੀ ਖਿੜਖਿੜ ਹੱਸਿਆ ਪੱਤਾ, ਫਿਰੀ ਆਰੀ ਤਣੇ ਤੇ ਜਦ ਤਾਂ ਭੁੱਬੀ ਰੋ ਪਿਆ ਪੱਤਾ। ਸ਼ੁਕਰੀਆ। ਪਈ ਜਦ ਪੀਂਘ ਟਾਣੇ ਤੇ ਸੀ ਖਿੜਖਿੜ ਹੱਸਿਆ ਪੱਤਾ, ਫਿਰੀ ਆਰੀ ਤਣੇ ਤੇ ਜਦ ਤਾਂ ਭੁੱਬੀ ਰੋ ਪਿਆ ਪੱਤਾ। ਤੋ ਕਲੇਰ ਸਾਹਿਬ ਤੁਹਾਡੀ ਨਜ਼ਰ ਸ਼ੇਅਰ ਹੈ, ਖਲਾ ਵਿੱਚ ਭਟਕਦਾ ਹੈ ਤੜਫਦਾ, ਖਲਾ ਵਿੱਚ ਭਟਕਦਾ ਹੈ ਤੜਫਦਾ ਹੈ ਤੇ ਧੂੜ ਵਿੱਚ ਰੁਲਦਾ ਹੈ।
2: ਬਹੁਤ ਵਧੀਆ, ਰੁਕਣ ਰੁਕਣ ਬਹੁਤ ਸ਼ਾਨਦਾਰ ਬਣਾਇਆ।
0: ਸ਼ੁਕਰੀਆ ਬਾਲਮ ਸਾਹਿਬ। ਖਲਾ ਵਿੱਚ ਭਟਕਦਾ ਹੈ
1: ਤੜਫਦਾ
0: ਤੇ ਧੂੜ ਵਿੱਚ ਰੁਲਦਾ ਹੈ, ਮੇਰਾ ਇਹ ਮਨ ਵੀ ਮੈਨੂੰ ਜਾਪਦਾ ਹੈ ਟੁੱਟਿਆ ਪੱਤਾ। ਮੇਰਾ ਇਹ ਮਨ ਵੀ ਮੈਨੂੰ ਜਾਪਦਾ ਹੈ ਟੁੱਟਿਆ ਪੱਤਾ। ਤੋ ਜ਼ਿੰਦਗੀ ਦਾ ਸੱਚ ਪੇਸ਼ ਕਰ ਰਿਹਾ, ਮੁੜੇ ਨਾ ਰਾਂਗਲੇ ਸੱਜਣ ਹਕੀਕਤ ਸਮਝ ਫਿਰ ਆਈ, ਮੁੜੇ ਨਾ ਰਾਂਗਲੇ ਸੱਜਣ ਹਕੀਕਤ ਸਮਝ ਫਿਰ ਆਈ, ਪਲਾ ਕਦ ਫੇਰ ਜੁੜਦਾ ਟਾਣੀਓਂ ਜੋ ਟੁੱਟ ਗਿਆ ਪੱਤਾ। ਪਲਾ ਕਦ ਫੇਰ ਜੁੜਦਾ ਟਾਣੀਓਂ ਜੋ ਟੁੱਟ ਗਿਆ ਪੱਤਾ। ਤੋ ਸ਼ਹਿਰ ਹੈ ਬੜਾ ਹੀ ਕਾਬਲੇ ਗੌਰ ਸ਼ਹਿਰ ਹੈ, ਤੂਫਾਨਾਂ ਝੱਖੜਾਂ ਦੇ ਨਾਲ ਆਖਰ ਤੀਕ ਇਹ ਲੜਿਆ, ਤੂਫਾਨਾਂ ਝੱਖੜਾਂ ਦੇ ਨਾਲ ਆਖਰ ਤੀਕ ਇਹ ਲੜਿਆ, ਸੁਖਾਲਾ ਇਹਨਾਂ ਤਾਨੀ ਰੁੱਖ ਦੇ ਨਾਲੋਂ ਟੁੱਟਿਆ
1: ਪੱਤਾ।
0: ਸਦਾ ਇਹ ਝੂਮਣਾ ਚਾਹੇ, ਸਦਾ ਇਹ ਮੌਲਣਾ ਚਾਹੇ, ਸਦਾ ਇਹ ਝੂਮਣਾ ਚਾਹੇ, ਸਦਾ ਇਹ ਮੌਲਣਾ ਚਾਹੇ, ਨਾ ਚਾਹੁੰਦਾ ਸੁੱਕਣਾ ਪੱਤਾ, ਨਾ ਚਾਹੁੰਦਾ ਟੁੱਟਣਾ
1: ਪੱਤਾ।
0: ਤੋ ਆਖਰੀ ਸ਼ੇਅਰ ਹੈ ਗਜ਼ਲ ਦਾ, ਇਹ ਵੀ ਬੜਾ ਕਾਬਲੇ ਗੌਰ ਸ਼ੇਅਰ ਹੈ, ਮੈਨੂੰ ਉਮੀਦ ਹੈ ਤੁਹਾਨੂੰ ਪਸੰਦ ਆਏਗਾ। ਯਕੀਨਨ ਸਾਰਾ ਜੰਗਲ ਇੱਕ ਨਾ ਇੱਕ ਦਿਨ ਕੱਟਿਆ ਜਾਣਾ, ਯਕੀਨਨ ਸਾਰਾ ਜੰਗਲ ਇੱਕ ਨਾ ਇੱਕ ਦਿਨ ਕੱਟਿਆ ਜਾਣਾ ਹੈ, ਜੇ ਡਰ ਕੇ ਆਰੀ ਕੋਲੋਂ ਕੱਲਾ ਕੱਲਾ ਝੁੱਕ ਗਿਆ ਪੱਤਾ। ਯਕੀਨਨ ਸਾਰਾ ਜੰਗਲ ਇੱਕ ਨਾ ਇੱਕ ਦਿਨ ਕੱਟਿਆ ਜਾਣਾ ਹੈ, ਜੇ ਡਰ ਕੇ ਆਰੀ ਕੋਲੋਂ ਕੱਲਾ ਕੱਲਾ ਝੁੱਕ ਗਿਆ ਪੱਤਾ। ਇਹ ਮੌਸਮ ਜ਼ਰਦ ਹੈ ਭਾਵੇਂ, ਤੇ ਫਿਰ ਵੀ ਮਨ ਹਰਾ ਪੱਤਾ, ਸਲਾਮਤ ਰਹਿਣ ਰੁੱਖ ਸਾਰੇ, ਦੁਆਵਾਂ ਮੰਗਦਾ ਪੱਤਾ। ਬਹੁਤ ਬਹੁਤ ਸ਼ੁਕਰੀਆ।
2: ਵਧੀਆ ਬਹਿਰੇ ਹਜ਼ਰ, ਬੜੀ ਮੁਸ਼ਕਲ ਬਹਿਰ ਔਰ ਬੜੇ ਵਧੀਆ ਰੁਕਣ ਬਣਾਏ।
0: ਸ਼ੁਕਰੀਆ ਬਾਲਮ ਸਾਹਿਬ, ਸ਼ੁਕਰੀਆ। ਤਾਂ ਸਾਡੀ ਅੱਜ ਦੀ ਕਵੀ ਸਭਾ ਦਾ ਪਹਿਲਾ ਦੌਰ ਜਿਹੜਾ ਸਮਾਪਤ ਹੁੰਦਾ ਹੈਗਾ, ਅਸੀਂ ਇਸ ਦੌਰ ਦਾ ਜਿਹੜਾ ਸ਼ੁਭ ਆਰੰਭ ਵੀ ਪਾਤਰ ਸਾਹਿਬ ਦੀ ਸ਼ਾਇਰੀ ਨਾਲ ਕੀਤਾ ਸੀ, ਕਿਉਂਕਿ ਅੱਜ ਦੀ ਇਹ ਕਵੀ ਸਭਾ ਪਾਤਰ ਸਾਹਿਬ ਨੂੰ ਹੀ ਸਮਰਪਿਤ ਹੈ, ਅਤੇ ਦੂਸਰੇ ਦੌਰ ਦਾ ਜਿਹੜਾ ਆਰੰਭ ਵੀ ਮੈਂ ਉਹਨਾਂ ਦੇ ਇੱਕ ਬਹੁਤ ਹੀ ਮਕਬੂਲ ਸ਼ਾਇਰ, ਵੈਸੇ ਤਾਂ ਸਾਰੀ ਉਹਨਾਂ ਦੀ ਸ਼ਾਇਰੀ ਬਹੁਤ ਮਕਬੂਲ ਹੈ, ਤਾਂ ਇੱਕ ਜਿਹੜਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਸ਼ੇਅਰ ਹੈ ਉਹਦੇ ਨਾਲ ਕਰਾਂਗਾ ਕਿ ਉਹ ਕਹਿੰਦੇ ਨੇ ਕਿ ਜ਼ਹਿਰ ਦਾ ਪਿਆਲਾ ਮੇਰੇ ਹੋਠਾਂ 'ਤੇ ਆ ਕੇ ਰੁਕ ਗਿਆ, ਜ਼ਹਿਰ ਦਾ ਪਿਆਲਾ ਮੇਰੇ ਹੋਠਾਂ 'ਤੇ ਆ ਕੇ ਰੁਕ ਗਿਆ, ਰਹਿ ਗਿਆ ਮੇਰੇ ਅਤੇ ਸੁਕਰਾਤ ਦੇ ਵਿੱਚ ਫਾਸਲਾ। ਤਾਂ ਇਸ ਤੋਂ ਬਾਅਦ ਦੂਸਰੇ ਦੌਰ ਵਿੱਚ ਮੈਂ ਫਿਰ ਬਲਵਿੰਦਰ ਬਾਲਮ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੀ ਦੂਸਰੀ ਰਚਨਾ ਸਾਡੇ ਸਰੋਤਿਆਂ ਦੇ ਸਨਮੁੱਖ ਰੱਖਣ। ਮਾਣਯੋਗ ਬਲਵਿੰਦਰ ਬਾਲਮ ਸਾਹਿਬ,
2: ਇਸ ਮਈ ਮਹੀਨੇ ਵਿੱਚ ਮਦਰ ਡੇ ਵੀ ਆਇਆ ਔਰ ਮਜ਼ਦੂਰ ਦਿਵਸ ਵੀ ਆਇਆ
0: ਜੀ,
2: ਮੈਂ ਮਾਂ 'ਤੇ ਇੱਕ ਹਫ਼ਤਾ ਸੁਣਾਵਾਂਗਾ
0: ਇਰਸ਼ਾਦ ਜੀ।
2: ਅੱਛਾ, ਉਸ ਤੋਂ ਪਹਿਲਾਂ ਇੱਕ ਦੋ ਸ਼ੇਅਰ ਦੇਖਣਾ
0: ਇਰਸ਼ਾਦ।
2: ਕਿ ਰੁੱਖਾਂ ਨੇ ਜਦ ਸ਼ੌਕ ਬਹਾਰਾਂ ਦੇ ਰਲ ਮਿਲ ਕੇ ਪਾਲੇ, ਰੁੱਖਾਂ ਨੇ ਜਦ ਸ਼ੌਕ ਬਹਾਰਾਂ ਦੇ ਰਲ ਮਿਲ ਕੇ ਪਾਲੇ, ਨੰਗੀ ਧੁੱਪ ਦੇ ਪਿੰਡੇ ਉੱਤੇ ਛਾਂ ਦੇ ਪੈ ਗਏ ਛਾਲੇ।
0: ਵਾਹ ਵਾਹ ਵਾਹ ਵਾਹ, ਕਿਆ ਬਾਤ।
2: ਮਸਤਕ ਨੂੰ ਸੂਲੀ 'ਤੇ ਟੰਗ ਕੇ ਮੂਰਖ ਕੀ ਕਰਦੇ,
0: ਕਿਆ ਬਾਤ।
2: ਮਸਤਕ ਨੂੰ ਸੂਲੀ 'ਤੇ ਟੰਗ ਕੇ ਮੂਰਖ ਕੀ ਕਰਦੇ, ਚੁੰਝਾਂ ਦੇ ਨਾਲ ਸੂਰਜ ਫੜਦੇ ਪੰਛੀ ਝੀਲ ਵਿਚਾਲੇ।
0: ਓ ਕਿਆ ਬਾਤ, ਕਿਆ ਬਾਤ।
2: ਇੱਕ ਦੋ ਸ਼ੇਰ ਹੋਰ ਦੇਖਣਾ ਕਿ ਅਲਵਿਦਾ ਉਸਨੂੰ ਕਹਿ ਕੇ ਆਇਆ ਹਾਂ, ਤੀਰ ਜ਼ਖਮਾਂ 'ਤੇ ਵੀ ਸਹਿ ਕੇ ਆਇਆ ਹਾਂ।
0: ਅੱਛਾ,
2: ਦੋਸਤੀ ਸੱਪਾਂ ਨਾਲ ਕਰਨੀ ਸੌਖੀ ਨਹੀਂ, ਵਰਮੀਆਂ ਵਿੱਚ ਮੈਂ ਵੀ ਰਹਿ ਕੇ ਆਇਆ।
0: ਓ ਵਾਹ ਵਾਹ ਵਾਹ ਵਾਹ।
2: ਇੱਕ ਸ਼ੇਰੋ ਸੁਣ ਆਪਣੇ ਕਣੀਆਂ ਜੀ, ਕਿ ਉਸਦੀਆਂ ਕਿਹੜੀਆਂ ਕਿਹੜੀਆਂ ਥਾਵਾਂ ਕੀ ਦੱਸਾਂ, ਉਸਦੀਆਂ ਕਿਹੜੀਆਂ ਕਿਹੜੀਆਂ ਥਾਵਾਂ ਕੀ ਦੱਸਾਂ, ਉੱਡਦੇ ਪੰਛੀ ਦਾ ਸਰਨਾਵਾਂ ਕੀ ਦੱਸਾਂ।
0: ਵਾਹ।
2: ਇਹ ਦੋ ਤਿੰਨ ਸ਼ੇਰੋ ਦੇਖਣਗੇ। ਜਾਵੇ

0: ਅੰਬਰ ਸਾਰਾ ਤੈਨੂੰ ਦੇਤਾ, ਜਾਵੇ ਅੰਬਰ ਸਾਰਾ ਤੈਨੂੰ ਦੇਤਾ, ਕੱਲਾ ਕੱਲਾ ਤਾਰਾ ਤੈਨੂੰ ਦੇਤਾ, ਆਪਾਂ ਸਾਰੀ ਜਾਨ ਤਲੀ 'ਤੇ ਰੱਖ ਦਿੱਤੀ, ਖੁਦ ਨੂੰ ਡੋਬ ਸਹਾਰਾ ਤੈਨੂੰ ਦੇ ਦਿੱਤਾ,
1: ਵਾਹ,
0: ਫਿਰ ਵੀ ਸਾਡੇ ਨਾਲ ਬੁਰਾਈ ਕਰਦਾ ਹੈ, ਬੇੜੀ ਨਹਿਰ ਕਿਨਾਰਾ ਤੈਨੂੰ ਦੇ ਦਿੱਤਾ, ਅਤੇ ਮਗਤਾ ਹੈ ਇਸ ਤੋਂ ਵੱਧ ਕੇ ਹੋਰ ਪਲਾ ਕੀ ਕਰਦੇ ਦੱਸ, ਇਸ ਤੋਂ ਵੱਧ ਕੇ ਹੋਰ ਪਲਾ ਕੀ ਕਰਦੇ ਦੱਸ, ਬਾਲਮ ਪਿਆਰਾ ਪਿਆਰਾ ਤੈਨੂੰ ਦੇ ਦਿੱਤਾ।
1: ਅੱਛਾ, ਬਹੁਤ ਅੱਛਾ, ਬਹੁਤ ਅੱਛਾ। ਇਹ ਸਨ ਬਲਵਿੰਦਰ ਬਾਲਮ ਜੀ, ਅਤੇ ਮੈਂ ਇਸ ਤੋਂ ਬਾਅਦ ਮੰਗਲਦੀਪ ਹੋਰਾਂ ਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਉਹ ਆਪਣੀ ਦੂਸਰੀ ਜਿਹੜੀ ਰਚਨਾ ਹੈ ਉਹ ਸਾਡੇ ਨਾਲ ਸਾਂਝੀ ਕਰਨ। ਮੰਗਲਦੀਪ,
2: ਤੇਰੀਆਂ ਯਾਦਾਂ ਦੇ ਵਿੱਚ ਨੀਰ ਬਹਾਵਾਂ ਮੈਂ,
0: ਵਾਹ,
2: ਤੇਰੀਆਂ ਯਾਦਾਂ ਦੇ ਵਿੱਚ ਨੀਰ ਬਹਾਵਾਂ ਮੈਂ, ਮੋਮਬੱਤੀ ਦੇ ਵਾਂਗੂ ਬਲਦਾ ਜਾਵਾਂ ਮੈਂ।
0: ਵਾਹ,
1: ਅੱਛਾ।
2: ਦੁੱਖ ਸੁਣਾਈਏ ਕਹਿਣ ਸਿਆਣੇ ਘੱਟ ਜਾਂਦਾ,
1: ਹਾਂ,
2: ਦੁੱਖ ਸੁਣਾਈਏ ਕਹਿਣ ਸਿਆਣੇ
1: ਘੱਟ ਜਾਂਦਾ,
2: ਕੋਈ ਨਾ ਦੁੱਖੜਾ ਸੁਣਦਾ ਕਿੱਥੇ ਜਾਵਾਂ ਮੈਂ।
1: ਵਾਹ, ਕਿਆ ਬੇਵਸੀ ਹੈ।
2: ਸਾਰੀ ਰਾਤ ਨਾ ਨੀਂਦਰ ਆਉਂਦੀ ਅੱਖੀਆਂ ਨੂੰ,
0: ਵਾਹ,
2: ਕਰਕੇ ਅੱਖੀਆਂ ਚਾਰ ਬੜਾ ਪਛਤਾਵਾਂ ਮੈਂ, ਤੇਰੀਆਂ ਯਾਦਾਂ ਦੇ ਵਿੱਚ ਨੀਰ ਬਹਾਵਾਂ ਮੈਂ, ਮੋਮਬੱਤੀ ਦੇ ਵਾਂਗਰ ਬਲਦਾ ਜਾਵਾਂ ਮੈਂ। ਤਿੱਤਲੀ ਵਾਂਗੂ ਛੱਡ ਕੇ ਤੁਰ ਗਿਆ ਫੁੱਲਾਂ ਨੂੰ, ਤਿੱਤਲੀ ਵਾਂਗੂ ਛੱਡ ਕੇ ਤੁਰ ਗਿਆ ਫੁੱਲਾਂ ਨੂੰ, ਫਿਰ ਵੀ ਮੰਗਲਦੀਪ ਤੇਰੇ ਗੁਣ ਗਾਵਾਂ ਮੈਂ, ਤੇਰੀਆਂ ਯਾਦਾਂ ਦੇ ਵਿੱਚ ਨੀਰ ਬਹਾਵਾਂ ਮੈਂ, ਮੋਮਬੱਤੀ ਦੇ ਵਾਂਗੂ ਬਲਦਾ ਜਾਵਾਂ।
1: ਬਹੁਤ ਖੂਬ, ਬਹੁਤ ਖੂਬ। ਇਹ ਸਨ ਮੰਗਲਦੀਪ, ਅਤੇ ਹੁਣ ਮੈਂ ਬੇਨਤੀ ਕਰਦਾ ਹਾਂ ਡਾਕਟਰ ਹਰਨੇਕ ਸਿੰਘ ਕਲੇਰ ਹੋਰਾਂ ਨੂੰ ਕਿ ਉਹ ਵੀ ਆਪਣੀ ਨਵੀਂ ਰਚਨਾ ਜਿਹੜੀ ਹੈਗੀ ਆ ਇਸ ਦੌਰ ਦੇ ਵਿੱਚ ਸਾਡੇ ਨਾਲ ਸਾਂਝੀ ਕਰਨ। ਡਾਕਟਰ ਹਰਨੇਕ ਸਿੰਘ ਕਲੇਰ,
3: ਇਸ ਕਵੀ ਸਾਹਿਬ ਵਿੱਚ ਅਸੀਂ ਸੁਰਜੀਤ ਪਾਤਰ ਜੀ ਨੂੰ ਯਾਦ ਕਰ ਰਹੇ ਹਾਂ। ਮੇਰੀ ਇਹ ਦੂਜੀ ਰਚਨਾ ਵੀ ਉਹਨਾਂ ਨੂੰ ਹੀ ਸਮਰਪਿਤ ਹੈ। ਦੀਵਾ ਬਲਦਾ ਰੱਖਣਾ ਹੁਣ ਤੁਸੀਂ ਪੰਜਾਬੀ ਦਾ,
1: ਵਾਹ,
3: ਦੀਵਾ ਬਲਦਾ ਰੱਖਣਾ ਹੁਣ ਤੁਸੀਂ ਪੰਜਾਬੀ ਦਾ, ਕਰਨਾ ਨਾ ਕਰ ਸਕਣਾ ਹੁਣ ਤੁਸੀਂ ਪੰਜਾਬੀ ਦਾ, ਅੱਖਰ ਅੱਖਰ ਜਾਗ ਰਿਹਾ ਹੁਣ ਨਹੀਂ ਬੁੱਝਦਾ ਮੈਂ, ਅੱਖਰ ਅੱਖਰ ਜਾਗ ਰਿਹਾ ਹੁਣ ਨਹੀਂ ਬੁੱਝਦਾ ਮੈਂ, ਸੂਰਜ ਮਗਦਾ ਰੱਖਣਾ ਹੁਣ ਤੁਸੀਂ ਪੰਜਾਬੀ ਦਾ, ਸੂਰਜ ਮਗਦਾ ਰੱਖਣਾ ਹੁਣ ਤੁਸੀਂ ਪੰਜਾਬੀ ਦਾ। ਅਗਲਾ ਸ਼ਹਿਰ ਹੈ, ਸੂਰਜ ਨਹੀਂ ਤਾਂ ਦੀਵਾ ਬਣ ਕੇ ਜਗਦੇ ਰਹਿਣਾ ਹੈ, ਸੂਰਜ ਨਹੀਂ ਤਾਂ ਦੀਵਾ ਬਣ ਕੇ ਜਗਦੇ ਰਹਿਣਾ ਹੈ, ਰੁਤਬਾ ਉੱਚਾ ਦੱਸਣਾ ਹੁਣ ਤੁਸੀਂ ਪੰਜਾਬੀ ਦਾ, ਰੁਤਬਾ ਉੱਚਾ ਦੱਸਣਾ ਹੁਣ ਤੁਸੀਂ ਪੰਜਾਬੀ ਦਾ, ਵਿੱਚ ਹਜ਼ਾਰਾਂ ਦਸਵੀਂ ਕੁਰਸੀ ਡਹੇ ਪੰਜਾਬੀ ਦੀ, ਵਿੱਚ ਹਜ਼ਾਰਾਂ ਦਸਵੀਂ ਕੁਰਸੀ ਡਹੇ ਪੰਜਾਬੀ ਦੀ, ਰੂਪ ਨਿਰਾਲਾ ਰੱਖਣਾ ਹੁਣ ਤੁਸੀਂ ਪੰਜਾਬੀ ਦਾ, ਰੂਪ ਨਿਰਾਲਾ ਰੱਖਣਾ ਹੁਣ ਤੁਸੀਂ ਪੰਜਾਬੀ ਦਾ। ਅਗਨੀ ਨੇ ਤਾਂ ਮਿੱਟੀ ਮੇਰੀ ਸਾੜ ਸੁਆਹ ਕਰਨੀ, ਅਗਨੀ ਨੇ ਤਾਂ ਮਿੱਟੀ ਮੇਰੀ ਸਾੜ ਸੁਆਹ ਕਰਨੀ, ਜਜ਼ਬਾ ਜ਼ਿੰਦਾ ਰੱਖਣਾ ਹੁਣ ਤੁਸੀਂ ਪੰਜਾਬੀ ਦਾ। ਅੰਤਿਮ ਸ਼ਹਿਰ ਹੈ ਜੀ, ਭੁੱਲ ਕੇ ਵੀ ਨਾ ਭੁੱਲਣਾ ਜੋ ਪਾਤਰ ਕਹਿੰਦਾ ਸੀ,
0: ਵਾਹ,
3: ਭੁੱਲ ਕੇ ਵੀ ਨਾ ਭੁੱਲਣਾ ਜੋ ਪਾਤਰ ਕਹਿੰਦਾ ਸੀ, ਮਲ ਲਿਓ ਪਿੰਡੇ ਬਟਣਾ ਹੁਣ ਤੁਸੀਂ ਪੰਜਾਬੀ,
1: ਵਾਹ ਵਾਹ ਵਾਹ, ਕਿਆ ਬਿੰਬ ਵਰਤ,
3: ਮਲ ਲਿਓ ਪਿੰਡੇ ਬਟਣਾ
1: ਹੁਣ ਤੁਸੀਂ ਪੰਜਾਬੀ ਦਾ।
3: ਇਸ ਕਵੀ ਦਰਬਾਰ ਵਿੱਚ ਹੁਣ ਮੈਂ ਬੇਨਤੀ ਕਰਾਂਗਾ ਕਿ ਸੁਰਿੰਦਰਪ੍ਰੀਤ ਕਣੀਆ ਜੀ ਆਪਣੀ ਕੋਈ ਹੋਰ ਨਵੀਂ ਰਚਨਾ ਸਾਡੇ ਨਾਲ ਸਾਂਝੀ ਕਰਨਗੇ।
1: ਬਹੁਤ ਬਹੁਤ ਸ਼ੁਕਰੀਆ ਕਲੀਰ ਸਾਹਿਬ। ਮੈਂ ਆਪਣੀ ਉਹ ਗਜ਼ਲ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਜਿਸ ਨੇ ਮੇਰੀ ਪਛਾਣ ਨੂੰ ਬੇਹੱਦ ਗੂੜਾ ਕੀਤਾ। ਉਸਦਾ ਮਤਲਬ ਹੈ, ਜ਼ਮੀਨਾਂ ਮਹਿੰਗੀਆਂ ਵਿਕੀਆਂ, ਜ਼ਮੀਰਾਂ ਸਸਤੀਆਂ
3: ਵਿਕੀਆਂ,
1: ਜ਼ਮੀਨਾਂ ਮਹਿੰਗੀਆਂ ਵਿਕੀਆਂ, ਜ਼ਮੀਰਾਂ ਸਸਤੀਆਂ ਵਿਕੀਆਂ, ਬੜੀ ਛੋਟੀ ਜਿਹੀ ਕੀਮਤ ਤੇ ਨੇ ਵੱਡੀਆਂ ਹਸਤੀਆਂ ਵਿਕੀਆਂ, ਜ਼ਮੀਨਾਂ ਮਹਿੰਗੀਆਂ ਵਿਕੀਆਂ, ਜ਼ਮੀਰਾਂ ਸਸਤੀਆਂ ਵਿਕੀਆਂ, ਬੜੀ ਛੋਟੀ ਜਿਹੀ ਕੀਮਤ ਤੇ ਨੇ ਵੱਡੀਆਂ ਹਸਤੀਆਂ ਵਿਕੀਆਂ। ਤੋ ਸ਼ਹਿਰ ਹੈ, ਕੁੜੀ ਦੀਆਂ ਰੀਝਾਂ ਚਾਵਾਂ ਸਦਰਾਂ ਦਾ ਜਦ ਵਣਜ ਹੋਇਆ ਸੀ, ਕੁੜੀ ਦੀਆਂ ਰੀਝਾਂ ਚਾਵਾਂ ਸਦਰਾਂ ਦਾ ਜਦ ਵਣਜ ਹੋਇਆ ਸੀ, ਕਿ ਟੂਮਾਂ ਮਹਿੰਗੀਆਂ ਵਿਕੀਆਂ ਤੇ ਸਦਰਾਂ ਸਸਤੀਆਂ, ਕੁੜੀ ਦੀਆਂ ਰੀਝਾਂ ਚਾਵਾਂ ਸਦਰਾਂ ਦਾ ਜਦ ਵਣਜ ਹੋਇਆ ਸੀ, ਕਿ ਟੂਮਾਂ ਮਹਿੰਗੀਆਂ ਵਿਕੀਆਂ ਤੇ ਸਦਰਾਂ ਸਸਤੀਆਂ ਵਿਕੀਆਂ। ਬਾਲਮ
0: ਸਾਹਿਬ
1: ਸ਼ੇਅਰ ਹੈ, ਅੰਤਿਮ ਸ਼ੇਅਰ, ਹਰ ਇੱਕ ਹੀ ਦੌਰ ਦੇ ਮੁੱਲਾਂ ਤੇ ਹਾਕਮ ਜ਼ੋਰ ਲਾਉਂਦੇ ਨੇ,

0: ਹਰ ਇੱਕ ਹੀ ਦੌਰ ਦੇ ਮੁੱਲਾਂ ਅਤੇ ਹਾਕਮ
1: ਜ਼ੋਰ
0: ਲਾਉਂਦੇ ਨੇ, ਕਦੇ ਬੁੱਲਾ ਨਹੀਂ ਵਿਕਿਆ ਨਾ ਉਸਦੀਆਂ ਮਸਤੀਆਂ ਵਿਕੀਆਂ। ਸ਼ੁਕਰੀਆ।
1: ਨਹੀਂ ਵਿਕਿਆ
0: ਨਾ ਉਸਦੀਆਂ ਮਸਤੀਆਂ ਵਿਕੀਆਂ,
1: ਜ਼ਮੀਨਾਂ
0: ਮਹਿੰਗੀਆਂ ਵਿਕੀਆਂ, ਜ਼ਮੀਰਾਂ ਸਸਤੀਆਂ ਵਿਕੀਆਂ, ਬੜੀ ਛੋਟੀ ਜਿਹੀ ਕੀਮਤ 'ਤੇ ਨੇ ਵੱਡੀਆਂ ਹਸਤੀਆਂ। ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਪਿਆਰੇ ਸਰੋਤਿਓ, ਅੱਜ ਦੀ ਇਹ ਸਾਡੀ ਸਭਾ ਵਿੱਚ ਜਿਹੜੇ ਸ਼ਾਇਰ ਸ਼ਿਰਕਤ ਕਰ ਰਹੇ ਸਨ ਉਹਨਾਂ ਦਾ ਮੈਂ ਇੱਕ ਵਾਰ ਫਿਰ ਤਾਰਫ ਕਰਾ ਦਿਆਂ। ਤਾਂ ਇਸ ਦੇ ਵਿੱਚ ਬਲਵਿੰਦਰ ਬਾਲਮ ਸਾਹਿਬ ਸਨ, ਮੰਗਲਦੀਪ ਜੀ, ਡਾਕਟਰ ਹਰਨੇਕ ਕਲੇਰ ਜੀ ਅਤੇ ਮੈਂ ਸੁਰਿੰਦਰਪ੍ਰੀਤ ਘਣੀਆ। ਤੁਹਾਨੂੰ ਪਤਾ ਹੈ ਕਿ ਅੱਜ ਦੀ ਅਸੀਂ ਕਵੀ ਸਭਾ ਜਿਹੜੀ ਆ ਮਾਣਯੋਗ ਸੁਰਜੀਤ ਪਾਤਰ ਸਾਹਿਬ ਦੇ ਸ਼ੇਰਾਂ ਦੇ ਨਾਲ ਇਹਦਾ ਆਰੰਭ ਕੀਤਾ ਸੀ ਅਤੇ ਇਹਦੀ ਸਮਾਪਤੀ ਵੀ ਮੈਂ ਮਾਣਯੋਗ ਸੁਰਜੀਤ ਪਾਤਰ ਸਾਹਿਬ ਦੇ ਸ਼ੇਰ ਨਾਲ ਹੀ ਕਰਾਂਗਾ, ਜੋ ਉਹਨਾਂ ਦੀ ਇੱਕ ਮਕਬੂਲ ਗਜ਼ਲ ਹੈ, ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਉਹਦਾ ਇੱਕ ਸ਼ੇਅਰ ਹੈ। ਇਹ ਜੋ ਰੰਗਾਂ 'ਚ ਚਿੱਤਰੇ ਨੇ ਖੁਰ ਜਾਣਗੇ, ਇਹ ਜੋ ਰੰਗਾਂ 'ਚ ਚਿੱਤਰੇ ਨੇ ਖੁਰ ਜਾਣਗੇ, ਇਹ ਜੋ ਮਰਮਰ 'ਚ ਉੱਕਰੇ ਨੇ ਮਿੱਟ ਜਾਣਗੇ, ਬਲ ਦੇ ਹੱਥਾਂ ਨੇ ਜਿਹੜੇ ਹਵਾ ਵਿੱਚ ਲਿਖੇ ਹਰਫ ਉਹੀ ਹਮੇਸ਼ਾ ਲਿਖੇ ਰਹਿਣਗੇ, ਇਹ ਜੋ ਰੰਗਾਂ 'ਚ ਚਿੱਤਰੇ ਨੇ ਖੁਰ ਜਾਣਗੇ। ਇਸ ਦੇ ਨਾਲ ਹੀ ਸਾਡੀ ਅੱਜ ਦੀ ਕਵੀ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ।
2: ਹੁਣੇ ਤੁਸੀਂ ਪੰਜਾਬੀ ਕਵੀ ਗੋਸ਼ਟੀ ਸੁਣ ਰਹੇ ਸੀ। ਭਾਗ ਲੈਣ ਵਾਲੇ ਕਲਾਕਾਰ ਸਨ, ਕਵੀ ਸਨ, ਸੁਰਿੰਦਰਪ੍ਰੀਤ ਕਣੀਆ, ਬਲਵਿੰਦਰ ਸਿੰਘ ਬਾਲਮ, ਹਰਨੇਕ ਸਿੰਘ ਕਲੇਰ ਅਤੇ ਮੰਗਲਦੀਪ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਅਤੇ ਲਓ ਹੁਣ ਚੰਦ ਗਜ਼ਲਾਂ ਸਮਾਤ ਫਰਮਾਓ। ਸਭ ਤੋਂ ਪਹਿਲਾਂ ਮਨਹਰ ਉਦਾਸ ਦੀ ਆਵਾਜ਼ 'ਚ ਇਹ ਗਜ਼ਲ।

ਪੀ ਨਾਜ਼ਮ ਜ਼ਾਨੀ ਅਤੇ ਤਲਤ ਅਜ਼ੀਜ਼ ਦੀ ਗਾਈ ਇਸ ਗਜ਼ਲ ਦੇ ਨਾਲ ਹੀ ਅੱਜ ਦਾ ਗਜ਼ਲਾਂ ਦਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਅਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਹੁਣ ਤੋਂ ਕੁਝ ਹੀ ਪਲਾਂ ਵਿੱਚ ਯਾਨੀ ਰਾਤ 11 ਵਜੇ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਹਿੰਦੀ ਸਮਾਚਾਰ ਅਤੇ ਰਾਤ 11:05 'ਤੇ ਸੁਣੋਗੇ ਅੰਗਰੇਜ਼ੀ ਸਮਾਚਾਰ।

ਠੇਠੀ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਰਾਤ ਦੇ ਠੀਕ 11:10 ਹੋ ਗਏ ਨੇ ਅਤੇ ਵਿਹਲਾ ਹੋ ਗਿਆ ਜੀ ਪ੍ਰੋਗਰਾਮ ਸੁਗਾਤ ਦਾ। ਅਤੇ ਅੱਜ ਦਾ ਸੁਗਾਤ ਪ੍ਰੋਗਰਾਮ ਲੈ ਕੇ ਮੈਂ ਤੁਹਾਡਾ ਦੋਸਤ ਅਰੁਣ ਹਾਜ਼ਰ ਹੋ ਚੁੱਕਿਆ। ਸੋ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ। ਸੋ ਦੋਸਤੋ, ਤੁਸੀਂ ਵਟਸਐਪ ਮੈਸੇਜ ਦੇ ਰਾਹੀਂ ਆਪਣੀ ਫਰਮਾਇਸ਼ ਜਿਹੜੀ ਹੈ ਸਾਡੇ ਤਾਈਂ ਭੇਜ ਸਕਦੇ ਹੋ, ਕਿਉਂਕਿ ਤੁਸੀਂ ਜਾਣਦੇ ਹੋ ਜੀ ਸੁਗਾਤ ਪ੍ਰੋਗਰਾਮ ਜਿਹੜਾ ਹੈ ਫਰਮਾਇਸ਼ੀ ਪ੍ਰੋਗਰਾਮ ਹੈ। ਸੋ ਸਾਡਾ ਵਟਸਐਪ ਨੰਬਰ ਹੈ ਜੀ 9465536077, ਯਾਨੀ ਕਿ 9465536077। ਇਸ ਨੰਬਰ 'ਤੇ ਤੁਸੀਂ ਸਭ ਤੋਂ ਪਹਿਲਾਂ ਲਿਖਣਾ ਜੀ ਆਪਣਾ ਨਾਮ, ਫਿਰ ਆਪਣੇ ਸ਼ਹਿਰ ਦਾ ਨਾਮ ਅਤੇ ਜਿਹੜਾ ਵੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਉਸ ਗੀਤ 'ਤੇ ਕੁਝ ਬੋਲ। ਅਤੇ ਜਿੱਦਾਂ ਹੀ ਉਹ ਮੈਸੇਜ ਸਾਡੇ ਤਾਈਂ ਪਹੁੰਚੇਗਾ, ਉਸ ਮੈਸੇਜ ਨੂੰ ਜ਼ਰੂਰ ਅਸੀਂ ਇਸ ਪ੍ਰੋਗਰਾਮ 'ਤੇ ਸ਼ਾਮਿਲ ਕਰਾਂਗੇ। ਸੋ ਆਓ ਜੀ ਫਿਰ ਦੋਸਤਾਂ ਦੇ ਮੈਸੇਜਸ ਦੀ ਵੇਟ ਕਰਦੇ ਹੋਏ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਦੇ ਨਾਲ।

ਬਿਲਕੁਲ ਜੀ, ਰੂਹਾਂ ਵਾਲਾ ਗੀਤ ਜਦੋਂ ਆਪ ਸ਼ਾਰ ਗਾਉਣਗੇ ਗੀਤਾਂ ਜਗਾ ਰਹੇ ਸਤਿੰਦਰ ਸਰਤਾਜ ਸਾਹਿਬ ਦੀ ਆਵਾਜ਼ ਦੇ ਵਿੱਚ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ, ਅਤੇ ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਸੁਗਾਤ। ਸੋ ਦੋਸਤੋ, ਵਟਸਐਪ ਨੰਬਰ ਸਾਡਾ ਇਸ ਵੇਲੇ ਸੇਵਾ ਦੇ ਵਿੱਚ ਚੱਲ ਰਿਹਾ ਜੀ। ਵਟਸਐਪ ਨੰਬਰ ਹੈ 9465536077, ਯਾਨੀ ਕਿ 9465536077। ਸੋ ਇਸ ਨੰਬਰ 'ਤੇ ਤੁਸੀਂ ਮੈਸੇਜ ਕਰ ਸਕਦੇ ਹੋ ਅਤੇ ਆਪਣੀਆਂ ਫਰਮਾਇਸ਼ਾਂ ਵੀ ਭੇਜ ਸਕਦੇ ਹੋ। ਫਰਮਾਇਸ਼ ਭੇਜਣ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਆਪਣਾ ਨਾਮ ਲਿਖਣਾ, ਫਿਰ ਆਪਣੇ ਸ਼ਹਿਰ ਦਾ ਨਾਮ ਅਤੇ ਜਿਹੜਾ ਵੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਉਸ ਗੀਤ 'ਤੇ ਕੁਝ ਬੋਲ ਲਿਖਣੇ ਨੇ, ਅਤੇ ਉਸ ਮੈਸੇਜ ਨੂੰ ਅਸੀਂ ਇਸ ਪ੍ਰੋਗਰਾਮ ਦੇ ਸ਼ਾਮਿਲ ਕਰਾਂਗੇ ਅਤੇ ਕੋਸ਼ਿਸ਼ ਕਰਾਂਗੇ ਤੁਹਾਡੀਆਂ ਫਰਮਾਇਸ਼ਾਂ ਜਿਹੜੀਆਂ ਤੁਸੀਂ ਕੀਤੀਆਂ ਨੇ ਉਹਨਾਂ ਨੂੰ ਪੂਰਾ ਕਰੀਏ। ਸੋ ਅਗਲਾ ਮੈਸੇਜ ਜਿਹੜਾ ਸਾਡੇ ਤੱਕ ਪਹੁੰਚਿਆ ਹੈ ਜੀ, ਇਹ ਮੈਸੇਜ ਆਇਆ ਹੈ ਆਜ਼ਾਦ ਨਗਰ ਲਸਕਰ ਹਰਿਦੁਆਰ ਉੱਤਰਾਖੰਡ ਤੋਂ, ਭੇਜਿਆ ਹੈ ਤਾਜ ਮੁਹੰਮਦ ਅੰਸਾਰੀ ਸਾਹਿਬ ਨੇ। ਇਹਨਾਂ ਦੇ ਨਾਲ ਨੇ ਜੀ ਗੁਲਾਮ ਸਾਹਿਬ ਰਾਹੀ ਅਤੇ ਮਹਿਰਾਜ ਜਹਾਂ। ਅਤੇ ਇੱਕ ਮੈਸੇਜ ਹੋਰ ਪਹੁੰਚਿਆ ਹੈ ਜੀ, ਇਹ ਮੈਸੇਜ ਆਇਆ ਸਾਡੇ ਕੋਲ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ, ਭੇਜਿਆ ਹੈ ਗੁਰਮੀਤ ਸਿੰਘ ਮੀਤਾ ਜੀ ਨੇ। ਸੋ ਇੱਕ ਮੈਸੇਜ ਹੋਰ ਪਹੁੰਚ ਗਿਆ ਜੀ, ਇਸ ਮੈਸੇਜ ਨੂੰ ਵੀ ਅਸੀਂ ਸ਼ਾਮਿਲ ਕਰ ਲੈਂਦੇ ਹਾਂ। ਸੋ ਇਹ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ, ਭੇਜਣ ਵਾਲੇ ਨੇ TD ਮਲਹੋਤਰਾ ਜੀ। ਇਹਨਾਂ ਦੇ ਨਾਲ ਨੇ ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ ਕਾਲਕਾ ਤੋਂ, ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ। ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਹਿਰਾ ਜਾ ਗੀਤ।

ਸੋ ਦੋਸਤੋ ਤੁਸੀਂ ਇੰਜੋਏ ਕਰ ਰਹੇ ਜੀ ਪ੍ਰੋਗਰਾਮ ਸੁਗਾਤ ਆਪਣੇ ਦੋਸਤ ਅਰੁਣ ਦੇ ਨਾਲ, ਅਤੇ ਦੋਸਤਾਂ ਦੇ ਮੈਸੇਜਸ ਲਗਾਤਾਰ ਸਾਡੇ 'ਤੇ ਪਹੁੰਚ ਰਹੇ ਨੇ। ਅਗਲਾ ਮੈਸੇਜ ਸਾਡੇ ਕੋਲ ਆਇਆ ਹੈ ਜੀ ਪਿੰਡ ਸ਼ਾਜਲੀ ਜ਼ਿਲ੍ਹਾ ਸੰਗਰੂਰ ਤੋਂ, ਭੇਜਿਆ ਹੈ ਸੁਖਵੀਰ ਸਿੰਘ ਜੀ ਨੇ। ਇਹਨਾਂ ਦੇ ਨਾਲ ਨੇ ਕੋਮਲਪ੍ਰੀਤ ਕੌਰ ਅਤੇ ਰੋਸ਼ਨਪ੍ਰੀਤ ਸਿੰਘ, ਅਤੇ ਇਸਦੇ ਨਾਲ ਹੀ ਇੱਕ ਮੈਸੇਜ ਸਾਡੇ ਤਾਈਂ ਹੋਰ ਪਹੁੰਚਿਆ ਹੈ ਜੀ। ਇਹ ਮੈਸੇਜ ਆਇਆ ਹੈ ਸਾਡੇ ਕੋਲ ਮਹਿਜ਼ ਗੇਟ ਨਾਭਾ ਤੋਂ, ਭੇਜਣ ਵਾਲੇ ਨੇ ਜੀ ਸੋਮਦੱਤ ਜੀ, ਇਹਨਾਂ ਦੇ ਨਾਲ ਨੇ ਗੈਰਵ, ਜੋਤੀ ਰਾਣੀ ਅਤੇ ਗੁਰਮੰਨਤ। ਅਤੇ ਇੱਕ ਮੈਸੇਜ ਸਾਡੇ ਤਾਈਂ ਹੋਰ ਪਹੁੰਚਿਆ ਹੈ ਜੀ। ਇਹ ਮੈਸੇਜ ਆਇਆ ਹੈ ਸਾਡੇ ਕੋਲ ਕ੍ਰਿਸ਼ਨਾ ਪਾਰਕ ਦਿੱਲੀ ਤੋਂ, ਭੇਜਿਆ ਹੈ ਸੁਖਵਿੰਦਰ ਸਿੰਘ ਜੋੜਾ ਜੀ ਨੇ। ਇਹਨਾਂ ਦੇ ਨਾਲ ਹੈ ਜੀ ਸੀ ਟੀ ਦੀਵਾਨਾ ਜੀ। ਅਤੇ ਆਓ ਜੀ ਫਿਰ ਇਹਨਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਗੀਤ ਹਰਭਜਨ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ।

ਸੋ ਬਿਲਕੁਲ ਜੀ, ਕਿਸੇ ਨੂੰ ਕੀ ਆਖੀਏ ਮਲਾਹ ਪਈ ਮਾਣ ਸੀ ਕੀ ਤਾਂ ਜਗਰ ਨੇ ਛਤਰਗਿੱਲ ਸਾਹਿਬ ਦੀ ਆਵਾਜ਼ ਦੇ ਵਿੱਚ ਤੇ ਪ੍ਰੋਗਰਾਮ ਸੁਗਾਤ ਚੱਲ ਰਿਹਾ ਜੀ, ਔਰ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ ਅਤੇ ਵਟਸਐਪ ਮੈਸੇਜਸ ਸਾਡੇ ਕੋਲ ਲਗਾਤਾਰ ਦੋਸਤਾਂ ਦੇ ਆ ਰਹੇ ਨੇ। ਸੋ ਅਗਲਾ ਮੈਸੇਜ ਸਾਡੇ 'ਤੇ ਪਹੁੰਚਿਆ ਹੈ ਜੀ ਕਨੇਰਾ ਮੁਹੱਲਾ ਪਟਿਆਲਾ ਤੋਂ, ਭੇਜਿਆ ਹੈ ਮੁਕੇਸ਼ ਪੱਤਾ ਜੀ ਨੇ। ਇਹਨਾਂ ਦੇ ਨਾਲ ਨੇ ਜੀ ਨੀਲਮ ਪੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਪੱਤਾ। ਅਤੇ ਇਸ ਦੇ ਨਾਲ ਹੀ ਇੱਕ ਮੈਸੇਜ ਸਾਡੇ 'ਤੇ ਹੋਰ ਪਹੁੰਚਿਆ ਹੈ ਜੀ, ਇਹ ਮੈਸੇਜ ਆਇਆ ਹੈ ਸਾਡੇ ਕੋਲ ਸਰਹਿੰਦੀ ਬਾਜ਼ਾਰ ਪਟਿਆਲਾ ਤੋਂ, ਭੇਜਿਆ ਹੈ ਪ੍ਰੇਮ ਕੁਮਾਰ ਰਹੇਜਾ ਜੀ ਨੇ। ਇਹਨਾਂ ਦੇ ਨਾਲ ਜੀ ਕਾਂਤਾ ਰਾਣੀ, ਚਰਨ ਰਹੇਜਾ, ਡੈਨੀ, ਨੀਤੂ, ਜੋਤ ਅਤੇ ਸਜਨੀ। ਅਤੇ ਆਓ ਜੀ ਫਿਰ ਇਹਨਾਂ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਿਆਰਾ ਜਿਹਾ ਗੀਤ ਹਰਜੀਤ ਹਰਮਨ ਸਾਹਿਬ ਦੀ ਆਵਾਜ਼ ਦੇ ਵਿੱਚ।

ਸੋ ਦੋਸਤੋ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਸੁਗਾਤ ਆਪਣੇ ਦੋਸਤ ਅਰੁਣ ਦੇ ਨਾਲ, ਪਰ ਜਿਹੜਾ ਸਮਾਂ ਹੈ ਉਹ ਇਸ ਪ੍ਰੋਗਰਾਮ ਨੂੰ ਇੱਥੇ ਖਤਮ ਕਰਨ ਲਈ ਮੈਨੂੰ ਇਸ਼ਾਰੇ ਕਰ ਰਿਹਾ ਹੈ। ਸੋ ਇਸ ਪ੍ਰੋਗਰਾਮ ਨੂੰ ਮੈਨੂੰ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ, ਪਰ ਤੁਸੀਂ ਕਿਤੇ ਨਹੀਂ ਜਾਣਾ, ਕਿਉਂਕਿ ਹੁਣ ਤੋਂ ਕੁਝ ਪਲਾਂ ਦੇ ਬਾਅਦ ਅਗਲਾ ਪ੍ਰੋਗਰਾਮ ਲੈ ਕੇ ਮੈਂ ਫਿਰ ਹਾਜ਼ਰ ਹੋਵਾਂਗਾ। ਤਦ ਤੱਕ ਬਣੇ ਰਹੋ ਆਕਾਸ਼ਵਾਣੀ ਪੰਜਾਬ ਦੇ ਨਾਲ।

ਡੀਟੀਆਈ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਰਾਤ ਦਾ 1 ਵੱਜ ਚੁੱਕਿਆ ਹੈ ਅਤੇ ਵਿਹਲਾ ਹੋ ਗਿਆ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤ ਦਾ। ਅਤੇ ਆਓ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤ ਦੀ ਸ਼ੁਰੂਆਤ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਦੇ ਨਾਲ।

ਬਹੁਤਾ ਪਿਆਰ ਜਿਨ੍ਹਾਂ 'ਤੇ, ਰੱਬ ਵਰਗਾ ਇਤਬਾਰ ਜਿਨ੍ਹਾਂ 'ਤੇ, ਬਣ ਕੇ ਦਿਲ ਦੇ ਜਾਨੀ ਦਿਲਾਂ ਨੂੰ ਲੁੱਟ ਹੀ ਜਾਂਦੇ ਨੇ, ਦਿਲ 'ਤੇ ਸ਼ੀਸ਼ਾ ਚੀਜ਼ ਟੁੱਟਣ ਦੀ ਟੁੱਟ ਹੀ ਜਾਂਦੇ ਨੇ।

ਅਵੀ ਜੀਵਨ ਵਿੱਚ ਤਾਂ ਭਲੀ ਭਾਂਤ ਇਹ ਗੱਲ ਸਮਝਦੇ ਹਾਂ ਕਿ ਕਿਹੜੇ ਕੰਮ ਸਾਡੇ ਜੀਵਨ ਦੇ ਉਸ ਵੇਲੇ ਦੇ ਮੰਤਵ ਨੂੰ ਪ੍ਰਾਪਤ ਕਰਨ ਵਿੱਚ ਸਹਾਈ ਹੁੰਦੇ ਹਨ ਅਤੇ ਕਿਹੜੇ ਵਿਅਰਥ ਹੁੰਦੇ ਹਨ। ਪਰ ਸਮੁੱਚਾ ਜੀਵਨ ਸਫਲ ਕਰਨ ਲਈ ਇਹ ਜ਼ਰੂਰੀ ਹੈ ਕਿ ਅਸੀਂ ਇਹ ਸਮਝੀਏ ਕਿ ਕਿਹੜੇ ਕੰਮ ਅਜਿਹੇ ਹਨ ਜੋ ਸਾਡੇ ਸਮੁੱਚੇ ਜੀਵਨ ਦੀ ਸਫਲਤਾ ਲਈ ਫਲਦਾਇਕ ਹਨ ਅਤੇ ਕਿਹੜੇ ਨਿਫਲ ਹਨ। ਰਾਮ ਰਸਾਇਣ ਜੋ ਜਨ ਗੀਧੇ, ਚਰਨ ਕਮਲ ਪ੍ਰੇਮ ਭਗਤੀ ਬੀਂਦੇ, ਆਣ ਰਸਾ ਸਭ ਦੀਸੈਂ ਛਾਰ, ਨਾਮ ਬਿਨਾ ਨਿਫਲ ਸੰਸਾਰ। ਪਰ ਜਗਿਆਸੂ ਲਈ ਅਗਲਾ ਇਹ ਪ੍ਰਸ਼ਨ ਆ ਖੜਾ ਹੁੰਦਾ ਹੈ ਕਿ ਇਹ ਠੀਕ ਹੈ ਕਿ ਸਾਨੂੰ ਸਦਾ ਪ੍ਰਭੂ ਪਰਮੇਸ਼ਰ ਦੇ ਗੁਣ ਗਾਉਣੇ ਚਾਹੀਦੇ ਹਨ, ਪਰ ਉਹ ਕਿਹੜਾ ਰਸਤਾ ਹੈ ਜਿਸ ਨਾਲ ਮੇਰੇ ਮਨ ਦੀ ਅਵਸਥਾ ਐਸੀ ਬਣ ਜਾਵੇ ਕਿ ਪ੍ਰਭੂ ਪਰਮੇਸ਼ਵਰ ਦੇ ਗੁਣ ਗਾਉਣੇ ਹੀ ਚੰਗੇ ਲੱਗਣੇ ਸ਼ੁਰੂ ਹੋ ਜਾਣ, ਸਵਾਦਲੇ ਅਤੇ ਰਸਦਾਇਕ ਬਣ ਜਾਣ ਅਤੇ ਮਿੱਠੇ ਲੱਗਣੇ ਸ਼ੁਰੂ ਹੋ ਜਾਣ। ਤਾਂ ਹੀ ਅਸੀਂ ਐਸਾ ਕੰਮ ਕਰ ਸਕਦੇ ਹਾਂ ਜੋ ਸਾਡਾ ਜੀਵਨ ਸਫਲ ਹੋ ਜਾਵੇ। ਕਿਵੇਂ ਸਾਡੇ ਜੀਵਨ ਵਿੱਚੋਂ ਉਹ ਸਾਰੇ ਕੰਮ ਨਿਕਲ ਜਾਣ ਜੋ ਸਾਨੂੰ ਆਪਣੇ ਵੱਲ ਖਿੱਚਦੇ ਹਨ, ਪਰ ਅਸਲ ਵਿੱਚ ਹੈ ਨੂੰ ਸਾਡੇ ਜੀਵਨ ਦੀ ਮੈਲ। ਕਿਵੇਂ ਇਹ ਸਵਾਦਲੇ ਲੱਗਣ ਵਾਲੇ ਪਰ ਮੈਲ ਰੂਪੀ ਕੰਮਾਂ ਤੋਂ ਮੁਕਤ ਹੋਇਆ ਜਾਵੇ, ਕਿਵੇਂ ਨਿਰਮਲ ਹੋਇਆ ਜਾਵੇ? ਤਾਂ ਸਤਿਗੁਰੂ ਇੱਕ ਸੁਖੈਨ ਰਸਤਾ ਦੱਸਦੇ ਹਨ। ਸਾਧ ਸੰਗਤ ਹੋਏ ਨਿਰਮਲਾ, ਕਟੀਐ ਜਮ ਕੀ ਫਾਸ, ਸੁਖਦਾਤਾ ਭੈ ਭੰਜਨੋ, ਤਿਸ ਆਗੈ ਕਰ ਅਰਦਾਸ, ਮਿਹਰ ਕਰੇ ਜਿਸ ਮਿਹਰਵਾਨ, ਤਾਂ ਕਾਰਜ ਆਵੈ ਰਾਸ। ਹੇ ਭਲੇ ਜਗਿਆਸੂ, ਜਦੋਂ ਤੂੰ ਪ੍ਰਭੂ ਪਾਰ ਬ੍ਰਹਮ ਪਰਮੇਸ਼ਰ ਨਾਲ ਜੁੜੇ ਹੋਇਆਂ ਦੀ ਸੰਗਤ ਵਿੱਚ ਜਾ ਬੈਠੇਗਾ ਤਾਂ ਤੂੰ ਸਹਿਜੇ ਹੀ ਇਹਨਾਂ ਔਗਣਾਂ ਵਾਸ਼ਨਾਵਾਂ ਦੇ ਸਵਾਦਾਂ ਦੀ ਮੈਲ ਤੋਂ ਛੁਟਕਾਰਾ ਪਾਉਣਾ ਸ਼ੁਰੂ ਕਰ ਦੇਵੇਂਗਾ। ਤੇਰਾ ਜੀਵਨ ਇਸ ਮੈਲ ਨੂੰ ਲਾਹ ਕੇ ਨਿਰਮਲ ਬਣ ਜਾਵੇਗਾ ਅਤੇ ਫਿਰ ਤੈਨੂੰ ਜਮਾਂ ਦਾ ਡਰ ਮੁੱਕ ਜਾਵੇਗਾ, ਕਿਉਂਕਿ ਜਮ ਤਾਂ ਅਸਲ ਵਿੱਚ ਤੇਰੇ ਆਪਣੇ ਮੰਦੇ ਕੰਮ, ਮੰਦੇ ਵਿਚਾਰ ਅਤੇ ਮਨ ਨੂੰ ਲੱਗੀ ਮੈਲ ਹੀ ਹੈ ਜੋ ਆ ਸਾਹਮਣੇ ਖੜੀ ਹੁੰਦੀ ਹੈ। ਤੂੰ ਨਿਰਮਲ ਹੋ ਅਤੇ ਇਸ ਜੀਵਨ ਨੂੰ ਸਫਲ ਕਰ। ਚਾਰ ਵਿਚਾਰ ਬਿਨ ਸਿਓ ਸਭ ਦੂਆ, ਸਾਧ ਸੰਗ ਮਨ ਨਿਰਮਲ ਹੋਊਆ। ਹੇ ਜਗਿਆਸੂ, ਜਿਉਂ ਜਿਉਂ ਤੂੰ ਭਲੇ ਪੁਰਸ਼ਾਂ ਦੀ ਜੁੜੀ ਹੋਈ ਸੰਗਤ ਵਿੱਚ ਜੁੜ ਕੇ ਪ੍ਰਭੂ ਦੇ ਗੁਣ ਗਾਵੇਂਗਾ, ਤੇਰਾ ਜੀਵਨ ਬਦਲਦਾ ਜਾਵੇਗਾ। ਪ੍ਰਭੂ ਦੀ ਪ੍ਰੀਤ ਕਰਨ ਕਰਕੇ ਤੇਰੇ ਜੀਵਨ ਵਿੱਚ ਭਲੇ ਗੁਣ ਪ੍ਰਵੇਸ਼ ਕਰਨੇ ਸ਼ੁਰੂ ਹੋ ਜਾਣਗੇ। ਸੋ ਤੂੰ ਆਪਣੇ ਪ੍ਰਭੂ ਪਰਮੇਸ਼ਵਰ ਦੇ ਗੁਣਾਂ ਨੂੰ ਗਾ ਅਤੇ ਹਿਰਦੇ ਵਿੱਚ ਵਸਾ। ਇਹੀ ਉਹ ਵਸੀਲਾ ਹੈ ਜਿਸ ਨਾਲ ਤੇਰੇ ਵਿੱਚ ਪ੍ਰਭੂ ਦੇ ਗੁਣਾਂ ਦਾ ਵਾਸਾ ਹੋਵੇਗਾ ਅਤੇ ਤੇਰਾ ਇਸ ਜਗਤ ਵਿੱਚ ਜੀਵਨ ਸਫਲ ਕਰਕੇ ਸੁਰਖਰੂ ਹੋ ਕੇ ਜਾਣ ਦਾ ਰਾਹ ਖੁੱਲ੍ਹੇਗਾ ਅਤੇ ਤੇਰਾ ਜੀਵਨ ਮਨੋਰਥ ਪੂਰਾ ਹੋਵੇਗਾ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਨ ਧਰਨ ਕਾ ਇਹ ਸੁਆਓ, ਆਠ ਪਹਿਰ ਪ੍ਰਭ ਪੇਖੋਂ ਨੇਰਾ, ਮਿਟੈ ਅਗਿਆਨ ਬਿਨਸੈ ਅੰਧੇਰਾ, ਸੁਨ ਉਪਦੇਸ਼ ਹਿਰਦੈ ਬਸਾਵੋ, ਮਨ ਇੱਛੇ ਨਾਨਕ ਫਲ ਪਾਵੋ। ਸੋ ਹੇ ਮੇਰੇ ਮਨ, ਤੂੰ ਆਪਣੇ ਆਪ ਨੂੰ ਵਾਹਿਗੁਰੂ ਦੀ ਸ਼ਰਣ ਵਿੱਚ ਲੈ ਜਾ, ਆਪਣੇ ਆਪ ਨੂੰ ਪ੍ਰਭੂ ਜੀ ਦੇ ਹੀ ਅਰਪਣ ਕਰ ਦੇ। ਸੰਗਤ ਦੀ ਸ਼ਰਣ ਵਿੱਚ ਪੈ ਕੇ ਉਸ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲੈ, ਸਦਾ ਉਸ ਦੀ ਯਾਦ ਵਿੱਚ ਗੁਣ ਗਾਉਣ ਵਿੱਚ ਜੁੜਿਆ ਰਹੋ, ਸਦਾ ਆਪਣੀ ਲਿਵ ਉਸ ਪ੍ਰਭੂ ਦੇ ਚਰਨਾਂ ਵਿੱਚ ਜੋੜੀ ਰੱਖ। ਅਟਲ ਅਛੇਦ ਅਭੇਦ ਸੁਆਮੀ, ਸ਼ਰਨ ਤਾਂ ਕੀ ਆਓ, ਚਰਨ ਕਮਲ ਆਰਾਧ ਹਿਰਦੈ, ਏਕ ਸਿਉਂ ਲਿਵ ਲਾਓ। ਉਸ ਪ੍ਰਭੂ ਦੇ ਚਰਨਾਂ ਵਿੱਚ ਢਹਿ ਪੈ, ਸਦਾ ਉਸ ਪ੍ਰਭੂ ਅੱਗੇ ਅਰਦਾਸ ਕਰ ਕਿ ਹੇ ਪ੍ਰਭੂ, ਤੂੰ ਮੇਰਾ ਨਿਮਾਣੇ ਨਿਤਾਣੇ ਨਿਥਾਵੇਂ ਦਾ ਆਸਰਾ ਕੇਵਲ ਤੂੰ ਹੀ ਹੈ, ਮੇਰੀ ਇੱਕੋ ਇੱਕ ਓਟ ਤੂੰ ਹੀ ਹੈ, ਮੇਰੀ ਜਿੰਦ ਦਾ ਆਸਰਾ ਕੇਵਲ ਤੂੰ ਹੀ ਹੈ। ਤੂੰ ਹੀ ਮਿਹਰ ਕਰ ਅਤੇ ਮੈਨੂੰ ਇਹ ਸਮਝ ਬਖਸ਼ ਕਿ ਮੇਰੀ ਰਸਨਾ, ਮੇਰਾ ਮਨ, ਮੇਰਾ ਹਿਰਦਾ ਸਦਾ ਤੇਰੇ ਹੀ ਗੁਣ ਗਾਉਂਦਾ ਰਹੇ। ਤੇਰੀ ਬਖਸ਼ਿਸ਼ ਤੋਂ ਬਿਨਾਂ ਮੈਂ ਤੇਰੇ ਗੁਣ ਵੀ ਨਹੀਂ ਗਾ ਸਕਦਾ। ਹੇ ਪ੍ਰਭੂ, ਕਿਰਪਾ ਕਰ, ਮੈਂ ਤੇਰੀ ਕੀਰਤੀ ਕਰਦਾ ਹੀ ਰਹਾਂ, ਤੇਰੀ ਬਖਸ਼ਿਸ਼ ਦਾ ਪਾਤਰ ਬਣ ਜਾਵਾਂ ਅਤੇ ਤੇਰੇ ਚਰਨਾਂ ਨਾਲ ਜੁੜ ਜਾਵਾਂ। ਨਿਧਰਿਆਂ ਧਰ, ਨਿਗੱਤਿਆਂ ਗੱਤ, ਨਿਥਾਵਿਆਂ ਤੂੰ ਥਾਓ, ਦਹਿੰਦਿਸ ਜਾਓ ਤਹਾਂ।

0: ਹੁਣੇ ਤੁਸੀਂ ਸਰਵਣ ਕਰ ਰਹੇ ਸੀ ਪ੍ਰੋਗਰਾਮ ਭਗਤੀ ਸੰਗੀਤ। ਡੀਟੀਆਈ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਸਵੇਰ ਦੇ 4 ਵੱਜ ਚੁੱਕੇ ਨੇ ਅਤੇ ਆਓ ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸਰਵਣ ਕਰੋਗੇ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ।
1: ਬਿਲਕੁਲ ਬਣਾਵੋ ਗਿਆਨ।

ਪੌੜੀ ਪੜਿਆ ਹੋਵੇ ਗੁਨਹਿਗਾਰ ਤਾਂ ਉਮੀ ਸਾਧਨਾ ਮਾਰੀਐ ਜਿਹਾ ਘਾਲੇ ਪਾਲਣਾ ਤੇ ਵਿਹੋਣਾ ਉਪਚਾਰੀਐ ਐਸੀ ਪਲਾਣਾ ਖੇਡੀਐ ਜਿਤ ਦਰਗਹਿ ਗਿਆ ਹਾਰੀਐ ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਐ ਮੋਹ ਚੱਲੇ ਸੋ ਅੱਗੇ ਮਾਰੀਐ ਮੋਹ ਚੱਲੇ ਸੋ ਅੱਗੇ ਮਾਰੀਐ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ ਹੋਂ ਬਾ

ਮਨ ਤਰਲ ਸਮੁੰਦਰ ਉਦਰ ਖਿਨ ਇੱਕ ਮੈਂ ਜਲ ਹਰ ਬਿੰਬ ਜੁਗਤ ਜਾਗਰਤ ਕੁੰਡਲਨੀ ਸੁਰਜੀ ਸਤ ਸੰਗਤ।

ਸਤਿਸਾਦ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਹੀ।

0: ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕਟ ਸੀਸ ਮੋਰ ਪੰਖ ਚਾਹੇ ਜੀਓ ਬੇ ਵਜ਼ੀਰ ਵੱਡਾ ਤੀਰ ਤਰੋ ਮੰਗ ਅਲੱਖ ਅਲਮ ਖੇਲ ਕੀਆ ਆਪਣੇ ਉਸ਼ਾਹ ਜੀਓ ਅਕਥ ਕਥਾ ਕਥੀ ਨਾ ਜਾਏ ਤੀਨ ਲੋਕ ਰਹਿ ਸਮਾਏ ਸੁਤਾ ਸਿੱਧ ਰੂਪ ਤਰੋ ਸਹਨ ਕੇ ਸਹਿ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਭਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੇ ਕਹੁ ਤੂੰ ਕਦਕਾ ਬ੍ਰਹਮਾ ਵਿਸ਼ਨ ਸ੍ਰੇਤਾ ਗੰਤ ਤਿਨਕੋ ਮੋਹ ਪਿਆ ਮਨ ਮਤਕਾ ਚੌਰਾਸੀ ਲਖ ਜੋਨ ਉਪਾਈ ਰਿਜ਼ਕ ਦੀਆ ਸਭੂ ਕੋ ਤਦਕਾ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ
1: ਪ੍ਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਾਸ ਪਿਆ ਜਸ ਜਨ ਕੈ ਇੱਕ ਪੜਾ ਸੁਣੇ ਗਾਵੇ ਪ੍ਰਭਾਤੈ ਕਰੇ ਇਸ਼ਨਾਨ ਇਸ਼ਨਾਨ ਕਰੇ ਪ੍ਰਭਾਤ ਸ਼ੁਧ ਮਨ ਗੁਰ ਪੂਜਾ ਵਿਦ ਸਹਿਤ ਕਰੂੰ ਕੰਚਨ ਤਨ ਹੋਏ ਪਰਸ ਪਾਰਸ ਕੋ ਜੋਤ ਸਰੂਪੀ ਧਿਆਨ ਤਰੂੰ ਜਗ ਜੀਵਨ ਜਗਨਨਾਥ ਜਲ ਥਲ ਮੇ ਰੇਹਾ ਪੂਰਵੋ ਵਿਦ ਵਰਨ ਸਤ ਗੁਰ ਗੁਰ ਸੇ ਅਲਖ ਗਤ ਜਾਂਕੀ ਸ੍ਰੀ ਰਾਮਦਾਸ ਤਰਨ ਤਰਨ ਅਬ ਰਾਖੋ ਦਾਸ ਪਾਠ ਕੀ ਲਾਚ ਜੈਸੀ ਰਾਖੀ ਲਾਚ ਭਗਤ ਪ੍ਰਹਲਾਦ ਕੀ ਹਰ ਨਾਖਤ ਹਾਰੇ ਕਰ ਆਚ ਹੁਣ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ ਸ਼ਾਨਤ ਬਸਤਰ ਦਿਨ ਬੋ ਸੋਦਾਮ ਅਪਦਾ ਤੇ ਰੱਖਿਆ ਗਿਨ ਕਾ ਭਰਪੂਰ ਤਹਿਕਾਜ ਸ੍ਰੀ ਸਤਿਗੁਰ ਸੋ ਪਰਸਨ ਕਲਯੁਗ ਹੋਏ ਰੱਖੋ ਦਾਸ ਪਾਠ ਕੀ ਲਾਜ
2: ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਬਲੇ ਛਲਨ ਸਬਲ ਮਲਨ ਭਗਤ ਫਲਨ ਕਾਨ ਕੋਰ ਨੇਕ ਲੰਕ ਬਜੇ ਡੰਕ ਚੜੂ ਦਲ ਰਵਿੰਦ ਜੀਓ ਰਾਮ ਰਵਨ ਤੁਰ ਦਮਨ ਸਕਲ ਭਮਨ ਕੁਸਲ ਕਰਨ ਸਰਬ ਭੂਤ

0: ਮਹੀ ਦੇਵਾਦ ਦੇਵ ਸੈਸ ਮੁਖ ਫਨੰਦ ਜੀਓ ਜਰਮ ਕਰਮ ਮਛ ਕਛ ਹੋ ਬਰਹਾ ਜਮਨਾ ਕੈ ਕੋਲ ਖੇਲ ਖੇਲਿਓ ਜਿਨ ਗਿੰਦੇ ਜੀਓ ਨਾਮ ਸਾਰ ਹੀ ਤਾਰ ਤਜ ਵਿਕਾਰ ਮਨ ਗੰਦ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਸਿਰੇ ਗੁਰੂ ਸਿਰੇ ਗੁਰੂ ਸਿਰੇ ਗੁਰੂ ਸਤ ਜੀਓ ਗੁਰ ਕਹਿਆ ਮਾਨ ਨਿਜ ਨਿਦਾਨ ਸੱਚ ਜਾਨ ਮੰਤਰ ਹੈ ਨਿਸਬ ਸੁਰ ਹੋਏ ਕਲਿਆਣ ਲਹੇ ਪਰਮ ਗਤ ਜੀਓ ਕਾਮ ਕ੍ਰੋਧ ਲੋਭ ਮੋਹ ਜਨ ਜਨ ਸੋ ਛਾੜ ਤੋਹੋ ਹਉਮੈ ਕਾ ਫੰਦ ਕਰ ਸਾਧ ਸੰਗ ਰਤ ਜੀਓ ਦੇ ਕੇ ਹੋ ਤ੍ਰਿਸ਼ਨੇ ਹੋ ਚਿੱਤ ਬਿਲਾਸ ਜਗਤ ਹੋ ਚਰਨ ਕਮਲ ਸਦਾ ਸਿਓ ਦ੍ਰਿੜਤਾ ਕਰਮਤ ਜੀਓ ਨਾਮ ਸਾਰ ਹੀ ਧਾਰ ਤਜ ਵਿਕਾਰ ਮਨ ਕਵੰਦ ਸਿਰੇ ਗੁਰੂ ਸਿਰੇ ਗੁਰੂ ਸਿਰੇ ਗੁਰੂ ਸਤ ਜੀਓ ਸਿਰੇ ਗੁਰੂ ਸਿਰੇ ਗੁਰੂ ਸਿਰੇ ਗੁਰੂ ਸਤ ਜੀਓ
1: ਵਹੁ ਵਹੁ ਕਾ ਬੜਾ ਤਮਾਸਾ ਆਪੇ ਹੱਸੇ ਆਪ ਹੀ ਚਿਤਵੇ ਆਪੇ ਚੰਦ ਸੂਰ ਪਰਗਾਸਾ ਆਪੇ ਜਲ ਆਪੇ ਥਲ ਥਮਨ ਆਪੇ ਕੀਆ ਕਟ ਕਟ ਬਾਸਾ ਆਪੇ ਨਰ ਆਪੇ ਫੁਨ ਨਾਰੀ ਆਪੇ ਸਾਰੇ ਆਪ ਹੀ ਪਾਸਾ ਗੁਰਮੁਖ ਸੰਗਤ ਸਭਾ ਵਿਚਾਰੋ ਵਹੁ ਵਹੁ ਕਾ ਬੜਾ ਤਮਾਸਾ ਕੀਆ ਖੇਲ ਬਡ ਮੇਲ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ਤੂੰ ਜਲ ਥਲ ਗਗਨ ਪਾਲ ਪੂਰ ਰਿਹਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ਮਾਨਾ ਬ੍ਰਹਮਾਦਿਕ ਰੁਦਰਾਦਿਕ ਕਾਲ ਕਾਲ ਨਿਰੰਜਨ ਜਚਨਾ ਗੁਰ ਪ੍ਰਸਾਦ ਪਾਈਆ ਪਰਮਾਰਥ ਸਤ ਸੰਗਤ ਸੇ ਤੀ ਮਨ ਖਚਨਾ ਕੀਆ ਖੇਲ

0: ਜਿਹ ਸਤਿਗੁਰ ਸਿਮਰੰਤ ਨਾਨਕੇ ਤਿਮਰ ਮਿਟੇ ਖਿਨ। ਜਿਹ ਸਤਿਗੁਰ ਸਿਮਰੰਤ ਜਿਹਦੇ ਹਰ ਨਾਮ ਦਿਨੋ ਦਿਨ। ਜਿਹ ਸਤਿਗੁਰ ਸਿਮਰੰਥ ਜੀਆ ਕੀ ਤਪਤ ਮਿਟਾਵੇ। ਜਿਹ ਸਤਿਗੁਰ ਸਿਮਰੰਥ ਰਿਧ ਸਿੱਧ ਨਵ ਨਿਧ ਪਾਵੇ। ਸੋਈ ਰਾਮਦਾਸ ਗੁਰ ਬਲ ਪਨ ਮਿਲ ਸੰਗਤ ਧਨ ਧਨ ਕਰੋ। ਜੇ ਸਤਿਗੁਰ ਰਗ ਪ੍ਰਭ ਪਾਈਆ ਸੋ ਸਤਿਗੁਰ ਸਿਮਰੋ ਨਰੋ।
1: ਜਿਨ ਸਤਿਗੁਰ ਸੇਵ ਪਦਾਰਥ ਪਾਇਓ ਨਿਸਬਾਸੁਰ ਹਰ ਚਰਨ ਨਿਵਾਸ। ਤਾਂ ਤੇ ਸੰਗਤ ਸਗਨ ਭਾਏ ਭਉ ਮਨ ਹੈ ਤੁਮ ਲਿਆ ਕਰ ਪ੍ਰਗਟ ਸੁਬਾਸ। ਧਰੂ ਪ੍ਰਹਲਾਦ ਕਬੀਰ ਤਲੋਚਨ ਨਾਮ ਲਾ ਤੁਪ ਜੋ ਜੋ ਪ੍ਰਗਾਸ। ਜਿਹ ਪਿਖਤ ਅਤ ਹੋਏ ਰਹੱਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ। ਸਤਿਗੁਰ ਖੇਮਾ ਤਾਣਿਆ ਜੁਗ ਜੂਤ ਸਮਾਣੇ ਅਨ ਪਉ ਨਿਜਾ ਨਾਮ ਟੇਕ ਜਿਤ ਭਗਤ ਅਗਾਣੇ। ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ। ਇਹੋ ਰਾਜ ਜੋਗ ਗੁਰ ਰਾਮਦਾਸ ਤੁਮ ਹੂ ਰਸ ਜਾਣੇ ਹਮ ਅਵ ਗੁਣ ਪਰ ਏਕ ਗੁਣ ਨਾਹੀ ਅੰਮ੍ਰਿਤ ਛਾਟ ਬਿਖਾ ਬਿਖ ਖਾਈ ਮਾਇਆ ਮੋਹ ਪਰਮ ਪਾ ਭੁਲੇ ਸੁਤ ਗਾਸਿਓ। ਇੱਕ ਉੱਤਮ ਪੰਥ ਸੁਣੋ ਗੁਰ ਸੰਗਤ ਤੇਰੇ ਤ੍ਰਾਸ ਮਿਟਾਈ ਇੱਕ

ਸਤਿਗੁਰ ਵਿਟਹਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋਟ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਹੇ ਥਾ ਵਿਰਲੇ ਤਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ।

ਸਿਮਲ ਰੁਕ ਸਰਾਇਰਾ ਅਤ ਦੀਰਗ ਅਤ ਮੁੱਚ ਓ ਜਾਵੇ ਆਸ ਕਰ ਜਾਹ ਨਿਰਸ ਕਿਤ ਫਲ ਫਿੱਕੇ ਫੁੱਲ ਬਕ ਬਕੇ ਕਮਨ ਆਵੇ ਪਤ ਮਿੱਠਤਨੀ ਵੀ ਨਾਨਕਾ ਗੁਣ ਚੰਗੀਆਂ ਤੱਤ ਸਭ ਕੋ ਨਿਵੇਂ ਆਪ ਕੋ ਪਰ ਕੋ ਨਿਵੇਂ ਨਾ ਕੋਏ।

ਜੇ ਜਾਨਸ ਬ੍ਰਹਮ ਕਰਮ ਸਾ ਫੋਕਟ ਨੇ।

ਔੜੀ ਕਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪ ਇਹ ਕੀਤਾ ਭਾਵਨਾ ਹੁਕਮ ਕੀਏ ਮਨ ਭਾਵਦੇ ਰਹਿ ਭੀੜੇ ਅੱਗੇ ਜਾਵਣਾ ਨੰਗਾ ਤੋਂ ਜੁਗ ਚੱਲਿਆ ਤਾਂ ਦਿਸੇ ਖਰਾ ਡਰਾਵਣਾ ਪਰ ਔਗਣ ਪਛੋਤਾਵਣਾ ਪਰ ਔਗਣ ਪਛੋਤਾ।

ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾ ਸਿਮਰੋ ਸ਼੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ।

ਵਾਹਿ ਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕਾ ਗੁਰ।

ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ।

ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ

ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸੁਹਾਸਾਂ ਨਾਲ ਨਿਭਾਹੀ ਤਿਨਾਂ ਦੀ।

तेग फतेह। गर्द की पाज पंथ की जीत श्री साहिब जी सहाय।

ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ, ਮਤ ਪਤ ਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ਾ

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ।

0: ਸੰਦੋਖ ਸੂਤ ਜਤ ਗੰਡੀ ਸਤਵਟ ਇਹ ਜਿਨੂੰ ਜੀ ਕਾਹੀ ਤਪਦੇ ਕਤ ਨਾ ਉਹ ਟੁੱਟੇ ਨਾ ਮਨ ਲੱਗੇ ਨਾ ਇਹੋ ਜਨੇ ਨਾ ਜਾਏ ਤਨ ਸੁਮਾਨਸ ਨਾਨਕਾ ਜੋਗਲ ਚੱਲੇ ਪਾਏ ਚੌਕੜ ਮੁੱਲਣਾ ਬਹਿ ਚੌਕੇ ਪਾਇਆ ਸਿੱਖਾ ਕਾ ਚੜਾਈਆਂ ਗੁਰੂ ਬ੍ਰਾਹਮਣ ਥੀਆ ਚੜ
1: ਪਿਆਮਣ ਵਟਾਇਆ ਖਾ ਸਭ ਕੋ ਆਖੇ ਹੋਏ ਪੁਰਾਣਾ ਸੁੱਟੀਏ ਪੀ ਫਿਰ ਪਾਈਏ ਹੋਰ ਨਾਨਕ ਤਗ ਨਾ ਟੁੱਟੀ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ ਨਾਮ ਨਾ ਪਤ ਉਪਜੈ ਸਾਲਾ ਹੀ ਸੱਚ ਸੂਤ ਦਰਗਹਿ ਅੰਦਰ ਪਾਈਏ ਤਗ ਨਾ ਤੁਟ ਸਪੂਤ ਮਹੱਲਾ ਪਹਿਲਾ ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੇ ਨਿਤ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜਿਹਵਾ ਤਗ ਨਾ ਅੱਖੀ ਵੇ ਤਗਾ ਤੇ ਵੱਤੇ ਵਟਭਾਗੇ ਅਵਰਾ ਕੱਤ ਲੈ ਪਾੜ ਕਰੇ ਵੀ ਆਹੋ ਕਟਕਾ ਗੁਰ ਦੱਸੇ ਰਾਹੋ ਸੁਣ ਵੇਖੋ ਲੋਕਾਂ ਹੋਵੇ ਬਾਣ ਮਨ ਅੰਧਾ ਨਾ ਸੁਜਾਨ ਪੌੜੀ ਸਾਹਿਬ ਦਿਆਲ।

0: ਗੌੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਹੀ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ, ਹੁਕਮ ਮੰਨੇ ਹੋਵੇ ਪ੍ਰਮਾਣ ਤਾਂ ਕਸਮੈ ਕਾ ਮਹਿਲ ਪਾਏ ਸੀ। ਕਸਮੈ ਭਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ, ਤਾਂ ਦਰਗਹਿ ਪੈਂਦਾ ਜਾਏ ਸੀ, ਤਾਂ ਦਰਗਹਿ ਪੈਂਦਾ ਜਾਏ ਸੀ।
1: ਕੋਈ ਗਾਵਾ ਰਾਗੀ ਨਾ ਦੀ ਗੱਦੀ ਬਹੁਤ ਕਰ ਨਹੀਂ ਹਰ

ਕੁੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ ਆਪੇ ਦੇ ਵਡਿਆਈਆਂ ਤੇ ਹੀ ਕਰਮ ਕਰਾਇਂਦਾ ਵੱਡਾ ਵੱਡਾ ਵੱਡ ਮੇਜ ਨੀ ਸਿਰੇ ਸਿਰ ਧੰਦੇ ਲਾਇਂਦਾ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇਂਦਾ ਦਰ ਮੰਗਣ ਭਿੱਖ ਨਾ ਪਾਇਂਦਾ ਦਰ ਮੰਗਣ ਭਿੱਖ ਨਾ ਪਾਇਂਦਾ।

0: ਮਹੱਲਾ ਪਹਿਲਾ ਜੇ ਮੋਹਕਾ ਕਰਮ ਹੈ ਕਰਮੇ ਪਿਤਰੀ ਦੇ ਅੱਗੇ ਵਸੀ ਜਾਣੀ ਹੈ ਪਿਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਸਕੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ
1: ਜੋ ਜੋਰ ਸਰਨਾਵਣੀ ਆਵੇ ਵਾਰੋ ਵਾਰ ਜੂਠੇ ਜੂਠਾ ਮੁੱਖ ਵਸੇ ਨਿਤ ਨਿਤ ਹੋ ਖੁਆਰ ਸੁੱਚੇ ਨਾਖੀਏ ਬੰਜ ਪਿੰਡਾ ਤੋਏ ਸੁੱਚੇ ਸਹੀ ਨਾਨਕਾ ਜਿਨ ਮਨ ਵਸੇ

0: ਪਾਣੇ ਪਾਉਣ ਵੇਖ ਰੰਗੀ ਹਰਮ ਸਵਾਰਿਆ ਕੋਠੇ ਮੰਡਕ ਮਾੜੀਆਂ ਲੈ ਬੈਠੇ ਕਰ ਪਸਾਰਿਆ ਚੀਜ਼ ਕਰਨ ਮਨ ਭਾਵਦੇ ਹਰ ਪੁੱਜਣ ਨਹੀਂ ਹਾਰਿਆ ਪਰ ਫੁਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਸਾਰਿਆ ਜਰ ਆਈ ਜੋਬਨ ਹਾਰਿਆ ਜਰ ਆਈ ਜੋਬਨ ਹਾਰਿਆ
1: ਜਿੱਥੇ ਜਾਏ ਬਹੇ ਮੇਰਾ

ਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੈ ਨਾਉ ਨਿੱਧ ਪਾਈਆਂ ਸਹਿਤ ਉੱਠੈ ਨਾਉ ਨਿੱਧ ਪਾਈਆਂ ਗੁਰਸਿੱਖਾਂ।

ਪਹਿਲਾ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖਿਓ ਕੋਈ ਨਾ ਪਿੱਟਿਓ ਜਾਏ। ਸੁੱਚਾ ਹੋ ਕੇ ਜਿਵਿਆ ਲੱਗਾ ਪੜਸ ਲੋਕ, ਕੁਹੱਤੀ ਜਾਈ ਸੱਟਿਆ ਕਿਸੇ ਹੋ ਲੱਗਾ ਦੋ। ਪਾਣੀ ਦੇਵਤਾ, ਪਾਣੀ ਦੇਵਤਾ, ਬਸੰਤ ਦੇਵਤਾ ਲੂਣ ਪੰਜਵਾਂ ਕਿਰਤ ਤਾਹੂਆ ਪਾਪ ਵਿੱਤ, ਪਾਪੀ ਸਿਓ ਤਨ ਗੱਡਿਆ ਫੁੱਕਾ ਪਈਆਂ ਤਿੱਤ, ਜਿਤ ਮੁਖ ਨਾ ਮੁਨਾ ਉਚਰੈ ਬਿਨ ਨਾ ਵਿਰਸ ਖਾਹੇ ਨਾਨਕ।

ਤੇ ਪੰਡੋ ਚੱਲੇ ਰਾਹ ਪੰਡ ਮੋਆ ਪੰਡ ਭਾਲੀਏ ਪੰਡ ਹੋਵੇ ਬੰਦਾ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ ਪੰਡੇ ਹੀ ਪੰਡ ਉਪਜੇ ਪੰਡੋ ਬਾਜ ਨਾ ਕੋਈ ਨਾਨਕ ਪੰਡੇ ਬਾਰਾ ਕੋ ਸੱਚਾ ਸੋਏ ਜਿਤ ਮੁੱਖ ਸਦਾ ਸੁਣਾਈਏ ਭਾਗਾ ਰਤੀ ਚਾ ਨਾਨਕ ਤੇ ਮੁੱਖ ਜਿਲੇ ਤਿਤ ਸੱਚੇ ਦਰਬਾਰ ਪੌੜੀ ਸਭ ਕੋ

ਬਖੇ ਆਪਣਾ ਜਿਸਨਾ ਹੀ ਸੋਚਣ ਕੱਢੀਐ ਕਿਤਾ ਪੋ ਆਪਣਾ ਪਹੀ ਲਿਖਾ ਸੰਡੀਐ ਜਾ ਰਹਿਣ ਨਹੀਂ ਐਤ ਜਗ ਤਾਂ ਕਾਇਤ ਘਰ ਬਹੰਡੀਐ ਮੰਦਾ ਕਿਸੇ ਨਾਖੀਏ ਪੜ ਖਰੇ ਹੋ ਬੁਝੀਐ ਮੂਰਖੇ ਨਾਲ ਨਾ ਲੁਜੀਐ ਮੂਰਖੇ ਨਾਲ ਨਾ ਲੁਜੀਐ ਗੁਰਸਿੱਖਾਂ

0: ਲੋਕ ਮੁਹੱਲਾ ਪਹਿਲਾ ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸੱਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗ ਸੱਟੀਏ ਮੂੰਹ ਤੁੱਕਾ ਫਿੱਕੇ ਪਾਏ ਫਿੱਕਾ ਮੂਰਖ ਆਖੀਏ ਪਾਣਾ ਲਹਿ ਸਜਾਏ ਮੁਹੱਲਾ ਪਹਿਲਾ
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਹਾਵੇ ਤੇਰੇ ਨਾਹੀ ਮੈਲ ਜਿਹਨੂੰ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨੇ ਹੋ ਲੱਗੋ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੇ ਰੰਗ ਰੋਵੇ ਚੁੱਪ ਪੀ ਕਰ ਜਾਹੇ ਪਰਵਾਹ ਕਿਸੇ ਕੇਰੀ ਬਾਜ ਸੱਚੇ ਨਾ ਦਰਬਾਰ ਉੱਪਰ ਖਰਚ ਮੰਗਾ ਦੇਵੇ ਦੇ ਤਾਂ ਖਾਏ ਦੀਵਾਨੇ ਕੋ ਕਲਮੇ ਕਾ ਮਾਤਮਾ ਮੇਲ ਧਰ ਲੇਖਾ ਪੀੜ ਛੁੱਟੇ ਨਾਨਕਾ ਜੋ ਤੇਲ।

ਲੱਭੇ ਹੀ ਕਰਨਾ ਕੀ ਓ ਕਲਾ ਪੇ ਹੀ ਤੇ ਧਾਰੀਏ ਦੇਖੇ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀਏ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਏ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨ ਵਿਸਾਰੀਏ ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ ਆਪੇ ਹੀ ਕਾਜ ਸਵਾਰੀਏ।

0: ਨਾਨਕ ਅਸਕ ਕਾਂਡੀਏ ਸਦਰੇ ਸਮਾਏ। ਚੰਗੇ ਚੰਗਾ ਕਰਮਨੇ ਮੰਦੇ ਮੰਦਾ ਹੋਏ, ਆਸ਼ਿਕ ਹੁਣ ਆਖੀਏ ਜੇ ਲਿਖੇ ਵਰਤੇ ਸੋਏ ਮਹੱਲਾ ਦੂਜਾ।
1: ਸਲਾਮ ਜਵਾਬ ਦਵਾਂ ਕਰੇ ਮੁੰਡਾ ਕੁਥਾ ਜਾ, ਨਾਨਕ ਦਾ ਕੁੜੀਆਂ ਥਾਏ ਨਕਾਈ।

ਪੌੜੀ ਜਿੱਤ ਸੇਵੇ ਸੁੱਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿੱਤ ਕੀਤਾ ਪਾਈਏ ਆਪਣਾ ਸਾਭਾਲ ਬੁਰੀ ਕਿਉਂ ਘਾਲੀਏ ਮੰਦਾ ਮੂਲ ਨਾ ਕੀ ਚਾਹੀਦੇ ਲੰਮੀ ਨਜ਼ਰ ਨਿਹਾਲੀਏ ਜਿਉਂ ਸਾਹਿਬ ਨਾਲ ਨਾ ਹਾਰੀਏ ਤਿਵੇਂ ਹਾਂ ਪਾਸਾ ਢਾਲੀਏ ਕਿਛ ਲਾਹੇ ਉੱਪਰ ਘਾਲੀਏ ਕਿਛ ਲਾਹੇ ਉੱਪਰ ਘਾਲੀਏ ਜਿੰਨੀ ਗੁਰੂ